ਡਾਂਡੂ ਅਰਖੇਦਾਂ ਜਾਵੇ ਹਨ ਏਕੋ ਏਕੀ ਬੁਝਿਆ ਹਨ ਤਪ ਤੇ ਇਸਨੂੰ ਸਭ ਕੋ ਸੂਝਿਆ ਜਾਵੇ ਤਾਵੇ ਮਾਇਆ ਅਰਥੀ ਨਾ ਹੈ ਤ੍ਰੈਪਤਾਪੇ ਨਾ ਲਾਥੀ ਜਾਵੇ ਤੇ ਅਜੌਲਾ ਪਿੱਛੇ ਲੱਗ ਚੱਲੀ ਉਠਕੌਲਾ ਕਰ ਕਿਰਪਾ ਜੋ ਸਤਿਗੁਰ ਮਿਲਿਓ ਮਨ ਅੰਦਰ ਮਹਿ ਦੀਪ ਕੁਜਲਿਓ ਜੀਤ ਹਾਰ ਕੀ ਸੋਝੀ ਕਰੀ ਤਵ ਇਸ ਘਰ ਕੀ ਕੀਮਤ ਭਰੀ ਕਾਰਨ ਕਰਾਵਨ ਸਭ ਕੁਛ ਇੱਕ ਹੈ ਆਪੇ ਬੁੱਧ ਵਿਚਾਰ ਵਿਵੇਕੇ ਦੂਰ ਨਾਨੇ ਹੈ ਸਭ ਕੋ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਹੈ ਗੌੜੀ ਮਹੱਲਾ ਪੰਜਵਾਂ ਗੌਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕੈ ਹਿਰਦੇ ਹਿਰਵਿਆ ਸੋਹੇ ਮਨ ਤਨ ਸੀਤਲ ਨਿਸਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਹੀਆ ਹੁਆ ਜੋ ਕੰਮ ਤੇਰੇ ਰਹਾ ਜਾਸ ਜਾਪਤ ਪਉ ਆਪਦਾ ਜਾਹੇ ਆਪਤ ਮਨੁਆ ਆਵੇ ਠਾਏ ਜਾਸ ਜਾਪਤੋਂ ਫਿਰ ਦੁੱਖ ਨਾ ਲਾਗੇ ਜਾਸ ਜਾਪਤੋਂ ਇਹ ਹੋਮੇ ਭਾਗੇ ਜਾਸ ਜਾਪਤੋਂ ਬਸ ਆਵੇ ਪੰਚਾ ਜਾਸ ਜਾਪਤ ਹਿਰਦੇ ਅੰਮ੍ਰਿਤ ਸੰਚਾ ਜਾਸ ਜਾਪਤੋਂ ਇਹ ਤ੍ਰਿਸ਼ਨਾ ਬੂਝੇ ਜਾਸ ਜਾਪਤੋਂ ਹਰ ਦਰਗਾਹ ਸੀਜੇ ਜਾਸ ਜਾਪਤੋਂ ਕੋਟ ਮਿਟੇ ਅਪਰਾਧ ਜਾਸ ਜਾਪਤੋਂ ਹਰ ਹੋਵੇ ਸਾਧ ਜਾਸ ਜਪਤ ਮਨ ਸੀਤਲ ਹੋਏ ਜਾਸ ਜਪਤ ਮਨ ਸਗਲੀ ਖੋਵੇ ਜਾਸ ਜਪਤ ਰਤਨ ਹਰ ਮਿਲੇ ਬਾਹਰ ਨਾ ਛੋਡੇ ਹਰ ਸੰਗ ਹਿਲੇ ਜਾਸ ਜਪਤ ਕਈ ਪਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗੰਨਾ ਪੋਹਤ ਜਾਸ ਜਪਤ ਇਹ ਕਾਲ ਨਾ ਜੋਹਤ ਜਾਸ ਜਾਪਤੋਂ ਤੇਰਾ ਨਿਰਮਲ ਮਾਥਾ ਜਾਸ ਜਾਪਤੋਂ ਸਗਲਾ ਦੁੱਖ ਲਾਥਾ ਜਾਸ ਜਾਪਤੋਂ ਮੁਸਕਲ ਸੁਖ ਨਾ ਵੰਡੇ ਜਾਸ ਜਾਪਤੋਂ ਸੁਣ ਆਨੰਦ ਤੁੰਨੇ ਜਾਸ ਜਾਪਤੋਂ ਇਹ ਨਿਰਮਲ ਸੋਹੇ ਜਾਸ ਜਾਪਤੋਂ ਕਮਲ ਸਿੱਧਾ ਹੋਏ ਗੌਰਨ ਸਭ ਦ੍ਰਿਸ਼ਟ ਸਭੀ ਉਪਰ ਕਰੀ ਜਿਸ ਕੇ ਹਿਰਦੇ ਮੰਤਰ ਹੈ ਹਰੀ ਅਖੰਡ ਕੀਰਤਨ ਤਨ ਭੋਜਨ ਚੂਰਾ ਹੈ ਕੌ ਨਾਨਕ ਜਿਸ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੀ ਅੰਤਰ ਧਾਰੇ ਪੰਚ ਜਿੰਨਾ ਸੋ ਸੰਗ ਨਿਵਾਰੇ ਦਾਸ ਇੰਦਰੀ ਕਰ ਰੱਖੇ ਵਾਸ ਤਾਂ ਕਹੀ ਆਤਮੇ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾਂ ਕਹਿ ਹੋਏ ਜਾਂ ਕੋ ਦਿਆ ਵਿਆ ਪ੍ਰਭ ਸੋਏ ਰਹਾ ਸਾਜਨ ਦੁਸ਼ਟ ਜਾਂ ਕਿ ਏਕ ਸਮਾਨੇ ਜੇਤਾ ਬੋਲਣ ਤੇਤਾ ਗਿਆਨੇ ਜੇਤਾ ਸੁਣਨਾ ਤੇਤਾ ਨਾਮ ਜੇਤਾ ਵੇਖਣ ਤੇਤਾ ਧਿਆਨ ਸਹਿਜੇ ਜਾਗਣ ਸਹਿਜੇ ਸੋਹੇ ਸਹਿਜੇ ਹੋਤਾ ਜਾਇ ਸੋ ਹੋਏ ਸਹਿਜ ਬਰਾਗ ਸਹਿਜੇ ਹੀ ਸਸਨਾ ਸਹਿਜੇ ਚੂਖ ਸਹਿਜੇ ਹੀ ਜਪਣਾ ਸਹਿਜੇ ਭੋਜਨ ਸਹਿਜੇ ਪਾਹੋ ਸਹਿਜੇ ਮਿਟਿਓ ਸਗਲ ਦੁਰਾ ਸਹਿਜੇ ਹੂਆ ਸਾਧੂ ਸੰਗ ਸਹਿਜ ਮਿਲਿਓ ਪਰ ਬ੍ਰਹਮਨ ਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਵਿਧਾ ਤਨ ਕੀ ਨਾਸੀ ਜਾ ਕੇ ਸਹਿਜ ਮਨ ਪਿਆ ਆਨੰਦ ਤਾਂ ਕੋ ਭੇਟਿਆ ਪਰਮਾਨੰਦ ਸਹਿਜੇ ਅੰਮ੍ਰਿਤ ਪੀ ਉਹ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮੈਂ ਅੰਤਰ ਰਸਿਆ ਤਾਂ ਕਿ ਸੰਗ ਅਵਨਾਸੀ ਵਸਿਆ ਸਹਿਜੇ ਆਸਨ ਅਸਤਰ ਭਿਆ ਸਹਿਜੇ ਅਨਹੰਦ ਸਬਦ ਸਹਿਜੈ ਰਣ ਚੁਣਕਾਰ ਸੁਆਇਆ ਤਾਂ ਕਿ ਘਰ ਪਰਮ ਸਮਾਇਆ ਸਹਿਜੇ ਜਾਂ ਕੋ ਪਿਓ ਕਰਮਾ ਸਹਿਜੇ ਗੁਰ ਭੇਟਿਓ ਸਚ ਧਰਮਾ ਜਾਂ ਕੇ ਸਹਿਜ ਪੈ ਸੋ ਜਾਣ ਹੈ ਨਾਨਕ ਦਾਸ ਤਾਂ ਕਿ ਕਰਵਾਣੇ ਗੌੜੀ ਮਹੱਲਾ ਪੰਜਵਾਂ ਪ੍ਰਥਵੈ ਗਰਭ ਵਾਸਤੇ ਟਰਿਆ ਪੁੱਤਰ ਕਲੱਤਰ ਕੁਟੁੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਭੋ ਕਪਰੇ ਸਰਪੁਰ ਗਵਨ ਕਰੇ ਗੈ ਬਪਰੇ ਕਵਨ ਸਥਾਨ ਜੋ ਕਬੂ ਨ ਟਰੇ ਕਵਨ ਸ਼ਬਦ ਜਿਤ ਦੁਰਮਤ ਹਰੇ ਰਹਾ ਇੰਦਰਪੁਰੀ ਮੈਂ ਸਰਪੁਰ ਮਰਨਾ ਬ੍ਰਹਮਪੁਰੀ ਨਹਿਚਲ ਨਹੀਂ ਰਹਿਣਾ ਸਹਿਪੁਰੀ ਕਾਹੇਗਾ ਕਾਲਾ ਤ੍ਰੈ ਗੁਣ ਮਿਲਿਆ ਬੈਂਸ ਬੁਤਾਲਾ ਗ੍ਰਹਿ ਤਰ ਧਰਨ ਗਗਨ ਗਰ ਤਾਰੇ ਰਬ ਸਚ ਪਵਨ ਪਾਪ ਕੁਨਿਰਾਰੇ ਦਿਨ ਸ੍ਰੈਣ ਵਰਤ ਗਰ ਵੇਦਾ ਸ਼ਾਸਤਰ ਸਿਮਰਤ ਬਿਨ ਸੁਗੈ ਵੇਦਾ ਤੀਰਥ ਦੇਵ ਦੁਹਰਾ ਪੋਥੀ ਮਾਲ ਤਿਲਕ ਸੋਚ ਪੱਕ ਹੋਥੀ ਧੋਤੀ ਡੰਡੌਤ ਪਰ ਸਾਧਨ ਭੋਗਾ ਕਵਨ ਕਰੇ ਗੋ ਸਗਲ ਹੋ ਲੋਗਾ ਜਾਤ ਵਰਨ ਤੁਰਕ ਹਰ ਹਿੰਦੂ ਪਸ ਪੰਖੀ ਗਾਨਕ ਜੋਨ ਜੰਦੂ ਸਗਲ ਪਸਾਰ ਦਿਸੇ ਗੋ ਸਾਰਾ ਬਿਨ ਸਜਾਇ ਗੋ ਸਗਲ ਅਕਾਰਾ ਸਹਿਜ ਸਿਵਤ ਭਗਤ ਤਤ ਗਿਆਨਾ ਸਦਾ ਆਨੰਦ ਨਿਹਚਲ ਸਚ ਧਾਨਾ ਤੈ ਸਾਧ ਸੰਗਤ ਸਾਧ ਗੁਣ ਰਸੇ ਨਿਰਭਉ ਨਗਰ ਤਹਾਂ ਸਦ ਵਸੇ
तो पो परमा जोग न चिंता ही आपन जन मृत नहीं होता तै सदा आनंद अनहम खारे भगत वसे कीर्तन आधारे पार ब्रह्म कह अंत न पार कौन कहे ता कह विचार कहो नानक जिस कृपा करे है निश्चल थान सा संतरे गौड़ी महला पंजवां जो इस मारे सोई सूरा जो इस मारे सोई पूरा जो इस मारे तिसे बड़ियाई जो इस मारे तिसका दुख जाई ऐसा कोई जे दुविधा मार्ग बावे तिसे मार रा जो घुमावे रहा जो इस मारे तिसको पौना है जो इस मारे सो नाम सुमाहे जो इस मारे तिसकी तृष्णा बूझे जो इस मारे सो दरगाह सीजे जो इस मारे सो तन बनता जो इस मारे सो पतवंता जो इस मारे सोई जति जो इस मारे तिस होवे गति जो इस मारे तिस का आयाग्नि जो इस मारे सो निश्चल धनी जो इस मारे सो बड़भागा जो इस मारे सो अंदन जागा जो इस मारे सो जीवन मुक्ता जो इस मारे तिसकी निर्मल जगता जो इस मारे सोई सो ज्ञानी जो इस मारे सो सहज ध्यानी इस मारी बन थाह न परे कोट कर्म जाप तप करे इस मारी बन जन्म न मिटे इस मारी बन जमते न छुटे इस मारी बन ज्ञान न होही इस मारी बन झूठ न धोई इस मारी बन सब कुछ मैला इस मारी बन सब कुछ जोलम जाह को पहे कृपाल कृपनिद तिस पई खलासी होए सगल सिद गौर दिविदा जा की है मारी को नानक सो ब्रह्म बजारी गौड़ी महला पंजवां हर सो जोरे ता सब को मीत हर सो जोरे ता निश्चल चीत हर सो जोरे ना व्यापे काड़ा हर सो जोरे ता हुए नसतारा रे मन मेरे तुम हर सो जोर काज तुहारे नहीं हो रहा बड़े बड़े जो दुनियादार काहू काज नहीं गवार हर का दास नीच कुल सुना है तसके संग खिन मैं उधार कोट मंजन जाके सुन नाम कोट पूजा जाके है ध्यान कोट पुन सुन हर की बाणी कोट फला गुरत विद जानी मन अपने मह फिर चेत बिन सजाह माया के हेत हर बनासी तुमरे संग मन मेरे रच राम कह रंग जाके काम उतरे सब भूख जाके काम नहीं जाहे दूत जाके काम मेरा बड गुमर जाके काम होवे तू अमर जाके चक्र कौश को नहीं डान जाके चक्र

ਹੋ ਜਾਂ ਕੀ ਦ੍ਰਿਸ਼ਟਮ ਹੋਏ ਸਦਾ ਨਿਹਾਲ ਹੋ ਮਨ ਮੇਰੇ ਕਰਦਾ ਕੀ ਕਾਲ ਤਾਂ ਕੋ ਚਤੁਰ ਨਹੀਂ ਕੋ ਮੂੜਾ ਨਾ ਕੋ ਹੀਣ ਨਹੀਂ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮਹੱਲਾ ਪੰਜਵਾਂ ਬੈਨ ਸਿਮਨ ਜੈਸੇ ਸਰਕਾਰ ਜਾਰਸੀ ਤੋ ਜੀਵਤ ਸਾਖਤ ਨਾਮ ਵਸਾਰੀ ਏਕ ਨਿਮਖ ਜੋ

ਨਾਮ ਸਾਕਤ ਵਿਸੁਗਾ ਪੂਤ ਨਾਮ ਬੈਨ ਸਿਮਨ ਜੈਸੇ ਸੀਜਿਤ ਸਤਾਰਾ ਬੋਲੇ ਕੂਰ ਸਾਕਤ ਮਹਕਾਰਾ ਬੈਨ ਸਿਮਰਨ ਗਰਭ ਕੀ ਨਿਆਹੀ ਸਾਕਤ ਥਾਨ ਭ੍ਰਿਸ਼ਟ ਰਾਹੀ ਬੈਨ ਸਿਮਨ ਕੁਕਰ ਹਰਕਾਇਆ ਸਾਕਤ ਲੋਭੀ ਬੰਧ ਨ ਪਾਇਆ ਬੈਨ ਸਿਮਨ ਹਾਏ ਆਤਮ ਘਾਤੀ ਸਾਕਤ ਨੀਚ ਤਿਸ ਕੁਲ ਨਹੀਂ ਜਾਤੀ ਜਿਸ ਪਿਆ ਕਿਰਪਾਲ ਨੂੰ ਤੈ ਸਤਸੰਗ ਮਿਲਾਇਆ ਹੈ ਕਉ ਨਾਨਕ ਗੁਰ ਜਗਤ ਤਰਾਇਆ ਗੌੜੀ ਮਹੱਲਾ ਪੰਜਵਾਂ ਗੁਰ ਕੈ ਬਚਨ ਮੋਹੈ ਪਰਮ ਗਤ ਪਾਹੀ ਗੁਰ ਪੂਰੇ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਇ ਹੋ ਮਹਿ ਨਾ ਹੋ ਗੁਰ ਪ੍ਰਸਾਦ ਮਹਿ ਮਿਲਿਆ ਥਾਂ ਰਹਾ ਗੁਰ ਕੈ ਬਚਨ ਸੁਨ ਰਸਨ ਬਖਾਨੀ ਗੁਰ ਕਿਰਪਾ ਤਹਿ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੇ ਬਚਨ ਭੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਯੋਗ ਗੁਰ ਕੇ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿੱਧ ਗੁਰ ਕੇ ਬਚਨ ਪਾਇਆ ਨੌ ਨਿੱਧ ਜੈਨ ਜਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟੀਏ ਜਮ ਕੀ ਵਾਸਾ ਗੁਰ ਕਹਿ ਬਚਨ ਜਾਗਿਆ

ਝੂਠਾ ਬਿਵਸਾਰੰਗ ਹਰ ਕਾ ਨਾਮ ਸੋਈ ਜਨ ਲੈ ਕਰ ਕਿਰਪਾ ਨਾਨਕ ਜਿਸ ਦਹੇ ਗੌੜੀ ਮਹੱਲਾ ਪੰਜਵਾਂ ਆਦਮਾ ਜੋਗੰਤ ਹੈ ਸੋ ਸਾਜਨ ਮੇਰਾ ਮਨ ਚਾਹੇ ਹਰ ਕੀ ਪ੍ਰੀਤ ਸਦਾ ਸੰਗ ਚੱਲ ਲੈ ਦਿਆਲ ਪੁਰਖ ਪੂਰਨ ਪਿਰਦ ਪਾਲੇ ਰਹਾਉ ਵਿੰਸ ਨਹੀਂ ਛੋਟ ਨਾ ਜਾਹੇ ਜੈ ਪੇਖਾਂ ਤਾਂ ਰਿਹਾ ਸਮਾਏ ਸੁੰਦਰ ਸੁਗੁਣ ਚਿੱਤਰ ਜੀ ਦਾਤਾ ਹਾਂ ਪਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਅਦਾਹ ਮੇਰੀ ਰਾਸ ਪ੍ਰੀਤ ਲਾਹੀ ਕਰ ਦੇ ਨਮਾਸ ਮਾਇਆ ਸ਼ਿਲ ਕੱਠੀ ਗੋਪਾਲ ਕਰ ਕਿਰਪਾ ਆਪਣੋ ਦੀਨੋ ਨਦਰ ਨਿਹਾਲ ਸਿਮਰ ਸਿਮਰ ਕੱਟੇ ਸਭ ਰੋਗ ਚਰਨ ਨਿਧਾਨ ਸਰਬ ਸੁਖ ਭੋਗ ਪੂਰਨ ਪੁਰਖ ਨਾਮ ਤਨ ਨਿਤ ਬਾਲਾਂ ਹਰਿਅੰਤਰ ਬਾਹਰ ਸੰਗ ਰੁਖ ਬਾਲਾਂ ਕਹੋ ਨਾਨਕ ਹਰ ਹਰ ਪੰਚੀਨ ਸਰਬਸ ਨਾਮ ਭਗਤ ਕੋ ਦੀਨ ਰਾਗ ਗੌੜੀ ਮਾਜ ਮਹੱਲਾ ਪੰਜਵਾਂ ਇੱਕ ਓਮਕਾਰ ਸਤਿ ਪ੍ਰਸਾਦ ਖੋਜਤ ਫਿਰੇ ਸੰਖ ਅੰਤ ਨ ਪਾਰੀਆ ਸੋਈ ਹੋਏ ਭਗਤ ਜਿਨਾ ਕਰ ਪਾਰੀਆ ਹਉ ਵਾਰੀਆ ਹਰ ਵਾਰੀਆ ਰਹਾਉ ਸੁਣ ਸੁਣ ਪੰਥ ਡਰਾਵੋ ਬਹੁਤ ਪੈਹਾਰੀਆ ਮੈਂ ਤੱਕੀ ਹੀ ਓਟ ਸੰਤਾਂ ਲਿਹੋ ਅਵਾਰੀਆ ਮੋਹਨ ਲਾਲ ਅਨੂਪ ਸਰਬ ਸੁਧਾਰੀਆ ਗੌਰ ਨਾਮ ਨ ਲੱਗੋ ਪਾਹੇ ਦਿਹੋ ਦਿਖਾਰੀਆ ਮੈਂ ਕੀ ਇਹ ਮਿੱਤਰ ਅਨੇਕ ਇੱਕ ਸਵਲਿਹਾਰੀਆ ਸਭ ਗੁਣ ਇੱਕ ਸੀ ਨਾਹੈ ਹਰ ਪੂਰ ਭੰਡਾਰੀਆ ਚੌਂਦ ਜਪੀਏ ਨੌ ਸੁਖ ਸਵਾਰੀਆ ਮੈਂ ਆਹੀ ਓਟ ਤੁਹਾਰ ਨਾਨਕ ਬਲਿਹਾਰੀਆ ਗੁਰ ਕਢਿਓ ਪੂਜਾ ਪਸਾਰ ਮੋਹੇ ਕੋ ਪਾਰੀਆ ਮੈਂ ਦੀਜੇ ਨਾਮ ਅਪਾਰ ਬਹੁਰ ਨਾ ਹਾਰੀਆ ਮੈਂ ਪਾਇਓ ਸਰਬਨ ਦਾਨ ਕਥ ਕੋ ਥਾਰੀਆ ਹਰ ਦਰਗਾ ਸੋਭਾ ਬੰਤ ਬਹੁ ਲੜਾਰੀਆ ਜੈ ਨਾਨਕ ਲੱਥਾ ਰਤਨ ਮੋਲ ਅਪਾਰੀਆ ਗੁਰ ਸੇਵਾ ਪੌਜਲ ਤਰੀਏ ਕਹੋ ਪਕਾਰੀਆ ਗੌੜੀ ਮਹੱਲਾ ਪੰਜਵਾਂ ਇੱਕ ਓਮਕਾਰ ਸਤਿ ਪ੍ਰਸਾਦ ਨਰੈਣ ਹਰ ਰੰਗ ਰੰਗੋ ਜਪ ਜਿਹਾ ਹਰ ਇੱਕ ਮੰਗੋ ਰਹਾਉਂ ਤਾਜ ਹੋਮੈ ਗੁਰ ਗਿਆਨ ਭਜੋ ਮਿਲ ਸੰਗਤ ਤੁਰ ਕਰਮ ਲਿਖਿਓ ਜੋ ਜੋ ਸੋ ਸੰਗ ਨਾ ਗੇ ਹੋ ਸਾਖਤ ਮੂੜ ਲੱਗੇ ਪਚਮੋਇਓ ਮੋਹਨ ਨਾਮ ਸਦਾ ਰਵ ਰਿਹੋ ਕੋਟ ਮਧੇ ਕਿਨੇ ਗੁਰਮੁਖ ਲੇਹੋ ਹਰ ਸੰਤ ਕਰ ਨਿਮੋ ਨਮੋ

ਸਿੰਘ ਸਿੰਗਾਰ ਮਿੱਠ ਰਸ ਭੋਗਣ ਭੋਜਨ ਸਭ ਝੂਠ ਕਿਤੇ ਨਾ ਲੇਖੇ ਬਹਿ ਮਤ ਜੋਬਨ ਗਰਭ ਗਾਲੀ ਥੁੱਦਾ ਥਣੀ ਨਾ ਆਵੇ ਨਾਨਕ ਸਾਤਨ ਮਿਲੇ ਮਲਾਹੀ ਬਿਨ ਪਰ ਨੀਂਦ ਨਾ ਆਵੇ ਮੁੱਧ ਨਮਾਨੜੀਏ ਹੈ ਜਿਉ ਬਿਨ ਤਨੀ ਪਿਆਰੇ ਕਿਉਂ ਸੁਖ ਪਾਵੇਗੀ ਬਿਨ ਔਰ ਧਾਰੇ ਨਹਿ ਬਿਨ ਕਰ ਵਾਸ ਨਹੀਂ ਪੁੱਛੋ ਸਖੀ ਸਹੇਲੀਓ ਬਿਨ ਨਾਮ ਪ੍ਰੀਤਮ ਪਿਆਰ ਨਹੀਂ ਵਸੇ ਸੱਚ ਸਹੇਲੀਓ ਸੱਚ ਮਨ ਸਜਨ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨ ਛੋਡੇ ਸਾ ਤਨ ਨਾਮ ਸਹਿਜ ਸਮਾਣਿਆ ਮਿਲ ਸਖੀ ਸਹੇਲੀਓ ਹਮ ਰਵੇਹਾ ਗੁਰਪੁਸ਼ ਲਿਖੂੰਗੀ ਜੀ ਹੋ ਸੱਚ ਸੁਨੇਹਾ ਸ਼ਬਦ ਸੱਚਾ ਗੁਰ ਦੇਖਿਆ ਮਨ ਮੁਖੀ ਪਸਤਾਣੀਆਂ ਨਿਕਸ ਜਾਤੋ ਰਹੇ ਅਸਤਰ ਜਾਮ ਸੱਚ ਪਛਾਣਿਆ ਸੱਚ ਕੀ ਮਤ ਸਦਾ ਨਖਤੋਂ ਸ਼ਬਦ ਨਿਹੋ ਨਵੇਹੋ ਨਾਨਕ ਨਰੀ ਸਹਿਜ ਸੱਚਾ ਮਿਲ ਸਖੀ ਸਹੇਲੀਓ ਮੇਰੀ ਅਸ਼ਪੁਨੀ ਜੀ ਹੋ ਹਮ ਕਰ ਸੱਜਣ ਆਇਆ ਮਿਲ ਵਰ ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਇ ਮੰਗਲ ਪ੍ਰੇਮ ਰਸੀ ਮੁੱਧ ਮਨ ਮੋਹਿਓ ਸਾਜਨ ਰਸਿਓ ਦੁਸ਼ਟ ਵਿਆਪੇ ਸੱਚ ਜਪ ਸੱਚ ਲੇਹੋ ਕਰ ਜੋੜ ਸਾ ਤਨ ਕਰੇ ਬਨੰਤੀ ਰੈਣ ਦਿਨ ਸਰਸ ਭਿੰਨੀਆਂ ਨਾਨਕ ਪੈਰੋਂ ਤਨ ਕਰੇ ਰਲੀਆਂ ਐਸ਼ ਮੇਰੀ ਪੁੰਨੀਆਂ ਗੌੜੀ ਸੰਤ ਮਹੱਲਾ ਪਹਿਲਾ ਸੁਣ ਹੈ ਪ੍ਰਭ ਜੀਓ ਕਿਲੜੀ ਬਨ ਮਾਹੇ ਕਿਉਹ ਤਰੇਗੀ ਨਹਿ ਬਿਨਾ ਪ੍ਰਭ ਵੇ ਪਰਵਾਹੇ ਤਨ ਸਹ ਬਾਜੋ ਰਹਿ ਨਾ ਸਕੇ ਬਿਖਮ ਰੈਣ ਘਨੇਰੀਆਂ ਨਹਿ ਨੀਂਦ ਆਵੇ ਪ੍ਰੇਮ ਭਾਵ ਸੁਣ ਬੇਨਤੀ ਮੇਰੀਆਂ ਬਾਜ ਪਿਆਰੇ ਕੋਏ ਨ ਸਾਰੇ ਕਿਲੜੀ ਕਰ ਲਾਏ ਨਾਨਕ ਸਾ ਤਨ ਮਿਲੇ ਮਲਾਹੀ ਬਿਨ ਪ੍ਰੀਤਮ ਦੁਖ ਪਾਏ ਪੈਰ ਪਛੋੜੀ ਜੀ ਉਹ ਕਵਨ ਮੁਲਾਹੇ ਰਸ ਪ੍ਰੇਮ ਭਿੰਨੀ ਜੀ ਉਹ ਸ਼ਬਦ ਸੁਹਾਵੇ ਸ਼ਬਦ ਸੁਹਾਵੇ ਤਾਂ ਪਤ ਪਾਵੇ ਦੀਪਕ ਦੇ ਉਜਿਆਰੇ ਸੁਣ ਸਖੀ ਸਹੇਲੀ ਸੱਚ ਸਹੇਲੀ ਸੱਚ ਹੈ ਕੇ ਗੁਣ ਸਾਰੇ ਸਤਿਗੁਰ ਮਿਲੀ ਤਾਂ ਫਿਰ ਰਾਵੀ ਬੈਂਕੀ ਅੰਮ੍ਰਿਤ ਬਾਣੀ ਨਾਨਕ ਸਾਹ ਤਨ ਤਾਂ ਪਿਰ ਰਾਵੇ ਜਾਂ ਤਿਸਕੇ ਮਨ ਭਾਣੀ ਮਾਇਆ ਮੋਹਣੇ ਨਿਗਰੀਆ ਜੀਓ ਕੂੜ ਮੁੱਠੀ ਗੜਿਆਰੇ ਕਿਉਂ ਖੋਲੇ ਗਲ ਜੇਵੜੀ ਜੀਓ ਬਿਨ ਗੁਰੋਂ ਅੰਤ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸੀ ਕਾ ਸੋ ਹੋਵੇ ਪੁਨ ਦਾਨ ਅਨੇਕ ਨਾਵਨ ਕਿਉਂ ਅੰਤਰ ਮਲਤ ਹੋਵੇ ਨਾ ਬਿਨਾ ਗਤ ਕੋਈ ਨ ਪਾਵੇ ਹੱਟ ਅਨੁਗ੍ਰਹਿ ਬਾਣੇ ਨਾਨਕ ਸੱਚ ਕਰ ਸ਼ਬਦ ਸੰਜਾਪੇ ਦੁਵਿਧਾ ਮਹਿਲ ਕਹਿ ਜਾਣੇ ਤੇਰਾ ਨਾਮ ਸੱਚਾ ਜੀ ਹੋ ਸ਼ਬਦ ਸੱਚਾ ਵਿਚਾਰ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਿਵਾਰ ਨਾਮ ਕਪ ਪਾਰ ਮਿੱਠਾ ਭਗਤ ਲਹਾ ਅੰਦ ਨੋ ਤਿਸ ਬਾਜ ਵੱਖਰ ਕੋਈ ਨਾ ਸੂਝੇ ਨਾਮ ਲਿਹੋ ਇੱਕ ਖਨੋਮ ਪਾਰਖ ਲੇਖਾ ਨਦਰ ਸੱਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮਿੱਠਾ ਹੈ ਗੁਰ ਪੂਰੇ ਸੱਚ ਪਾਇਆ ਰਾਗ ਗੌੜੇ ਪੂਰਵੀ ਸ਼ਾਂਤ ਮਹੱਲਾ ਤੀਜਾ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਾ ਤਨ ਬਿਨੋ ਕਰੇ ਜੀ ਹੋਂ ਹਰ ਕੇ ਗੁਣ ਸਾਰ ਰਹੇਗੇ ਖਿਨ ਪਲ ਰਹਿ ਨਾ ਸਕੇ ਜੀ ਹੋਂ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੇ ਗੁਰਬਨ ਮਹਿਲ ਨਾ ਪਾਈਏ ਜੋ ਗੁਰ ਕਰੇ ਸੋਹੀ ਪਰ ਕੀਜੇ ਤ੍ਰਿਸ਼ਨਾ ਅਗਰ ਬੁਝਾਈਏ ਹਰ ਸੱਚਾ ਸੋਹੀ ਤਿਸ ਬਿਨ ਅਵਰ ਨਾ ਕੋਹੀ ਬਿਨ ਸੇਵਿਆ ਸੁਖ ਨਾ ਪਾਏ ਨਾਨਕ ਸਾ ਤਨ ਮਿਲੇ ਮਲਾਹੀ ਜਿਸ ਨੂੰ ਆਪ ਮਲਾਏ ਤਨ ਰਹਿਣ ਸੋ ਹਿਲੜੀਏ ਜੀ ਹੋਂ ਹਰ ਸੋਹ ਜਿਤ ਲਾਏ ਸਤਿਗੁਰ ਸੇਵੇ ਭਉ ਕਰ ਜੀ ਹੋਂ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਹੇ ਹਰ ਗੁਣ ਗਾਹੇ ਹੀ ਆਂਦਨ ਲੱਗਾ ਭਉ ਸੁਣ ਸਖੀ ਸਹੇਲੀ ਜੀ ਕੀ ਮਿਲੀ ਗੁਰ ਕੇ ਸ਼ਬਦ ਸਮਾਉ ਹਰ ਗੁਣ ਸਾਰੀ ਤਾਂ ਅੰਤ ਪਿਆਰੀ ਨਾਮ ਹੈ ਤਰੀ ਪਿਆਰੋ ਨਾਨਕ ਕਾਮ ਨਹਿ ਪਿਆਰੀ ਰਾਮ ਨਾਮ ਗਲ ਹਾਰੋ ਤਨ ਅਕੇਲੜੀ ਜੀ ਹੋ ਬਿਨ ਨਹਿ ਪਿਆਰੇ ਦੂਜੇ ਪਾਹੀ ਮੁੱਠੀ ਜੀ ਹੋ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੋਤਰ ਤਾਰੇ ਮਾਇਆ ਮੋਖ ਵਾਈ ਕੂੜਕ ਗੁਤੀ ਤਾਂ ਪਿਰ ਮੁੱਤੀ ਸਾ ਤਨ ਮਹਿਲ ਨ ਪਾਈ ਗੁਰ ਸ਼ਬਦ ਹੈ ਰਾਤੀ ਸਹਿਜੇ ਮਾਤੀ ਆਂਦਨ ਰਹੇ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀ ਹੋ ਆਪ ਮਲਾਏ ਤਾਂ ਮਿਲੀਏ ਹਰ ਮਿਲ ਹੈ ਜੀਓ ਹਰ ਬਿਨ ਕਮਲ ਮਲਾਏ ਬਿਨ ਗੁਰ ਪ੍ਰੀਤਮ ਆਪਣੇ ਜੀਓ ਕੌਣ ਭਰਮ ਚੁਕਾਏ
ਗੁਰ ਪਰਮ ਚੁਕਾਏ ਕਿਉਂ ਮਿਲੀਏ ਮਾਹੇ ਤਾਂ ਸਾਂ ਤਨ ਮੁਖ ਪਾਏ ਗੁਰ ਸੇਵਾ ਬਿਨ ਘੋਰ ਅੰਧਾਰ ਬਿਨ ਗੁਰਮਗਨ ਪਾਏ ਕਾਮਣ ਰੰਗ ਰਾਤੀ ਸਹਿਜ ਮਾਤੀ ਗੁਰ ਕੇ

ਸੁਤੰਦਰੰ ਕਰੂ ਆਪੇ ਸੁਨ ਆਪੇ ਸੁਖਾਸਨ ਆਪੇ ਸੰਤ ਆਪੇ ਹੀ ਜਾਸਨ ਆਪਣੇ ਆਪ ਆਪ ਪਾਹਿਓ ਆਪੇ ਬਾਪ ਆਪੇ ਹੀ ਮਾਇਓ ਆਪੇ ਸੁਖਮ ਆਪੇ ਸੁਲਾ ਲਕੀ ਨ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ

ਅਨੇਕ ਵਾਰੀ ਓ ਗੁਰਮੁਖ ਕਿਉਂ ਕਾਰਾ ਏਕੇ ਸੋਤ ਪ੍ਰਵਣਾਰਾ ਭਿੰਨ ਭਿੰਨ ਤ੍ਰੈ ਗੁਣ ਬੇਸਾਰੋ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੋ।

ਸਲੋਕ ਸਹੀ ਸਾ ਭਗਵਾਨ ਦਸੇ ਸੱਚ ਸੰਪਿਆ ਰਾਸ ਨਾਨਕ ਸਸ ਪਾਈਏ ਤੇ ਸੰਤਨ ਕੇ ਬਾਤ ਪੌੜੀ ਸਤਸਾ ਸਤ ਸਤ ਸੋ ਸਤ ਵਰਤੇ ਪਿੰਨ ਗਉ ਸੋ ਸਰਨ ਪਰੇ ਜੈ ਪਾਇਓ ਸਿਮਰ ਸਿਮਰ ਗੁਣ ਗਾਇ ਸੁਣਾਇਓ ਸੰਸੇ ਪਰਮ ਨਹੀਂ ਕੁਛ ਵਿਆਪਤ ਪ੍ਰਗਟ ਪ੍ਰਤਾਪ ਤਾਂ ਕੋ ਜਾਪਤ ਸੋ ਸਾਧੂਏ ਪਹੁੰਚਣ ਹਾਰਾ ਨਾਨਕ ਤਾਂ ਕੇ ਸਤ ਬਲਹਾਰਾ ਸਲੋਕ ਧਨ ਧਨ ਕਹਾਂ ਵਿਗਾੜ ਦੇ ਮਾਇਆ ਮੋਹ ਸਭ ਕੋਰ ਨਾਮ ਪਿਹੋਨੇ ਨਾਨਕਾ ਹੋਤ ਜਾਤ ਸਭ ਤੋਰ ਪਵੜੀ ਧਰਦਾ ਤੋਰ ਪਨੋਤਰ ਜਨਮਾ ਧਨ ਤਿਉ ਜੇ ਰਾਚੇ ਮਨੁਆ ਧਨ ਨਹੀਂ ਬਾਛੇ ਸਵਰਗ ਨਾਸ਼ੇ ਅਤ ਅਤ ਪ੍ਰੈ ਪ੍ਰੀਤ ਸਾਧ ਰਜ ਜਾਚੇ

ਸੋਏ ਪੌੜੀ ਇਉਂ ਜੀ ਬਹੁਤ ਕਰਨ ਵਾਸੇ ਮੋਹ ਮਗਨ ਮੀਟ ਜੋਨ ਵਾਸੇ ਇਨ ਮਾਇਆ ਤ੍ਰੈ ਗੁਣ ਬਾਕੀ ਨੇ ਆਪਨ ਵੋ ਕੰਡੇ ਕੰਡ ਦੀਨੇ ਏ ਸਾਜਨ ਕਛ ਕਹੋ ਮਾਇਆ ਜਾਂਦੇ ਤਰੋ ਬਿਖਵੇਂ ਮਾਇਆ।

ਰਾਜ ਰਹੇ ਮਹਿਤਾ ਮਨੋਦਾ ਕੁਸਮ ਰੰਗ ਬਿਕਸੌਰ ਨਾਨਕ ਦੇ ਸਰਨੀ ਬਰੋ ਬਿਨਸ ਜਾਏ ਮੈਂ ਮੋਰ ਬੋਣੀ ਹਰੇ ਮਨ ਬਿਨ ਹਰ ਜੈ ਰਜੋ ਤਹਿ ਤੈ ਬੰਧਨ ਵਾਹੇ ਜੇ ਬੰਧਨ ਕਦੋ ਨ ਛੁਟੀਏ ਸਾਕਤ ਤੇ ਹੁਕਮਾਏ ਹਾਂ ਕਰਦੇ ਕਰਮ ਰਤ ਤਾਂ ਕੋ ਬਾਰ ਬਾਰ ਪ੍ਰੀਤ ਨਹੀਂ ਜੋ ਨਾਮ ਸਿਉ ਤੋ ਕਰਮ ਵਿੱਚ ਵਿਕਾਰ ਬਾਦੇ ਜੋ ਕੀ ਜਿਉਰੀ ਮਿੱਠੀ ਮਾਇਆ ਰੰਗ ਪ੍ਰਭ ਕੇ ਮੋਏ ਨੈ ਵਜੇ ਸੋ ਪ੍ਰਭ ਸਦੋ ਸੰਗ ਲਿਖੇ ਗਣਤ ਨਾ ਛੁੜੀਏ ਕਾਚੀ ਵੀਤ ਨਾ ਸੋਦਾ ਜਸੇ ਬਜਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਸਲੋਕ ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਕੇ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਆ ਮਨ ਅਵਨਾ ਹਰ ਹਰ ਨਾਮ ਜਪੋ ਜਬ ਰਸਨਾ ਰੇਰ ਦਰਗੇ ਕਹੇ ਨਾ ਕਹੂੰ ਆਉ ਬੈਠ ਆਦਰ ਸਭ ਦੇਊ ਵਾਮੀ ਭਾਏ ਤੂੰ ਬਾਸਾ ਜਨਮ ਮਰਨ ਨੈ ਹੋਏ ਮਨਾਸਾ ਮਾਤਾ ਕਾ ਕਰਮ ਲਿਖਿਆ ਤੁਰ ਜਾ ਕੇ ਹਰ ਸੰਪੇ ਨਾਨਕ ਕਰ ਤਾਂ ਕੇ ਸਲੋਕ

ਮਾਇਆ ਬੰਦ ਬੋੜੀ ਲੱਲਾ ਲਵਟਾ ਮਿਕੇ ਰਸ ਰਾਤੇ ਅਹਿਮਦ ਮਾਇਆ ਮਦ ਮਾਤੇ ਆ ਮਾਇਆ ਮੈਂ ਜਨਮੇ ਮਰਨਾ ਜਿਉਂ ਜਿਉਂ ਹੁਕਮ ਤਿਵੇਂ ਤਿਉਂ ਕਰਨਾ।

ਪੌੜੀ ਅੰਤ ਨ ਸਿਮਰੋ ਧਾਰਸ ਕੋ ਜੋ ਅੰਤ ਸਹਾਈ ਹੋਏ ਇਹ ਵਿਖਿਆ ਤਿੰਨ ਚਾਰ ਛੇ ਛਾੜ ਚੱਲਿਓ ਸਭ ਕੋਏ ਕਾਕੋ ਮਾਤ ਪਿਤਾ ਸਤ ਦੀਆਂ ਗ੍ਰਹਿ ਬਿੰਤਾ ਕਰ ਸੰਗ ਨਲੀਆ ਐਸੀ ਸੱਚ ਜੋ ਬਿਨ ਸਤ ਨਾਹੀ ਪਤ ਸੇਤੀ ਆਪਣੇ ਕਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇਤੇ ਭੋਰ ਨਾਇਆ ਸਲੋਕ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ ਪੌੜੀ ਗੰਗਾ ਖੱਡ ਸਾਤਰ ਹੋਏ ਗਿਆਤਾ ਪੂਰਕ ਕੁੰਭਕ ਰੇਚਕ ਕਰਮਾਤਾ ਗਿਆਨ ਧਿਆਨ ਤੀਰਥ ਸਨਾਨੀ ਸੋਮ ਪਾਕ ਪਰਸਦ ਗਿਆਨੀ ਰਾਮ ਨਾਮ ਸੰਗ ਮਨ ਨਹੀਂ ਏਤਾ ਜੋ ਕਿ ਯਕੀਨੋ ਸੋ ਨੇਤਾ ਉਹਾਂ ਤੇ ਉੱਤਮ ਕਰੋ ਛੰਡਾਲਾ ਨਾਨਕ ਜੇ ਮਨ ਵਸੇ ਗੋਪਾਲਾ

ਨਾਹੀਂ ਸਮਾਰ ਵਾਲੀ ਖੱਖਾ ਖੂਨਾ ਕਿਛ ਨਹੀਂ ਤੇ ਸਮਰੱਥ ਕੇ ਬਾਹੇ ਜੋ ਤੇ ਨਾ ਸੋਦੇ ਰਹੋ ਭਾਵੇਂ ਤਰ ਤਰ ਜਾਏ ਖਰਚ ਖਜਾਨਾ ਨਾਮ ਧਨ ਆ ਭਗਤਨ ਕੀ ਰਾਸ ਖਿਮਾ ਗਰੀਬੀ ਅਨੰਦ ਸਹਿਜ ਜਪ ਤਰਾਏ ਗੁਣਦਾਸ ਖੇਲੇ ਬਖਸੇ ਅਨੰਦ ਸਿਉਂ ਜਾ ਕੋਤ ਕਿਰਪਾਲ ਸਦੀਵ ਕਨੀਮ ਸੁਹਾਵਨੇ ਰਾਮ ਨਾਮ ਗ੍ਰਹਿ ਮਾਲ ਖੇਤ ਨ ਦੁਖ ਨਾ ਢਾਂਦੇ ਜਾ ਕੋ ਨਦ ਕਰੀ ਨਾਨਕ ਜੋ ਪ੍ਰਭ ਬਾਣਿਆ ਪੂਰੀ ਤਨਾਵਰੀ ਸਲੋਕ।

ਜਾਂ ਬੰਦ। ਗਿਆਨੀ ਧਿਆਨੀ ਚਤਰ ਬੇਕਰ ਹੈ ਨਹੀਂ ਏਡਾਏ ਛਾੜ ਛਾੜ ਸਗਲੀ ਗਈ ਮੂਰਤਾਂ ਲੁਟਾਏ। ਗੁਰ ਪ੍ਰਸਾਦ ਸਿਮਰਤ ਰਹੇ ਜਾਹੂ ਮਤਕ ਬਾਗ ਨਾਨਕ ਆਏ ਸਬਲ ਦੇ ਜਾਂ ਕੋ ਪ੍ਰਿਆ ਸੁਹਾਗ ਸਲੋਕ। ਕੋਕੇ ਸਾਤਰ ਵੇ ਸਭ ਅੰਨ ਕਤੋ ਕੋਏ ਆਜ ਗਾਦ ਹੁਣ ਹੋਵਤ ਨਾਨਕ ਇੱਕੋ ਸੋਏ ਬੋੜੀ। ਕੱਗਾ ਕਾਲੋ ਮਨੇ ਹੈ ਬਿਨ ਹਰ ਦੋਸਰ ਨਾਹੇ ਨਾ ਹੋਆ ਨਾ ਹੋ ਨਾ ਜਤ ਕਤ ਉਹੀ ਸਮਾਹੇ। ਕੂਲੇ ਤੋਂ ਮਨ ਜੋ ਆਵੇ ਸਰਨਾ ਨਾਮ ਤਤ ਕਲ ਮੈਂ ਬਣੇ ਚਰਨਾ। ਕਾਲ ਕਾਲ ਅਨਕ ਬਚੋ ਤਾਵੇ ਬਿਨ ਹਰ ਭਗਤ ਕਹਾਂ ਸਤ ਭਾਵੇ।

ਬੌੜੀ ਚਰਨ ਚਚਾ ਚਰਨ ਕਮਲ ਗੁਰ ਲਾਗਾ ਧਨ ਧਨ ਦਿਨ ਸੰਯੋਗ ਸੁਭਾਗਾ ਚਾਰ ਕੁੰਟ ਦੈ ਦਿਸ ਪ੍ਰਮਾਯੋ ਭਈ ਕਿਰਪਾ ਤਵ ਦਰਜਣ ਬਾਯੋ ਚਾਰ ਵਿਚਾਰ ਬਿਨਸਿਓ ਸਭ ਦੁਆ ਸਾਧ ਸੰਗ ਮੰਦਰ ਮਲ ਹੁਆ ਚਿੰਤ ਵਸਾਰੀ ਏਕ ਦ੍ਰਿੜ ਦੇਤਾ ਨਾਨਕ ਅੰਜਨ ਗਿਆਨ ਅੰਜਨ ਜੇ ਨੇਤਰਾ ਸਲੋਕ ਸ਼ਾਂਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਬੌੜੀ ਛਛਾ ਛੋਰੇ ਧਾਤ ਮਾਰੇ ਦਾਸ ਦਾਸਨ ਕੇ ਬਾਣੀ ਹਾਰੇ ਛਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨਬ ਭਉ ਚਤਰਾਈ ਸੰਤਨ ਕੀ ਮਨ ਟੇਕ ਡਗਾਈ

ਜਟਾਰ ਬਾਣੀ ਜੱਜਾ ਜਾਣੇ ਹਾਂ ਕਸ਼ਵਾ ਮਾਂ ਦਿਓ ਜੋ ਨਲ ਨੇ ਬ੍ਰਹਮ ਸੁਆ ਜਾਣੇ ਹਾਂ ਭਗਤ ਗਿਆਨੀ ਆਗੇ ਟਾਕਰ ਤਿਲ ਨਹੀਂ ਮਾਨੀ।

ਸਾਰੀ ਸਲੋਕ ਚਾ ਲੰਘੇ ਉਟ ਨਾਮ ਜਾਵ ਨਿਸਬਾ ਸਰ ਆਰਾਧਾ ਕਾਰਾ ਤੁਝੇ ਨਾਮ ਵਿਆਹ ਭਾਈ ਨਾਨਕ ਮਿਟੇ ਆਵਾਦ ਬੜੀ ਝੱਜਾ ਝੂਰਨ ਮਿਟੇ ਤੁਮਾਰਾ ਰਾਮ ਨਾਮ ਸਿਉ ਘਰ ਬਿਹਾਰਾ ਝੂਰਤ ਝੂਰਤ ਸਾਗਤ ਮੂਆ ਜਾ ਕਿਰਦੇ ਹੋਤ ਬਹੁ ਬਿਆ ਝਰੇ ਕਸੰਭਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਣੁਆ।

ਰਿਕੇਤ ਜੋ ਵੇ ਕੋ ਸੋ ਬਿਸੋ ਤਾਸੋ ਕਰੀਏ ਸੰਗ ਜਾਣੋ ਏ ਬਿਸਾਈ ਚਿਤ ਉਠੋ ਮਾਇਆ ਰੰਗ ਜਾਣਤ ਸੰਤ ਸੰਤ ਸੋਏ ਸੰਤ ਸੋਏ ਪ੍ਰਭ ਤੇ ਕੀ ਚਲ ਬੇਨਾ ਅੰਧ ਕੋਪ ਤੇ ਕਢੋ ਜੇ ਹੋਵੋ ਸੋ ਪ੍ਰਸੰਨ ਜਾਂ ਕੇ ਆਦ ਸਰਾ ਤੇ ਕਾਰਨ ਕਰਨੇ ਯੋਗ ਨਾਨਕ ਤੇ ਹੋ ਸਤ ਕਰੋ ਜਾਂ ਕੀ ਹੋ ਸੰਯੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੋ ਨਾ ਬਿਸਰੇ ਗੁਣ ਨਿਧ ਗੋਬਿੰਦ ਰਾਏ ਰਹੋ ਪੌੜੀ।

ਕਹਿ ਲਓ ਟਾਹੀ ਟੈਕ ਟੈਕ ਮਾਇਆ ਸੰਗ ਹੋਏ ਉਹ ਕੇ ਕੁਸਲ ਨਾ ਕਤੋਂ ਹੋਏ ਠਾਂਡ ਭਰੀ ਸੰਤੇ ਸੰਗ ਵਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ।

ਸਤਸੰਗ ਸਨਮਾਨ ਵਾਲੀ ਢੰਡਾ ਟੁੰਡਤ ਕੈਫਰੋਂ ਟੁੰਡਨ ਆ ਮਨ ਮਾਹੇ ਸੰਗ ਤੁਹਾਰੇ ਪ੍ਰਭ ਸੇ ਬਨ ਬਨ ਕਹਾਂ ਬਰਾਹੇ ਢੇਰੀ ਟਾਹੋ ਸਾਧ ਸੰਗ ਅਹਿਮਦ ਬਿਕਰਾਲ ਸੁਖ ਪਾਓ ਸਹਿਜੇ ਵਸੋ ਦਰਸ਼ਨ ਦੇਖ ਨਿਹਾਲ

ਸਾਰੇ ਕਾਜ ਧਾਤਾ ਕਛੂ ਨਾ ਹੋਈ ਜਾਉ ਤਾਪ ਨਿਵਾਰ ਆਵਾ ਪ੍ਰਤ ਪਾਲੇ ਨਾਨਕ ਹਵੇ ਆਪੇ ਮਾਈ ਬਾਪ ਸਲੋਕ ਠਾਕੇ ਬਾਬੇ ਦਾ ਕਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਤ ਸੰਚ ਸੰਚ ਸਾਗਤ ਹੋਏ ਨਾਨਕ ਮਾਇਆ ਸਾਧ ਬੋੜੀ।

ਸਰਵਾਰ ਸਿਧ ਭਾਵੋ ਗੋਬਿੰਦ ਭਜੋ ਸੰਤੇ ਕੀ ਸਿੱਖ ਲੇਹੋ ਪ੍ਰੀਤ ਕਰੋ ਸਾ ਦੇਖ ਸਿਓ ਇਹ ਸਾਚਾ ਸੁਨੇਹੋ।

ਨਾਦ ਸੁਨੋਗ ਦਾਸ ਅਕਨਹਾਰਿਆ ਸਭ ਕਿਛ ਦੇਵਣਹਾਰ ਸਾਂ ਸਾਂ ਸਿਮਤ ਰਹੇ ਨਾਨਕ ਦਸ ਆਧਾਰ ਬੋੜੀ ਦਾਦਾ ਦਾਤਾ ਇਕ ਹੈ ਸਭ ਕੋ ਦੇਵਣਹਾਰ ਦੇਦੇ ਤੋਟ ਨਾਵੀ ਅਗੰਤ ਭਰੇ ਭੰਡਾਰ ਦੇਣਹਾਰ ਸਦ ਜੀਵਨ ਹਾਰਾ ਮਨ ਮੁਰਖ ਕਿਉਂ ਤਾਹੇ ਵਸਾਰਾ

ਭਾਰੈ ਸਾਥੀ ਸਾਧ ਸੇਵ ਲਾਵੈ ਜਿਹ ਆਪੈ ਨਾਨਕ ਤਾਂ ਕੋ ਦੁਖ ਨਾ ਵਿਆਪੈ ਸਰੋਕ ਹਰ ਹਰ ਮੁਕਤੇ ਬੋਲਣਾ ਮਨ ਉੱਠੈ ਸੁਖ ਹੋਏ ਨਾਨਕ ਸਮੇਂ ਰਵ ਰਿਹਾ ਸੰਤ ਨੰਤਰ ਸੋਏ ਪੌੜੀ ਹੇਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤਾਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ

ਕਾਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮੈਂ ਤ੍ਰੈ ਭਵਨ ਪ੍ਰਭ ਧਾਰੇ ਅੱਖਰ ਕਰ ਕਰ ਬੇਦ ਵਿਚਾਰੇ ਅੱਖਰ ਸ਼ਾਸਤਰ ਸਿਮਰਤ ਪੁਰਾਣਾ ਅੱਖਰ ਨਾਦ ਕਥਨ ਵਖਿਆਨਾ ਅੱਖਰ ਮੁਕਤ ਜੁਗਤ ਭੈ ਭਰਮਾ ਅੱਖਰ ਕਰਮ ਕਿਰਤ ਸੁਚ ਧਰਮਾ ਦ੍ਰਿਸ਼ਟ ਮਾਨਕ

ਸਤਿਗੁਰ ਨਾਨਕ ਬਲਿਹਾਰੀਆ ਪੌੜੀ ਹੇ ਅਛੁਤ ਹੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ਼

हे अपरम पर हर हरे है पी हो बनहार हे संत कै सदा संग ने तारा आधार।

ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਇਹੋ ਸਲੋਕ ਆਦਿ ਅੰਤ ਪੜਨਾ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ

ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਸਲੋਕ ਮਹਲਾ ਪਹਿਲਾ।

ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਓ।

ਮੈਂ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕਿਤੇ ਤੇਰੇ ਬਾਵਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀ ਅਹ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੂੰ ਪਵਨ ਪਾਣੀ ਬੈਸੰਤਰ

ਦੇਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆਂ ਮਨ ਮੋਹਨ।

ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ

ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸ਼ਾਹ ਪਤ ਸਾਹਿਬ,

ਤਿਸ ਪਾਛੈ ਬਛਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ

ਹਰ ਧਿਆ ਮੈਂ, ਹਰ ਧਿਆ ਮੈਂ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ

ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਇ ਕਾ ਜਾਣ ਹੋਈ ਆਸਾ ਮਹੱਲਾ ਚੌਥਾ

ਅਰਧ ਸੈਸਵਨ ਤੀਨ ਕਹਿਜਾ ਭਾਦਰੋ ਸੁਧੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ।

ਏਤ ਚਾ ਪਾਈ ਜੋ ਇਹ ਕਥਾ ਸੁਨੇ ਅਰ ਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ ਮਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸ਼ਬੈ ਸਕੇ ਨਾ ਕੋਈ ਸੰਮਤ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਉਹੀ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ

ਪੰਜਾਂ ਪਿਆਰਿਆਂ, ਚਾਹੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇ ਕੇ ਅੰਡ ਠੀਤਾ, ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ। ਬੋਲੋ ਜੀ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ,

ਕੇ ਸਾਹ ਸਵਾਸਾ ਸੰਗ ਨਿਭਾਈ ਤੇ ਨਾਦੀ ਕਮਾਈ ਦਾ ਦੇ ਅੰਦਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਦੇ ਅੰਦਰ ਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਂ ਬਖਸ਼ਿਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ 'ਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਜਦਵਾਨ ਦੀ ਰਮਤਾ ਵਿਚਾਰ ਪਵਿੱਤਰ ਬਾਣੀ ਸੋ ਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲ ਫਲਪੇਟਾ ਕੀਤੀ। ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸਮੂਹ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਧਿਆ ਦਿਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਸੋਧਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਆਉਣ ਕੀਰਤਨ ਦੀ ਰਮਤਾ ਹੋਣ ਜਾ ਰਹੀ, ਕੀਰਤਨ ਰਾਹੀਂ ਜੁੜਨਾ ਕਰੋ ਜੀ। 15 ਅਗਸਤ ਭਾਰਤ ਆਜ਼ਾਦੀ ਦੇ ਖਿਲਾਫ ਜੋ ਕਿ ਆਉਣ ਵਾਲੇ ਐਤਵਾਰ ਨੂੰ ਪੈਸ ਪਾਰਟੀ 'ਤੇ ਹਰ ਸਾਲ ਦੀ ਤਰ੍ਹਾਂ ਗੁਰਦੁਆਰ ਸਾਹਿਬ ਵੱਲੋਂ ਮੁਜ਼ਾਹਰਾ ਹੁੰਦਾ ਹੈ, ਆਪ ਜੀ ਨੂੰ ਪ੍ਰਬੰਧਕਾਂ ਵੱਲੋਂ ਉੱਥੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਆਉਣ ਵਾਲੇ ਐਤਵਾਰ 17 ਤਰੀਕ 10 ਵਜੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਵਾਰੀ ਸੰਗਤ ਜੀ ਬਹੁਤ ਪਿਆਰ ਵਿੱਚ ਜੁੜ ਬੈਠੇ ਹੋ। ਬਾਜਾਂ ਵਾਲੇ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਏ ਗੁਰੂ

ਸਤਿਕਾਰ ਯੋਗ ਸਾਧ ਸੰਗਤ ਜੀ, ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਅਪਾਰ ਅਪਾਰ ਕਿਰਪਾ ਪ੍ਰਾਪਤ ਹੋਈ ਹੈ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਹੋ, ਕੰਨਾਂ ਰੂਪੀ ਡੋਨਿਆਂ ਨਾਲ

ਕੇ ਪੀੜਾ ਕੀਤਾ। ਕੰਨਾਂ ਦੁਆਰੇ ਸੁਣਿਆ ਜਾਂਦਾ, ਸੁਣ ਸੁਣ ਕੇ ਆਨੰਦ ਪ੍ਰਾਪਤ ਹੋਇਆ। ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਤੁਹਾਨੂੰ ਸਰਵਣ ਕਰਵਾ ਕੇ ਗਏ ਨੇ। ਨਿਰਜੁਰ ਨਰੂਪ ਹੋ, ਵਾਹਿਗੁਰੂ ਵਾਹਿਗੁਰੂ। ਧੰਨ ਕਲਗੀਆਂ ਵਾਲਾ ਪਾਤਸ਼ਾਹ, ਉਹ ਗੁਰ ਗੋਬਿੰਦ ਹੋਏ ਪ੍ਰਗਟਿਆ। ਦਸਵੇਂ ਅਵਤਾਰਾ ਜਿਣ ਲੱਖ ਅਕਾਲ ਨਿਰੰਜਣਾ, ਜਪਿਓ ਕਰਤਾਰਾ ਜਿਨ ਪੰਥ ਚਲਾਇਓ ਖਾਲਸਾ, ਤਰ ਤੇਜ ਕਰਾਰਾ ਸਿਰ ਕੇਸ ਧਾਰ ਗਏ ਖੜਗ ਕੋਹ, ਸਭ ਦੁਸ਼ਟ ਪਛਾਰਾ ਸੀਲ ਜੱਤ ਦੀ ਕਸ਼ ਪੈਰ ਪਕੜੇ ਹਥਿਆਰਾ ਹਥਿਆਰਾ, ਸੱਚ ਫਤਿਹ ਬੁਲਾਈ ਗੁਰੂ ਕੀ, ਜੀਤਿਓ ਰਨ ਭਾਰਾ ਸਭ ਦੈਂਤ ਅਰਨ ਕੋ ਘੇਰ ਕਰ ਕੀਓ ਪਰਹਾਰਾ, ਤੁਰਕ ਦੁਸ਼ਟ ਸਭ ਖੈ ਕੀਏ ਹਰ ਨਾਮ ਉਚਾਰਾ, ਇਉਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ, ਤਿਨ ਆਗੇ ਕੋਈ ਨਾ ਠਹਿਰਿਓ ਭਾਗੇ ਸਰਦਾਰਾ, ਤੈ ਰਾਜੇ ਸ਼ਾਹ ਅਮੀਰੜੇ ਹੋਏ ਸਭ ਸ਼ਾਰਾ, ਫਿਰ ਸੁਣ ਕਰ ਐਸੀ ਅੱਖੋ ਗੱਜ ਕੇ ਸਤਨਾਮ ਸ਼੍ਰੀ, ਫਿਰ ਸੁਣ ਕਰ ਐਸੀ ਧਮਕ ਕੋ, ਕਾਹਦੇ ਤੇ ਰੰਜਗੀਤ ਨਗਾਰੇ ਦੀਆਂ ਚੋਟਾਂ, ਫਿਰ ਸੁਣ ਕਰ ਐਸੀ ਧਮਕ ਕੋ, ਜਦੋਂ ਡੰਮ ਡੰਮ ਚੋਟਾਂ ਵੱਜਦੀਆਂ ਨੇ ਪਹਾੜ ਗੂੰਜਦੇ ਨੇ ਕਿਧਰੇ, ਤੇ ਸੋਚਦੇ ਵੀ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋ ਗਈ ਹੈ, ਕਿਸੇ ਨੇ ਉੱਚੀ ਸਾਹ ਨਹੀਂ ਲੈਣਾ, ਪਰ ਭੀਮ ਚੰਦ ਵਰਗੇ ਉਦੋਂ ਹੈਰਾਨ ਹੋ ਗਏ ਜਦੋਂ ਅਨੰਦਪੁਰ ਸਾਹਿਬ ਜੀ ਦੀਆਂ ਪਹਾੜੀਆਂ ਗੂੰਜ ਉੱਠੀਆਂ। ਫਿਰ ਸੁਣ ਕਰ ਐਸੀ ਧੰਬਕ ਕਹੋ, ਕੰਪੈ ਗਿਰ ਪਹਾਰਾ ਸਭ ਧਰਤੀ ਹਲ ਚੱਲ ਪਈ ਛੱਡੇ ਕਰਬਾਰਾ, ਫਿਰ ਐਸੇ ਦੁੰਦ ਕਲੇਸ਼ ਮੈਂ ਖਪਿਓ ਸੰਸਾਰਾ, ਤਹਿ ਬਿਨ ਸਤਿਗੁਰ ਕੋ ਨਹੀਂ ਪਹਿ ਕਾਟਨ ਹਾਰਾ, ਗੈ ਐਸੇ ਖੜਗ ਦਿਖਾਈ ਹੈ

ਚੇਲਾ ਗੁਰੂ ਕੇ ਕੀਰਤਨੀਆਂ ਸ਼ਬਦ ਪੜ ਕੇ ਗਏ ਨੇ, ਨਿਰਜੁਰਨ ਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਣ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਈਆ ਰੋਗ ਸੋਗ ਕੇ ਮਿਟਈਆ ਕੇ ਦੁਮਾਨੀ ਮਹਾਮਾਨ ਹੋ, ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸੁਧਤਾ ਕੀ ਸ਼ਾਨ ਹੋ, ਜੋ ਬਣ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸਤਰਨ ਕੇ ਸੂਲ ਹੋ।

ਗੋਬਿੰਦ ਸਿੰਘ ਸਾਹਿਬ, ਮੈਂ ਤਾਂ ਥੋੜ੍ਹਾ ਜਿਹਾ ਚੁੱਪ ਕਰ ਜਾਂਦਾ, ਆਸ ਰੱਖ ਲੈਂਦਾ ਵੀ ਅਗਲੇ ਬੋਲ ਤਾਂ ਤੁਹਾਨੂੰ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਆਉਂਦਾ ਹੀ ਆ, ਬੋਲ ਹੀ ਲੈਣਾ। ਫਿਰ ਆਖ ਦਿਓ ਧੰਨ ਗੁਰੂ, ਫਿਰ ਆਖ ਦਿਓ ਧੰਨ ਗੁਰੂ, ਫਿਰ ਆਖ ਦਿਓ ਕਲਗੀਆਂ ਵਾਲੇ ਸਾਡੇ ਕੋਲ ਹੀ ਨੇ, ਬਾਜਾਂ ਵਾਲੇ ਸੱਚੇ ਪਾਤਸ਼ਾਹ ਕੋਲ ਬੈਠੇ ਨੇ। ਕਿਧਰੇ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਲਈਏ ਤੇ ਪ੍ਰਤੱਖ ਵਰਤ ਜਾਂਦੇ ਨੇ। ਦਾਸ ਪਿਛਲੇ ਦਿਨੀ ਹਜ਼ੂਰ ਸਾਹਿਬ ਗਿਆ, ਬੇਨਤੀ ਕੀਤੀ, ਕਲਗੀਧਰ ਪਾਤਸ਼ਾਹ ਕਿਰਪਾ ਕਰੋ ਇੱਥੇ ਕਥਾ ਭਰਨ ਦੀ ਤਖ਼ਤ ਸਾਹਿਬ ਜੀ ਤੇ ਹਾਜ਼ਰੀ ਮਿਲ ਜਾਵੇ। ਮੈਂ ਇੱਧਰ ਉੱਧਰ ਕਹਿਣਾ ਕੀਤਾ ਤੇ ਕਿਸੇ ਪਾਸਿਓਂ ਕੋਈ ਗੱਲ ਜੀ ਨਾ ਬਣੇ, ਕਿਸੇ ਪਾਸਿਓਂ ਕਥਾ ਕਰਨ ਦੀ ਸੇਵਾ ਦਾ ਮੌਕਾ ਨਾ ਬਣੇ। ਸਤਿਗੁਰੂ ਜੀ ਨੂੰ ਫਿਰ ਜਾ ਕੇ ਬੇਨਤੀ ਕੀਤੀ, ਗਰੀਬ ਨਿਵਾਜ ਕਿਰਪਾ ਹੀ ਕਰ ਦਿਓ, ਤੁਸੀਂ ਆਹ ਵਿੱਚ ਵਰਤੋ। ਮੈਂ ਜਾ ਕੇ ਬੇਨਤੀ ਕੀਤੀ, ਹਾਂ ਕਹਿਣ ਲੱਗੇ ਜੀ ਸ਼ਾਮ ਦੀ ਕਥਾ ਤੁਹਾਨੂੰ ਮਿਲ ਸਕਦੀ, ਇੱਕ ਟਾਈਮ ਦੀ, ਇੱਕ ਟਾਈਮ ਦੀ ਕਥਾ ਤੁਹਾਨੂੰ ਮਿਲ ਸਕਦੀ ਹੈ। ਸ਼ਾਮ ਦੀ ਕਥਾ ਹੋਈ, ਸ਼ਾਮ ਦੇ ਸਮੇਂ ਰਾਤ ਦੇ ਸਮੇਂ ਸਤਿਕਾਰਯੋਗ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੂੰ ਜਾ ਕੇ ਫਤਿਹ ਬੁਲਾਈ ਤੇ ਕਲਗੀਆਂ ਵਾਲੇ ਪਾਤਸ਼ਾਹ ਵਿੱਚ ਵਰਤ ਗਏ। ਕਹਿਣ ਲੱਗੇ ਗਿਆਨੀ ਜੀ ਅੱਜ ਕਥਾ ਤੁਸੀਂ ਕੀਤੀ ਸੀ। ਮੈਂ ਕਿਹਾ ਅਸੀਂ ਕੌਣ ਕਰਨ ਵਾਲੇ, ਬਾਹਰ ਬਾਬਾ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਆਪ ਹੀ ਆ ਕੇ ਵਰਤ ਗਏ। ਮੈਨੂੰ ਕਹਿਣ ਲੱਗੇ ਗਿਆਨੀ ਜੀ ਕਿੰਨੇ ਦਿਨ ਜੇ ਇੱਥੇ? ਮੈਂ ਕਿਹਾ ਦੋ ਚਾਰ ਪੰਜ ਛੇ ਦਿਨ ਦਾ ਸਮਾਂ ਹੈ। ਕੁਲਗੀਆਂ ਵਾਲੇ ਨੇ ਪਾਤਸ਼ਾਹ ਪ੍ਰਸੰਨ ਹੋ ਗਏ, ਕਹਿਣ ਲੱਗੇ ਹੁਣ ਤੁਹਾਨੂੰ ਪੁੱਛਣ ਦੀ ਲੋੜ ਨਹੀਂ, ਸਵੇਰੇ ਸ਼ਾਮ ਦੀ ਕਥਾ ਤੁਹਾਡੀ ਆ। ਆਖੋ ਸਤਨਾਮ ਸ਼੍ਰੀ। ਅਗਲੇ ਦਿਨ ਕਹਿਣ ਲੱਗੇ ਗਿਆਨੀ ਜੀ ਇੱਦਾਂ ਨਾ ਕਰੀਏ, ਤੁਸੀਂ ਛੇ ਕੁ ਮਹੀਨੇ ਸਾਨੂੰ ਦੇ ਹੀ ਦਿਓ, ਕਿੱਥੇ ਇੱਕ ਦਿਨ ਦੀ ਲੋੜ ਮੰਗ ਰਹੇ ਹਾਂ ਤੇ ਕਿੱਥੇ ਕਲਗੀਧਰ ਪਾਤਸ਼ਾਹ ਪ੍ਰਤੱਖ ਰੂਪ ਦੇ ਵਿੱਚ ਵਰਤ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ। ਤੁਹਾਨੂੰ ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਦੀ ਕਥਾ, ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਵਾ ਗਏ ਨੇ। ਆਓ ਲੜੀਵਾਰ ਰੋਜ਼ਾਨਾ ਗੁਰੂ ਕੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਹੁੰਦੀ ਹੈ। ਅੱਜ ਦੇ ਅੰਮ੍ਰਿਤ ਬਚਨ ਗੁਰੂ ਖਾਲਸਾ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਣ ਅੰਗ 432 ਤੇ ਸਤਿਗੁਰਾਂ ਦਾ ਸ਼ਬਦ ਸੁਭਾਇਮਾਨ ਹੈ। ਪੰਚਮ ਗੁਰਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਹਰ ਪਹਨ ਮਥਰਾ ਕਾਸ਼ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ ਗਰੀਬ ਨਿਵਾਜ ਜੀ ਕਿਰਪਾ ਕਰ।

ਦੇ ਫੁਰਨੇ ਜਿਹੜੇ ਨੇ ਉਹ ਮੇਰਾ ਗੁਰੂ ਜਾਣਦਾ ਹੈ। ਤਾਂ ਹੀ ਤਾਂ ਤੁਸੀਂ ਬੋਲ ਪੜ੍ਹਦੇ ਹੋ ਨਾ, ਵਿਨ ਬੋਲਿਆ ਸਭ ਕਿਛ ਜਾਣਦਾ। ਉਹ ਬਿਨਾਂ ਬੋਲਿਆਂ ਤੋਂ ਮੇਰਾ ਗੁਰੂ ਜਾਣਦਾ ਹੈ, ਪਰ ਜਿਹਨੇ ਇੱਕ ਸਤਿਗੁਰਾਂ ਨੇ ਸਮਰੱਥਾ ਬਖਸ਼ੀ ਹੈ ਜੋਦੜੀ ਕਰਦੇ

ਆਪੇ। ਜਿਹੜੇ ਅੰਦਰ ਦੀਆਂ ਗੱਲਾਂ ਨੇ ਮਹਾਰਾਜ ਤੁਸੀਂ ਜਾਣਦੇ ਹੋ, ਤੁਸੀਂ ਪ੍ਰਤੱਖ ਰੂਪ ਵਿੱਚ ਵਰਤ ਜਾਂਦੇ ਹੋ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਨ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਕਿੱਥੇ ਪੁੱਛਦਾ ਨੀ ਹਿਲੌਰ ਵਿੱਚ, ਮਾਤਾ ਜੀ ਅਕਾਲ ਚੱਲਾ ਨਾ ਸੱਚ ਖੰਡ ਚਲੇ ਗਏ ਨੇ, ਪਿਤਾ ਹਰਦਾਸ ਜੀ ਗੁਰੂ ਸਵਾਰੀ ਸੰਗਤ ਜੀ ਚਲੇ ਗਏ ਨੇ, ਨਾਨੀ ਉਂਗਲ ਫੜ ਕੇ ਆਪਣੇ ਦੋਤਰੇ ਦੀ ਜਦੋਂ ਚੂਨਾ ਮੰਡੀ ਘਰੋਂ ਨਿਕਲੀ ਹੋਵੇਗੀ, ਧੀ ਦਾ ਘਰ ਦਾ ਦਰਵਾਜ਼ਾ ਬੰਦ ਵੇਖਿਆ ਹੋਵੇਗਾ ਨਾਨੀ ਨੇ, ਤੇ ਸਮਝੋ ਸਾਹਮਣੇ ਨੇਤਰਾਂ ਸਾਹਮਣੇ ਸੀਨ ਲਿਆਓ ਕੈਸੀ ਹਾਲਾਤ ਹੋਣਗੇ। ਤੇ ਜਿਸ ਵੇਲੇ ਨਾਨੀ ਉਂਗਲ ਲੈ ਕੇ ਮੇਰੇ ਸੋਢੀ ਪਾਤਸ਼ਾਹ ਜੀ ਦੇ ਲਾਹੌਰ ਚੂਨਾ ਮੰਡੀ ਚੋਂ ਨਿਕਲ ਰਹੀ ਹੈ, ਤੇ ਜਿਹੜੇ ਲੋਕ ਘਰਾਂ ਵਾਲੇ ਨੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਅੰਦਰ ਤਾੜ ਲਿਆ। ਆਖੋ ਸਤਨਾਮ ਸ਼੍ਰੀ, ਇਹਦੇ ਮੱਥੇ ਨਹੀਂ ਲੱਗਣਾ, ਇਹਦਾ ਭਾਗਾ ਹੈ, ਇਹ ਯਤੀਮ ਹੋ ਚੁੱਕਾ ਹੈ, ਰੋਟੀ ਦੇ ਟੁਕੜੇ ਵਾਸਤੇ ਨਾਨੀ ਲੈ ਚੱਲੀ ਹੈ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਨਾਲ ਮਿਲਾਪ ਹੋਇਆ ਹੈ, ਗੱਲਾਂ ਬਾਤਾਂ ਹੋਈਆਂ ਨੇ, ਤੇ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਸੀ, ਇਹ ਰੋਟੀ ਦੇ ਟੁਕੜੇ ਨੂੰ ਨਹੀਂ ਤਰਸਦਾ, ਇਹਦੇ ਲੰਗਰਾਂ ਵਿੱਚੋਂ ਤੇ ਲੱਖਾਂ ਦੁਨੀਆਂ ਦੇ ਲੋਕ ਲੰਗਰ ਛਕ ਜਾ ਕਰਨਗੇ, ਇਹਦੇ ਅਤੁੱਟ ਭੰਡਾਰੇ ਭਰੇ ਰਹਿਣਗੇ। ਧੰਨ ਗੁਰੂ ਰਾਮਦਾਸ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਨ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜੋ ਅੰਦਰ ਦੀ ਵਿਧੀ ਹੁੰਦੀ ਹੈ ਨਾ, ਉਹਨੂੰ ਮੇਰਾ ਗੁਰੂ ਹਰ ਪ੍ਰਕਾਰ ਜਾਣਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਇੱਕ ਵਾਰ ਪਿਆਰ ਦਾ ਸਬੂਤ ਦੇ ਕੇ ਆਖੋ ਸਤਨਾਮ ਸ਼੍ਰੀ। ਜੋ ਹਮਰੀ ਬਿਧ ਹੋਤੀ, ਉਹ ਗੁਰੂ ਜਾਣਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਰਪਾਲੂ ਦਾ ਤਾਰ ਜੀ, ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਰੋਜ਼ਾਨਾ ਸਾਹਿਬਾਂ ਦਾ ਦੀਵਾਨ ਸੱਜਦਾ ਜੇ, ਤੇ ਤੁਹਾਨੂੰ ਪਤਾ ਹੈ ਮੇਰੇ ਕਲਗੀਆਂ ਵਾਲਾ ਪਾਤਸ਼ਾਹ ਕਵੀਆਂ ਦੇ ਬਹੁਤ ਕਦਰਦਾਨ ਹੋਇਆ ਕਰਦੇ ਸੀ, ਵਿਦਵਾਨਾਂ ਦੀ ਕਦਰ ਕਰਿਆ ਕਰਦੇ ਸਨ। ਕਵੀ ਰਾਜ ਦੇ ਬਹੁਤ ਜਿਹੜੇ ਨੇ ਉਹਨਾਂ ਦੀ ਕਵਿਤਾ ਸੁਣ ਕੇ ਗਰੀਬ ਨਿਵਾਜ ਉਹਨਾਂ ਨੂੰ ਨਾਮ ਦਿਆ ਕਰਦੇ ਸਨ। ਇੱਕ ਗਰੀਬੜਾ ਜਿਹਾ ਕਵੀ ਜਿਹੜਾ ਹੈ, ਉਹ ਸਾਹਿਬਾਂ ਦੀ ਮਹਿਮਾ ਸੁਣ ਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਆਨੰਦਾਂ ਦੀ ਪੁਰੀ ਵਿੱਚ ਆ ਗਿਆ, ਜਿਹਦੇ ਸਰੀਰ ਦੇ ਕੱਪੜੇ ਜਿਹੜੇ ਨੇ ਉਹ ਬਿਲਕੁਲ ਪਾਟੇ ਜਿਹੇ ਨੇ, ਔਰ ਉਹਦੀ ਧੌਣ ਤੇ ਮੈਲ ਵੀ ਜੰਮੀ ਹੋਈ ਹੈ, ਕਦੇ ਇਸ਼ਨਾਨ ਪਾਣ ਕਰਨ ਦਾ ਵੀ ਸਮਾਂ ਨਹੀਂ ਮਿਲਿਆ ਹੋਵੇਗਾ, ਪਾਣੀ ਦੀ ਘਾਟ ਹੋਣ ਕਰਕੇ ਕਈ ਤਰ੍ਹਾਂ ਦੀਆਂ ਬਾਤਾਂ ਨੇ, ਤੇ ਪੈਰਾਂ 'ਚ ਜਿਹੜਾ ਉਹਨੇ ਜੋੜਾ ਪਾਇਆ ਹੈ ਉਹ ਵੀ ਟੁੱਟਾ ਹੋਇਆ ਹੈ, ਤੇ ਸ਼ਾਮਾਂ ਜ਼ਿਆਦੇ ਸਮੇਂ ਨੂੰ ਪਹੁੰਚਿਆ ਸ਼੍ਰੀ ਅਨੰਦਪੁਰ ਸਾਹਿਬ, ਤਾਂ ਇੱਕ ਸਿੱਖ ਮਿਲਿਆ, ਉਹਨੂੰ ਸੁਭਾਵਕ ਕਹਿਣ ਲੱਗਾ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਕਵੀ ਦਰਬਾਰ ਕਦੋਂ ਕੁ ਲੱਗਦਾ ਹੈ, ਕਵੀ ਦਰਬਾਰ ਕਦੋਂ ਕੁ ਲੱਗਦਾ, ਕਿੰਨੇ ਕੁ ਸਮੇਂ ਲੱਗਦਾ, ਜਿਵੇਂ ਤੁਸੀਂ ਦਰਬਾਰ ਪੁੱਛ ਹੀ ਲੈਂਦੇ ਹੋ ਫ੍ਰੀ ਮੋਡ ਗੁਰਦੁਆਰੇ ਸ਼ਾਮਾਂ ਨੂੰ ਕਥਾ ਕਿੰਨੇ ਕੁ ਵਜੇ ਹੁੰਦੀ ਹੈ, ਤੇ ਜਿਹਨੂੰ ਪੁੱਛਿਆ ਨਾ ਸੇਵਾਦਾਰ ਨੂੰ, ਉਹ ਕਹਿਣ ਲੱਗਾ ਵੀ ਤੂੰ ਕੀ ਕਹਿਣਾ, ਤੈਨੂੰ ਕੀ ਕੰਮ ਹੈ, ਕਹਿਣ ਲੱਗਾ ਸਹੀ ਜੇ ਜੇ ਹੱਥ ਜੋੜ ਕੇ ਕਹਿਣ ਲੱਗਾ ਮੈਂ ਵੀ ਇੱਕ ਛੋਟਾ ਜਿਹਾ ਕਵੀ ਹਾਂ। ਆਖੋ ਸਤਨਾਮ ਸ਼੍ਰੀ। ਕਹਿੰਦਾ ਮੈਂ ਵੀ ਇੱਕ ਛੋਟਾ ਜਿਹਾ ਕਵੀ ਹਾਂ। ਕਹਿਣ ਲੱਗਾ ਤੂੰ ਕਵੀ ਹੈ, ਪਾਟੇ ਤੇਰੇ ਕੱਪੜੇ ਨੇ, ਪੈਰ ਤੇਰੇ ਟੁੱਟਾ ਜੋੜਾ ਹੈ, ਦਸਤਾਰ ਤੇਰੀ ਪਾਟੀ ਹੋਈ ਹੈ, ਤੂੰ ਕਵੀ ਕਿੱਧਰ ਦਾ ਹੈ। ਜਦੋਂ ਉਹਨੇ ਖੜਵੇ ਜੇ ਬੋਲ ਬੋਲੇ ਨਾ, ਮਾਇਆ ਵਰਤੀ, ਉੱਥੇ ਮੈਂ ਤੁਹਾਨੂੰ ਪਰਸੋਂ ਚੌਥ ਬਚਨ ਸੁਣਾਇਆ ਸੀ, ਪਰ ਉਹ ਬੜੇ ਸਹਿਜ ਵਿੱਚ ਰਿਹਾ, ਤੇ ਨਿਰਾਸਾ ਜਿਹਾ ਹੋ ਕੇ ਜਦੋਂ ਥੋੜਾ ਜਿਹਾ ਅਗਾਂਹ ਤੁਰਨ ਲੱਗਾ ਨਾ, ਤੇ ਇੱਕ ਤੁਹਾਡੇ ਵਰਗਾ ਗੁਰਮੁਖ ਆ ਕੇ ਉਹਨੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗਾ ਜੇ ਤੂੰ ਕਵੀ ਹੈ ਤਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਦਰਬਾਰ ਸ਼ਾਮ ਨੂੰ ਇੰਨੇ ਕੁ ਵਜੇ ਲੱਗਣਾ ਹੈ, ਤੇ ਤੂੰ ਵੀ ਦਰਬਾਰ ਵਿੱਚ ਆ ਜਾ, ਵੀ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰ ਲਵੀ। ਥੋੜਾ ਜਿਹਾ ਅੰਦਰ ਹੌਸਲਾ ਹੋ ਗਿਆ,
ਜਿਸ ਵੇਲੇ ਮੇਰੇ ਗਰੀਬ ਨਵਾਜ ਦਾ ਦਰਬਾਰ ਲੱਗ ਗਿਆ ਤੇ ਵਿਚਾਰਾ ਕਵੀ ਜਿਹੜਾ ਹੈ ਨਾ, ਬਹੁਤ ਮਹਾਨ ਜਿਹੜੇ ਵਿਦਵਾਨ ਕਵੀ ਨੇ ਉਹ ਦਰਬਾਰ ਵਿੱਚ ਸੱਜੇ ਹੋਏ ਨੇ, ਸੰਗਤਾਂ ਸੱਜੀਆਂ ਹੋਈਆਂ ਨੇ, ਤੇ ਵਿਚਾਰਾ ਗਰੀਬ ਜਿਹਾ ਕਵੀ ਜਿਹੜਾ ਹੈ ਸਾਰਿਆਂ ਤੋਂ ਪਛਾਣ ਜਿਹੇ ਹੋ ਕੇ ਥੱਲੇ ਧੌਣ ਰੱਖ ਕੇ ਤੇ ਬੈਠਾ ਹੋਇਆ ਹੈ, ਮੁੱਖ ਚੋਂ ਕਹਿ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਸੋਚੀ ਜਾਂਦਾ ਕਿਧਰੇ ਮੇਰੀ ਵਾਰੀ ਵੀ ਆਊ, ਕਿਧਰੇ ਮੇਰੀ ਵਾਰੀ ਵੀ ਆਊ, ਸਭ ਤੂੰ ਹੀ ਜਾਣਦੇ, ਮੇਰਾ ਗੁਰੂ ਜਾਣਦਾ। ਸੋਚਦਿਆਂ ਸੋਚਦਿਆਂ ਜਿਸ ਵੇਲੇ ਮੇਰੇ ਬਾਜਾਂ ਵਾਲੇ ਕਲਗੀਆਂ ਵਾਲੇ ਸ਼ਹਿਨਸ਼ਾਹ ਪਿਤਾ ਮਹਾਰਾਜ ਦਰਬਾਰ ਵਿੱਚ ਆਏ ਨੇ, ਬੜੇ ਬੜੇ ਵਿਦਵਾਨ ਅੱਗੇ ਸੱਜੇ ਹੋਏ ਨੇ, ਤੇ ਆਉਂਦਿਆਂ ਸਾਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਨਿਗਾਹ ਉਸੇ ਕਵੀ ਤੇ ਗਈ ਹੈ। ਆਵਾਜ਼ ਦੇ ਕੇ ਆਖਿਆ ਜੀ ਤੁਸੀਂ ਕਿੱਥੋਂ ਆਏ ਹੋ? ਇੱਕਦਮ ਸਾਰੇ ਪਛਾਣੂ ਵੇਖਣ ਲੱਗ ਪਏ ਵੀ ਕਿਹਨੂੰ ਆਵਾਜ਼ ਮਾਰੀ ਪਈ ਹੈ, ਉਹ ਥੱਲੇ ਨੂੰ ਧੌਣ ਕਰਕੇ ਬੈਠਾ ਹੋਇਆ। ਦੂਜੀ ਆਵਾਜ਼ ਫਿਰ ਮੇਰੇ ਸਾਹਿਬਾਂ ਨੇ ਕਹਿਣਾ ਕੀਤੀ ਵੀ ਤੁਸੀਂ ਕਿੱਥੇ ਆਏ ਹੋ, ਕਿੱਥੋਂ ਆਏ ਤੇ ਤੁਹਾਡਾ ਨਾਂ ਕੀ ਹੈ? ਇਸ਼ਾਰਾ ਕੀਤਾ ਤੇ ਉੱਠ ਕੇ ਸਹਿਜੇ ਜੇ ਕਹਿਣ ਲੱਗਾ ਗਰੀਬ ਨਿਵਾਜ, ਮੈਂ ਹੰਡੂਰ ਕਹਿਲੂਰ ਤੋਂ ਹੀ ਨੇੜੇ ਆਇਆ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਟੋਚ ਨਗਰ ਤੋਂ ਆਇਆ। ਕਟੋਚ ਤੋਂ ਲਾਗੇ ਪੈਂਦਾ, ਜਦੋਂ ਤੁਸੀਂ ਗਾਂ ਨੈਣਾ ਦੇਵੀ ਦਾ ਪਹਾੜ ਲੰਘਦੇ ਹੋ ਨਾ, ਕਿਰਪਾਲ ਚੰਦ ਕਟੋਚੀਆ ਰਾਜਾ ਸੀ, ਕਟੋਚ ਤੋਂ ਆਇਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਦੂਜਾ ਬਚਨ ਕੀਤਾ ਵੀ ਤੁਹਾਡਾ ਨਾਂ ਕੀ ਹੈ, ਤੁਹਾਡਾ ਨਾਂ ਕੀ ਹੈ? ਤੇ ਸਹਿਜੇ ਜੇ ਕਹਿਣ ਲੱਗਾ ਸੱਚੇ ਪਾਤਸ਼ਾਹ, ਗਰੀਬਾਂ ਦੇ ਨਾਂ ਕਾਹਦੇ ਹੁੰਦੇ ਨੇ, ਨਾਂ ਦੇ ਵੱਡਿਆਂ ਲੋਕਾਂ ਦੇ ਹੁੰਦੇ ਨੇ, ਗਰੀਬਾਂ ਦੇ ਨਾਂ ਕਾਹਦੇ ਹੁੰਦੇ ਨੇ? ਮਹਾਰਾਜ ਗੁਰਦੇਵ ਜੀ ਕਹਿਣ ਲੱਗੇ ਅਕਸਰ ਨੂੰ ਕੋਈ ਨਾ ਕੋਈ ਮਾਂ ਬਾਪ ਨੇ ਨਾਂ ਤੁਹਾਡਾ ਰੱਖਿਆ ਹੋਵੇਗਾ। ਕਹਿਣ ਲੱਗਾ ਸੱਚੇ ਪਾਤਸ਼ਾਹ, ਮਾਂ ਬਾਪ ਨੇ ਤੇ ਨਾਮ ਰੱਖਿਆ ਹੰਸ ਹੰਸ, ਪਰ ਅੱਜ ਤੱਕ ਮੈਂ ਇਹਨਾਂ ਕੰਨਾਂ ਦੇ ਨਾਲ ਹੰਸ ਰਾਮ ਨਾਂ ਨਹੀਂ ਸੁਣਿਆ। ਮਾਂ ਬਾਪ ਨੇ ਹੰਸ ਰਾਮ ਰੱਖਿਆ ਪਰ ਇਹ ਨਾਂ ਨਹੀਂ ਸੁਣਿਆ। ਗੁਰਦੇਵ ਜੀ ਕਹਿੰਦੇ ਕੀ ਸੁਣਿਆ? ਕਹਿੰਦੇ ਮੈਨੂੰ ਤੇ ਕਟੋਚ ਨਗਰ ਦੇ ਹੋਈ ਕਹਿੰਦੇ ਉਹ ਹੰਸੂ, ਓਏ ਹੰਸੂਆ ਕੋਈ ਕਵਿਤਾ ਹੀ ਸੁਣਾ ਦੇ, ਕੋਈ ਕਵਿਤਾ ਹੀ ਸੁਣਾ ਦੇ। ਤਾਂ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇ

ਜਿਹਨੇ ਕੰਨਾਂ ਨਾਲ ਹੰਸੋਈ ਸੁਣਿਆ ਹੋਵੇ ਤੇ ਜਦੋਂ ਉਹਨੇ ਇੰਨਾ ਵੱਡਾ ਨਾਮ ਬਾਜਾਂ ਵਾਲੇ ਸੱਚੇ ਪਾਤਸ਼ਾਹ ਤੋਂ ਸੁਣਿਆ, ਗਦ ਗਦ ਹੋ ਗਿਆ, ਰੋਮ ਰੋਮ ਖਿੜ ਗਿਆ, ਆਨੰਦ ਵਿੱਚ ਝੂਮ ਗਿਆ। ਉਸ ਵੇਲੇ ਕਾਵ ਰਚਨਾ ਸੁਣਾਉਂਦਾ ਗਿਆ, ਸਭ ਦੇਖ ਰਹੇ ਨੇ ਤੇ ਮੇਰੇ ਗਰੀਬ ਨਿਵਾਜ ਮੁਸਕਰਾ ਰਹੇ ਨੇ, ਆਨੰਦਾਂ ਦੀ ਪੁਰੀ ਵਾਲੇ ਆਨੰਦ ਵਿੱਚ ਆਏ ਨੇ। ਉਸੇ ਵੇਲੇ ਗੜਵਈ ਸਿੰਘ ਨੂੰ ਆਵਾਜ਼ ਮਾਰਦੇ ਨੇ ਵੀ ਖਜ਼ਾਨੇ ਵਿੱਚ ਮਾਇਆ ਕਿੰਨੀ ਕੁ ਹੈ, ਕਿਧਰੇ ਤੇ ਇੱਥੋਂ ਆਏ ਸੀ ਨਾ, ਵੀ ਤੇਰਾ ਵਰਗਾ ਵੀ ਕੋਈ ਕਵੀ ਹੁੰਦਾ, ਤੇਰੇ ਵਰਗਾ ਗਰੀਬੜਾ ਕਿੱਥੋਂ ਆ ਗਿਆ, ਤੈਨੂੰ ਕਿਹੜੀ ਕੋਈ ਕਾਵ ਰਚਨਾ ਆਉਂਦੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਪੁੱਛਦੇ ਵੀ ਖਜ਼ਾਨੇ ਚ ਮਾਇਆ ਕਿੰਨੀ ਹੈ, ਤਾਂ ਖਜ਼ਾਨਚੀ ਕਹਿਣ ਲੱਗਾ ਗਰੀਬ ਨਿਵਾਜ 18,000 ਰਜਤ ਪੰਨ ਮੋਹਰਾ ਖਜ਼ਾਨੇ ਚ ਮੌਜੂਦ ਨੇ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਖਜ਼ਾਨਾ ਖਾਲੀ ਕਰ ਦਿਓ, ਸਾਰੇ ਦਾ ਸਾਰਾ ਖਜ਼ਾਨਾ ਸਾਡੇ ਹੰਸ ਰਾਜ ਨੂੰ ਦੇ ਦਿਓ। ਤੇ ਜਦੋਂ ਇਹਨਾਂ ਬੋਲ ਸੁਣਿਆ ਨਾ, ਜੋ ਅੰਦਰ ਦੀ ਬਿੰਦੀ ਸੀ ਦੇਖੋ ਕਿਧਰੇ ਮੇਰੇ ਸਾਹਿਬਾਂ ਦੇ ਕੋਲ ਆਇਆ ਹੈ, ਕਹਿੰਦਾ ਸੀ ਕਿਧਰੇ ਮੈਨੂੰ ਇਹ ਜਾਵੇ। ਤੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੇਨਤੀ ਕੀਤੀ, ਨੇਤਰਾਂ ਚੋਂ ਉਤਰੇ ਪੁੱਤਰੇ ਪਜਲ ਜਾ ਰਿਹਾ। ਕਹਿਣ ਲੱਗਾ ਗਰੀਬ ਨਿਵਾਜ ਕਿਉਂ ਮਖੌਲ ਕਰਦੇ ਹੋ, ਗਰੀਬਾਂ ਨੂੰ ਤੇ ਇੱਕ ਅੱਧੀ ਮੋਹਰ ਬਥੇਰੀ ਹੁੰਦੀ ਹੈ, ਇੱਕ ਹੀ ਬਹੁਤ ਹੈ ਮਹਾਰਾਜ। ਸਤਿਗੁਰੂ ਜੀ ਕਹਿਣ ਲੱਗੇ ਤੂੰ ਸਾਡਾ ਰਾਜਾ ਹੈ, ਰਾਜਾ ਸਾਡਾ ਹੈ। ਸਤਿਗੁਰੂ ਮਹਾਰਾਜ ਦੇ ਸਨਮੁਖ ਖਜ਼ਾਨਾ ਖਾਲੀ ਕਰ ਦਿੱਤਾ। ਸਾਹਿਬਾਂ ਨੇ ਦੂਸਰਾ ਵਚਨ ਕੀਤਾ ਵੀ ਕਾਬਲ ਕੰਧਾਰ ਦੀਆਂ ਸੰਗਤਾਂ ਹਾਥੀ ਲੈ ਕੇ ਆਈਆਂ ਸਨ। ਹਾਂ ਸੱਚੇ ਪਾਤਸ਼ਾਹ, ਕਹਿਣ ਲੱਗੇ ਹਾਥੀ ਵੀ ਸਾਡੇ ਹੰਸ ਰਾਜ ਨੂੰ ਦੇ ਦਿਓ। ਕਹਿਣ ਲੱਗਾ ਗਰੀਬ ਨਿਵਾਜ ਹਾਥੀ ਮੈਂ ਕੀ ਕਰਨਾ। ਕਹਿਣ ਲੱਗਾ ਸਤਿਗੁਰੂ ਜੀ ਜਿਹੜੇ ਰਾਜੇ ਹੁੰਦੇ ਨਾ ਰਾਜੇ, ਉਹ ਹਾਥੀਆਂ ਤੇ ਸਵਾਰੀਆਂ ਕਰਦੇ ਹੁੰਦੇ ਨੇ। ਸਤਿਗੁਰੂ ਮਹਾਰਾਜ ਦੇ ਘਰ ਵਿੱਚ ਕੁਝ ਦਿਨ ਰਿਹਾ, ਕਾਵ ਰਚਨਾ ਸੁਣਾ ਸੁਣਾ ਕੇ ਨਿਹਾਲ ਕੀਤਾ। ਸਤਿਗੁਰੂ ਮਹਾਰਾਜ ਬਹੁਤ ਆਨੰਦ ਹੋਏ। ਕੁਝ ਦਿਨ ਲੰਘ ਗਏ ਤੇ ਫਿਰ ਸੰਗਤ ਵਿੱਚ ਖੜ ਕੇ ਬੇਨਤੀ ਕਰਨ ਲੱਗਾ ਗਰੀਬ ਨਿਵਾਜ, ਮੈਂ ਕੁਝ ਮੰਗਣਾ ਚਾਹੁੰਦਾ ਹਾਂ, ਤੇ ਜਿੰਨੇ ਦਰਬਾਰ ਚ ਬੜੇ ਬੜੇ ਵਿਦਵਾਨ ਬੈਠੇ ਸੀ ਕਹਿੰਦੇ ਲਓ, 18,000 ਰਜਤ ਪੰਨ ਮਿਲ ਗਏ ਨੇ, ਹਾਥੀ ਮਿਲ ਗਿਆ, ਕਿੰਨੀਆਂ ਵਸਤੂਆਂ ਮਿਲ ਗਈਆਂ ਨੇ, ਅਜੇ ਵੀ ਕਹਿੰਦਾ ਕੁਝ ਮੰਗਣਾ ਚਾਹੁੰਦਾ ਹੈ। ਹੈਰਾਨ ਹੋ ਗਏ, ਕਹਿੰਦੇ ਦੱਸੋ ਅਜੇ ਭੁੱਖ ਰਹੀ ਆ, ਅਜੇ ਕਹਿੰਦਾ ਕੁਝ ਮੰਗਣਾ ਚਾਹੁੰਦਾ ਹੈ। ਪਰ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਵੀ ਉਹ ਕੀ ਮੰਗਣਾ ਚਾਹੁੰਦਾ ਹੈ, ਉਹਨਾਂ ਨੂੰ ਕੁਝ ਇਹ ਨਹੀਂ ਪਤਾ। ਕਹਿਣ ਲੱਗੇ ਦੇਖੋ ਗੁਰੂ ਨੇ ਹਾਥੀ ਦੇ ਦਿੱਤਾ, ਮੋਹਰਾਂ ਦੇ ਦਿੱਤੀਆਂ, ਖਜ਼ਾਨਾ ਦੇ ਦਿੱਤਾ, ਅਜੇ ਵੀ ਕਹਿੰਦਾ ਮੰਗਣਾ ਚਾਹੁੰਦਾ ਹੈ। ਤੇ ਮੇਰੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੰਸ ਰਾਜ ਜੀ ਮੰਗੋ, ਜੋ ਮੰਗੋਗੇ ਸੋ ਦੇ ਦਿਆਂਗੇ। ਤੇ ਉੱਠ ਕੇ ਸਤਿਗੁਰੂ ਮਹਾਰਾਜ ਨੇ ਜਦੋਂ ਵਚਨ

ਮੰਗਿਆ ਨਹੀਂ ਤੁਸਾਂ ਨੇ ਆਪੇ ਹੀ ਦਿੱਤਾ। ਮੋਰਾ ਖਜ਼ਾਨਾ ਮੈਂ ਮੰਗਿਆ ਨਹੀਂ ਤੁਸਾਂ ਨੇ ਆਪੇ ਹੀ ਦਿੱਤਾ, ਮੈਂ ਨਹੀਂ ਮੰਗਿਆ, ਪਰ ਜੋ ਮੈਂ ਮੰਗਣ ਲੱਗਾ ਉਹ ਦੇ ਦਿਓ। ਸਾਹਿਬ ਕਹਿੰਦੇ ਮੰਗ। ਕਹਿਣ ਲੱਗਾ ਗਰੀਬ ਨਿਵਾਜ ਮੇਰੀ ਝੋਲੀ ਚ ਸਿੱਖੀ ਪਾ ਦਿਓ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਮੇਰੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਆਨੰਦਪੁਰ ਸਾਹਿਬ ਆਉਂਦਾ ਜਾਂਦਾ ਰਵੀ, ਆਉਂਦਾ ਜਾਂਦਾ ਰਵੀ। ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ। 11 ਦਿਨਾਂ ਬਾਅਦ ਜਦੋਂ ਆਗਿਆ ਮੰਗੀ ਜਾਣ ਵਾਸਤੇ ਕਟੌਚ ਵਾਸਤੇ, ਤੇ ਮੇਰੇ ਗਰੀਬ ਨਿਵਾਜ ਨੇ 11 ਸਿੰਘ ਨਾਲ ਦਿੱਤੇ, ਘੋੜਿਆਂ ਤੇ ਸਵਾਰ ਨੇ, ਖਜ਼ਾਨਾ ਲੱਦਿਆ ਹੈ। ਭਾਈ ਹੰਸ ਰਾਜ ਜੀ ਹਾਥੀ ਤੇ ਸਵਾਰ ਨੇ, ਤੇ ਅੱਗੇ ਨਗਾਰਾ ਵੱਜਦਾ ਜਾ ਰਿਹਾ ਹੈ। ਹੰਸ ਰਾਜ ਜਿਹੜਾ ਹਾਥੀ ਤੇ ਸਵਾਰ ਹੋ ਕੇ ਜਾ ਰਿਹਾ ਹੈ, ਦੂਸਰੇ ਪਾਸੋਂ ਕਟੌਚ ਰਿਆਸਤ ਦਾ ਰਾਜਾ ਕਿਰਪਾਲ ਚੰਦ ਜਿਹੜਾ ਉਹ ਸ਼ਿਕਾਰ ਖੇਡਦਾ ਖੇਡਦਾ ਅਚਾਨਕ ਸਾਹਮਣੇ ਆ ਗਿਆ। ਕਹਿਣ ਲੱਗਾ ਨਗਾਰਾ ਵੱਜਦਾ ਆ ਰਿਹਾ ਹੈ, ਹਾਥੀ ਤੇ ਸਵਾਰ ਹੈ, ਫੌਜ ਨੇ ਵੇਖਿਆ ਕੋਈ ਕਿਸੇ ਰਿਆਸਤ ਦਾ ਰਾਜਾ ਹੋਵੇਗਾ। ਇੱਕਦਮ ਕਿਰਪਾਲ ਚੰਦ ਜਿਹੜਾ ਸੀ ਸਨਮੁਖ ਆ ਗਿਆ, ਫੌਜ ਉਹਦੇ ਨਾਲ ਹੈ, ਅੱਗੇ ਆ ਕੇ ਉਹਦਾ ਸਤਿਕਾਰ ਕੀਤਾ। ਕਹਿਣ ਲੱਗਾ ਤੁਸੀਂ ਕਿਸੇ ਰਿਆਸਤ ਦੇ ਰਾਜੇ ਹੋ? ਜਿਹਨੂੰ ਵੇਖੋ ਹੰਸੂ ਕਿਹਾ ਜਾਂਦਾ ਸੀ, ਕੋਈ ਪਛਾਣਦਾ ਨਹੀਂ ਸੀ। ਕਿਰਪਾਲ ਚੰਦ ਕਹਿਣ ਲੱਗਾ ਤੂੰ ਕਿਸੇ ਰਿਆਸਤ ਦਾ ਰਾਜਾ? ਤੇ ਹੰਸ ਰਾਜ ਕਹਿਣ ਲੱਗਾ ਮੈਂ ਕਿਸੇ ਰਿਆਸਤ ਦਾ ਰਾਜਾ ਨਹੀਂ ਆ, ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਮੰਗਤ ਜਾ ਰਿਹਾ ਹਾਂ।

ਕਿਸ ਪੈ ਕਹੋ ਸੁਣਾਏ, ਮੈਂ ਕਿਹਦੇ ਕੋਲ ਬੇਨਤੀ ਕਰਾਂ, ਕੇਵਲ ਤੁਹਾਡੇ ਕੋਲ ਹੀ ਕਰਨੀ ਹੈ। ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਜਹੀ ਪਾਸ। ਪਾਤਸ਼ਾਹ ਗੱਲਾਂ ਗੁਰੂ ਨਾਲ ਕਰਨੀਆਂ ਹੈ, ਬਾਕੀ ਕਿਸੇ ਕੋਲ ਦੁੱਖ ਸੁਣਾਓਗੇ ਨਾ। ਕਿਸ ਪੇ ਖੋਲੋ ਗੰਠੜੀ, ਦੁਖੀ ਭਰ ਹੈ ਉਹ ਤਾਂ ਪਹਿਲਾਂ ਦੁਖੀ ਹੈ, ਇੱਥੇ ਆ ਕੇ ਦੁਖੜਿਆਂ ਦਾ ਨਾਸ ਹੋ ਜਾਂਦਾ ਹੈ। ਅਗਲੇ ਬੋਲ ਸਾਹਿਬਾਂ ਨੇ ਹੋਰ ਬੜੇ ਪਿਆਰੇ ਬਖਸ਼ੇ।

ਜਿਹ ਪ੍ਰਸਾਦ ਪਾਟ ਪਟੰਬਰ ਹੜਾਵਹ ਤਿਸੈ ਤਿਆਗ ਕਤ ਅਵਰ ਲੁਭਾਵਹ। ਜਿਹ ਪ੍ਰਸਾਦ ਸੁਖ ਸੇਜ ਸੋ ਈਜੈ ਮਨ ਆਠ ਪੈਰ ਤਾਕਾ ਜਸ ਗਾਵੀਜੈ। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਮਹਾਰਾਜ ਕਹਿੰਦੇ ਜਿਹਦੇ ਕਿਰਪਾ ਦੁਆਰੇ ਵਾਸਤੇ ਉਹਨੂੰ ਅੰਦਰ ਜਪ, ਉਹਦਾ ਦਿੱਤਾ ਪੈ ਰਿਹਾ ਹੈ, ਉਹਦਾ ਦਿੱਤਾ ਖਾ ਰਿਹਾ ਹੈ। ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮਰਤ ਪਰਮਗਤ ਪਾਵੈ ਰਹਿਣ ਦਿਨਸ ਪ੍ਰਭਾਤ।

ਪ੍ਰਤ ਪਾਲੈ ਨਿਤ ਸਾਰ ਸੰਭਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਬਾਣੀ ਬੇਅੰਤ ਭੰਡਾਰਾ ਜੇ ਨਹੀਂ ਜੇ ਮੁੱਕਦਾ ਅਸੀਂ ਮੁੱਕ ਜਾਣਾ ਹੈ ਭੰਡਾਰਾ ਜੁਗੋ ਜੁਗ ਅਟਲ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਮੇਰਾ ਸੁੰਦਰ ਸਰੂਪ ਹੈ ਮਾਲਕ ਹੈ ਮੇਰਾ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਜਿਹਵਾ ਏਕ ਕਵਣ ਗੁਣ ਕਹੀਏ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨ ਹੀ ਲਈਏ ਕੌਣ ਮੇਰੇ ਗੁਰੂ ਦਾ ਅੰਤ ਜਾਣੇਗਾ ਗੁਰੂ ਬੇਅੰਤ ਹੈ ਨਿਰਧਾਰ ਕੋ ਆਧਾਰ ਆਸਰਾ ਨਿਰਾਸਨ ਕੋ ਨਾਥ ਹੈ ਨਾਥਨ ਕੋ ਦੀਨ ਕੋ ਦਯਾਲ ਹੈ ਸਰਨ ਅਸਰਨ ਔਰ ਨਿਰਤਨ ਕੋ ਹੈ ਧਨ ਏਕ ਅੰਦਨ ਕੀ ਕਿਰਪਣ ਕੋ ਕਿਰਪਾਲ ਹੈ ਅਕਿਰਤ ਕੰਨ ਕੇ ਦਾਤਾਰ ਪਤਤ ਪਾਵਨ ਪ੍ਰਭ ਨਰਕ ਨਿਵਾਰਨ ਪ੍ਰਤਗਿਆ ਪ੍ਰਤਪਾਲ ਹੈ ਅਵਗਣ ਕਰ ਹਰਨ ਕਰਨ ਕਰਤਗਿਆ ਸੁਆਮੀ ਸੰਗੀ ਸਰ ਬੰਗ ਰਸ ਰਸਕ ਰਸਾਲ ਹੈ ਇੱਕ ਬੋਲ ਤੁਸੀਂ ਸਾਰੇ ਆਖੋ ਸੈਲ ਪੱਥਰ ਮੈਂ ਜੰਤੂ ਪਾਏ ਪੈਦਾ ਕੀਤੇ ਨੇ ਤਾ ਕਾ ਰਿਜਕ ਅਗੈ ਕਰ ਧਰਿਆ ਇਹੀ ਬਚਨ ਤਾਂ ਭਗਤ ਧੰਨੇ ਜੀ ਨੇ ਕਹਿ ਦਿੱਤੇ ਸੀ ਆਸਾ ਰਾਗ ਵਿੱਚ ਰੇ ਚਿੱਤ ਚੇਤਸ ਕੀ ਨਾ ਦਿਆਲ ਦਮੋਦਰ ਬਿਬਹਿ ਨਾ ਜਾਣ ਸ ਕੋਈ ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਜੰਨਣੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰੱਖੇ ਐਸਾ ਖਸਮ ਹਮਾਰਾ ਕੁੰਮੀ ਜਲ ਮਾਹੇ ਵਾਹਿਗੁਰੂ ਵਾਹਿਗੁਰੂ ਕਛੂ ਕੌਮੀ ਦੇ ਪਾਣੀ ਵਿੱਚ ਹੈ ਬੱਚੇ ਉਹਦੇ ਕਿੱਥੇ ਨੇ ਰੇਤਾ ਦੇ ਵਿੱਚ ਨੇ ਪਾਣੀ

0: ਵਿੱਚ ਹੈ, ਉਹਨਾਂ ਨੂੰ ਨਾ ਦੁੱਧ ਪਿਉਣ ਵਾਲਾ ਤੇ ਨਾ ਕੋਈ ਚੋਗਾ ਚਗਾਉਣ ਵਾਲਾ, ਜੇ ਨਾ ਕੋਈ ਬੋਤਲ ਵਿੱਚ ਦੁੱਧ ਪਾ ਕੇ ਪਿਆ ਦੇਵੇ। ਕੁੰਮੀ ਜਲ ਮਾਹੇ, ਕੁੰਮੀ ਕੱਛੂ ਕੁੰਮੀ, ਕੁੰਮੀ ਜਲ ਮਾਹੇ, ਤਨ ਤੇ ਸਵਾਹਰ, ਤਨ ਉਹਦੇ ਬੱਚੇ, ਤਨ ਉਹਦੇ ਬੱਚੇ ਕਿੱਥੇ ਨੇ, ਪਾਣੀ ਤੋਂ ਬਾਹਰ ਨੇ। ਤੇ ਭਗਤ ਧੰਨਾ ਜੀ ਕਹਿੰਦੇ ਕੁੰਮੀ ਜਲ ਮਾਹੇ ਤਨ ਤੇ ਸਵਾਹਰ, ਪੰਖ ਖੀਰ ਤੈ ਨਾਹੀ, ਨਾ ਵਿਚਾਰਿਆਂ ਨੂੰ ਖੰਭ ਲੱਗਦੇ ਨੇ ਕੱਛੇ ਕੁੰਮੀ ਦੇ ਬੱਚਿਆਂ ਨੂੰ ਵੀ ਉਡਾਰੀ ਮਾਰ ਕੇ ਚੋਗਾ ਚੋਗੁਣ ਖੀਰ, ਨਾ ਕੋਈ ਦੋਧੀ ਪਿਉਣ ਵਾਲਾ ਹੈ, ਰੱਬ ਉੱਥੇ ਵੀ ਦੇ ਰਿਹਾ ਹੈ। ਪੰਖ ਖੀਰ ਤੈ ਨਾਹੀ ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ ਪਾਖਾਣ ਕੀਟ ਗੁਪਤ ਹੋਏ ਰਹਿਤਾ, ਤਾ ਚੋ ਮਾਰਗ ਨਾਹੀ ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਉ ਦਰਾਹੀ। ਨਾਨਕ ਚਿੰਤਾ ਆਖੋ ਸਤਨਾਮ ਸ਼੍ਰੀ, ਬਿਲਕੁਲ ਨੀ ਜੇ ਬੋਲੇ ਤੁਸੀਂ, ਨੀਂਦ ਤਾਂ ਨਹੀਂ ਆਈ। ਜਦੋਂ ਥੋੜ੍ਹਾ ਜਿਹਾ ਸਕੂਨ ਮਿਲਦਾ ਨਾ, ਉਦੋਂ ਬੰਦੇ ਨੂੰ ਥੋੜ੍ਹਾ ਜਿਹਾ ਅੰਦਰੋਂ ਸਹਿਜ ਮਿਲਦਾ, ਸ਼ਾਂਤੀ ਵਿੱਚ ਅੱਖਾਂ ਬੰਦ ਹੋ ਜਾਂਦੀਆਂ, ਫਿਰ ਕਿਰਪਾ ਵਰਤੂਗੀ। ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਾਣੀ ਸੁਣਦਿਆਂ ਸੁਣਦਿਆਂ ਸਹਿਜ ਮਿਲਦਾ, ਆਨੰਦ ਮਿਲਦਾ, ਸਕੂਨ ਹੈ। ਉਹ ਦਵਾਈਆਂ ਨਾਲ ਨਹੀਂ ਮਿਲਦਾ, ਉਹ ਬਾਣੀ ਨਾਲ ਮਿਲਦਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੇ, ਜਲ ਮੈਂ ਜੰਤੂ ਪਾਇਕ ਤੈਨਾ ਪੀ ਰੋਜੀ, ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ, ਉੱਥੇ ਕਿਹੜੀ ਖੇਤੀ ਚੱਲਦੀ, ਕਿਹੜੇ ਬਾਜ਼ਾਰ ਨੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਉੱਥੇ ਮਹਾਰਾਜ ਦੇ ਰਿਹਾ ਹੈ। ਇਸ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ ਆਏ ਨੇ, ਖਾਲਸਾ ਜੀ ਤੂੰ ਦਾਤਾ ਜੀਆ ਸਭਨਾ ਕਾ, ਬਹੁ ਵਚਨ ਹੈ, ਇੱਕ ਦਾ ਨਹੀਂ ਹੈ, 84 ਲੱਖਾਂ ਦਾ ਦਾਤਾ ਹੈ। ਤੇਰਾ ਦਿੱਤਾ ਪੈਰ ਖਾਏ, ਤੁਹਾਡਾ ਦਿੱਤਾ ਹੀ ਖਾ ਰਹੇ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦਿੰਦੇ ਤੋਟ ਨਾਵੇ ਗਣਤ ਭਰੇ ਭੰਡਾਰ, ਉਹਦਾ ਭੰਡਾਰਾ ਭਰਿਆ ਪਿਆ ਹੈ, ਕਦੇ ਘਾਟਾ ਪੈਂਦਾ ਨਹੀਂ ਹੈ। ਤੇ ਸਾਰੇ ਉਸੇ ਦਾਤੇ ਤੋਂ ਮੰਗਦੇ ਆ ਨਾ। ਮੈਨੂੰ ਇੱਕ ਪੌੜੀ ਯਾਦ ਆ ਗਈ ਹੈ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੀ, ਇੱਕ ਇੱਕ ਬਚਨ ਤੇ ਗੁਰੂ ਕੀ ਬਾਣੀ ਦੇ ਅਨੇਕਾਂ ਅਨੇਕਾਂ ਪ੍ਰਮਾਣ ਨੇ। ਮੰਗਿਆ ਕਿਹਦੇ ਤੋਂ ਜਾਂਦਾ ਜੀ, ਦਾਤੇ ਤੋਂ, ਜਿਹਦੇ ਘਰ ਵਿੱਚ ਕੁਝ ਹੋਵੇ ਨਾ, ਸਾਹਿਬ ਜਿਸਕਾ ਨੰਗਾ ਭੁੱਖਾ ਹੋਵੇ, ਦੱਸੋ ਸਾਹਿਬ ਜਿਸਕਾ ਨੰਗਾ ਭੁੱਖਾ ਹੋਵੇ, ਤਿਸਕਾ ਨਫ਼ਰ ਕਿੱਥੋਂ ਰੱਜ ਖਾਏ, ਜੋ ਸਾਹਿਬ ਕਹਿ ਘਰ ਵੱਠ ਹੋਵੇ, ਸੋ ਨਫ਼ਰੇ ਹੱਥੇ ਆਵੇ, ਅਨਹੋਂਦੀ ਕਿੱਥੋਂ ਪਾਏ। ਜਿਹਦੀ ਘਰ ਵਿੱਚ ਕੋਈ ਹੋਊਗੀ ਮੰਗਣ ਜਾਏਗਾ, ਉਹੀ ਦੇਵੇਗਾ, ਜਿਹਦੇ ਕੋਲ ਹੈ ਹੀ ਨਹੀਂ ਹੈ ਉਹ ਦੇਵੇਗਾ ਕਿੱਥੋਂ। ਮੇਰੇ ਸਾਹਿਬ ਦੇ ਭੰਡਾਰੇ ਭਰੇ ਹੋਏ ਨੇ, ਸਭ ਉਹਦੇ ਤੋਂ ਮੰਗਦੇ ਨੇ। ਤਾਂ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛੀਏ, ਭਾਈ ਸਾਹਿਬ ਜੀ ਕੌਣ ਕੌਣ ਮੰਗਦੇ ਤੇ ਸਾਹਿਬਾਂ ਦੇ ਭੰਡਾਰੇ ਕਿੰਨੇ ਕੁ ਭਰੇ ਜੇ? ਤਾਂ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਸਤਿਗੁਰ ਧਿਆਨ ਦਿਓ, ਹਾਂਜੀ ਧਿਆਨ ਦਿਓ, ਸਤਿਗੁਰ ਪੂਰਾ ਸ਼ਾਹੋ ਹੈ, ਸ਼ਾਹੋ ਕੀ ਪੂਰਾ ਸ਼ਾਹ, ਪੂਰਾ ਦਾਤਾ ਅਧੂਰਾ ਨਹੀਂ ਹੈ। ਤਿਰ ਭਵਨ ਤਿੰਨੇ ਭਵਨ ਜਿਹੜੇ ਨੇ ਉਹ ਗੁਰੂ ਤੋਂ ਮੰਗਦੇ ਨੇ, ਆਪਾਂ ਵੀ ਮੰਗਦੇ ਹਾਂ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਸਤਿਗੁਰ ਪੂਰਾ ਸ਼ਾਹੋ ਹੈ, ਤਿਰ ਭਵਨ ਜਗ ਤੇ ਸਦਾ ਵਣਜਾਰਾ, ਵਣਜਾਰਾ ਮੀਨਸ ਮੰਗਣ ਵਾਲਾ। ਤੇ ਤੁਸੀਂ ਕਹੋ ਵੀ ਕੀ ਹੈ, ਹੁਣ ਗਿਣਤੀ ਕਰਨੀ ਸ਼ੁਰੂ ਕੀਤੀ ਹੈ, ਰਤਨ, ਹਾਂਜੀ ਰਤਨ ਪਦਾਰਥ ਬੇਸ਼ੁਮਾਰ, ਰਤਨਾਂ ਤੋਂ ਲੈ ਕੇ ਸਾਰੇ ਪਦਾਰਥ ਬੇਸ਼ੁਮਾਰ, ਕਹਿੰਦੇ ਵੀ ਜਿਹੜਾ ਗਿਣਤੀ ਚੀਜ਼ਾਂ ਬਹੁਤ ਪਈਆਂ ਵੀ ਸਾਡੇ ਕੋਲ ਭਰਿਆ ਪਿਆ ਭੰਡਾਰਾ ਬੇਸ਼ੁਮਾਰ, ਜਿੰਨੇ ਮਰਜ਼ੀ ਲੈ ਜਾ, ਰਤਨ ਪਦਾਰਥ ਬੇਸ਼ੁਮਾਰ ਹੋਰ ਵੀ ਹੈ। ਭਾਓ ਭਗਤ ਲੱਖ ਭਰੇ ਭੰਡਾਰਾ, ਕੋਈ ਕੁਝ ਮੰਗਦਾ ਹੈ, ਕੋਈ ਕੁਝ ਮੰਗਦਾ, ਕੋਈ ਤੁਹਾਡੇ ਵਰਗੀ ਬਖਸ਼ੀ ਹੋਈ ਰੂਹ ਆਉਂਦੀ ਹੈ, ਉਹ ਇੱਕੋ ਹੀ ਗੱਲ ਕਹਿੰਦੀ ਹੈ, ਸਹਿਬਾ ਮੈਨੂੰ ਨਾਮ ਦਾ ਕਿਣਕਾ ਦੇ ਦੇ। ਉਹਦੇ ਭੰਡਾਰੇ ਭਗਤੀ ਨਾਲ ਵੀ ਭਰੇ ਪਏ ਨੇ, ਰਤਨ ਪਦਾਰਥ ਬੇਸ਼ੁਮਾਰ। ਭਾਓ ਭਗਤ ਲੱਖ ਭਰੇ ਭੰਡਾਰ, ਅੱਗੇ ਪਾਰ ਜਾਤ ਲੱਖ ਬਾਗ ਵਿੱਚ, ਹਿੰਦੂ ਮਤ ਵਾਲੇ ਕਹਿੰਦੇ ਆ ਨਾ ਜੀ, ਕਲਪ ਬ੍ਰਿਸ਼ ਜਿਹੜਾ ਹੈ
1: ਉਹ ਇੱਛਾ ਪੂਰੀ ਕਰ ਦਿੰਦਾ ਹੈ, ਕਾਮ ਧੇਣ ਇੱਛਾ ਪੂਰੀ ਕਰ ਦਿੰਦੀ ਹੈ, ਪਰ ਗੁਰੂ ਨਾ, ਗੁਰੂ ਕਾ ਖਾਲਸਾ ਨਾ ਦਰਖਤਾਂ ਦਾ ਪੁਜਾਰੀ ਹੈ ਤੇ ਨਾ ਪਸ਼ੂਆਂ ਦਾ ਪੁਜਾਰੀ ਹੈ। ਉਹ ਪੁਜਾਰੀ ਕਿਹਦਾ ਹੈ? ਜਾਗਤ ਜੋਤ ਜਪੈ ਨਿਸਵਾਸਰ ਸ਼ਬਦ ਗੁਰੂ ਦਾ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੇ ਤੁਸੀਂ ਇਹ ਗੱਲ ਕਰਦੇ ਹੋ ਨਾ ਤਾਂ ਮੇਰੇ ਸਾਹਿਬਾਂ ਦੇ ਘਰ ਵਿੱਚ ਪਾਰ ਜਾਤ ਲੱਖ ਬਾਗ ਵਿੱਚ, ਇੱਥੇ ਤੇ ਬਾਗਾਂ ਦੇ ਬਾਗ ਹੀ ਲੱਗੇ ਨੇ, ਜਿੰਨੇ ਬੂਟੇ ਖੱਗ ਕੇ ਮਰਜ਼ੀ ਲਈ ਜਾ ਮੁੱਕਣੇ ਨਹੀਂ। ਉਹ ਕਾਮ ਧੇਣ ਦੇ ਵੱਗ ਹਜ਼ਾਰਾਂ। ਬਜ਼ੁਰਗਾਂ ਨੂੰ ਪਤਾ ਹੈ ਜਦੋਂ ਬਾਹਰ ਕਿਧਰੇ ਜ਼ਿਮੀਦਾਰ ਮੱਝੀਆਂ ਗਾਈਆਂ ਛੱਡਦਾ ਸੀ ਨਾ, ਕਹਿੰਦੇ ਵੱਗ ਨੂੰ ਵੱਗ ਹੀ ਕਿਹਾ ਜਾਂਦਾ, ਕਹਿੰਦੇ ਕਾਮ ਧੇਣ ਗਊਆਂ ਦੇ ਵੱਗਾਂ ਦੇ ਵੱਗ ਹੀ ਫਿਰਦੇ ਨੇ, ਜਿੰਨੇ ਮਰਜ਼ੀ ਸ਼ਰਧਾ ਰੂਪੀ ਸੰਗਲ ਪਾ ਕੇ ਲਈ ਚੱਲ। ਪਾਰ ਜਾਤ ਲੱਖ ਬਾਗ ਵਿੱਚ ਕਾਮ ਧੇਣ ਦੇ ਵੱਗ ਹਜ਼ਾਰਾਂ। ਚੌਥਾ ਬੋਲ, ਲਖਮੀਆਂ ਲੱਖ ਗੋਲੀਆਂ, ਲਖਮੀਆਂ ਲੱਖ ਗੋਲੀਆਂ ਪਾਰਸ ਦੇ ਪਰਬਤ ਅੰਬਾਰਾ। ਕਹਿੰਦੇ ਪਾਰਸ ਜਿਹੜਾ ਲੋਹੇ ਨੂੰ ਅੱਠਾਂ ਧਾਤੂਆਂ ਨੂੰ ਸੋਨਾ ਕਰਦਾ, ਕਹਿੰਦੇ ਇੱਥੇ ਦੇ ਪਹਾੜ ਹੀ ਬਣੇ ਪਏ ਨੇ। ਲਖਮੀਆਂ ਲੱਖ ਗੋਲੀਆਂ ਪਾਰਸ ਦੇ ਪਰਬਤ ਅੰਬਾਰਾ। ਪੰਜਵਾਂ ਬੋਲ, ਸੂਰਜ ਚੰਦ ਚਿਰਾਗ ਲੱਖ। ਜਿਹਦੇ ਘਰ ਵਿੱਚ ਸੂਰ ਤੇ ਚੰਦਰਮਾ ਦੀਵੇ ਬਣੇ ਪਏ ਨੇ, ਸੂਰ ਚਿਰਾਗ ਦੀਵੇ ਨੂੰ ਕਹਿੰਦੇ ਨੇ, ਸੂਰਜ ਚੰਦ ਚਿਰਾਗ ਲੱਖ। ਅਗਲੇ ਬੋਲ, ਰਿੱਧ ਸਿੱਧ ਨੌ ਨਿੱਧ ਬੋਹਲ ਅੰਬਾਰਾ। ਬੋਲ ਦਾ ਪਤਾ ਲੱਗ ਗਿਆ, ਜ਼ਿਮੀਦਾਰ ਜਦੋਂ ਕਣਕ ਮੱਕੀ ਕੱਢਦਾ ਢੇਰ ਲੱਗਦਾ ਹੈ ਉਹਨੂੰ ਕੀ ਕਿਹਾ ਜਾਂਦਾ ਜੀ? ਬੋਲ ਹੀ ਕਹਿੰਦੇ ਨੇ, ਬੋਲ ਬੋਲ ਲੱਗਾ। ਭਾਈ ਸਾਹਿਬ ਜੀ ਕਹਿੰਦੇ ਨੇ ਉਹ ਦਾਤਾ ਐਸਾ, ਰਿਧੀਆਂ ਸਿੱਧੀਆਂ ਦੇ ਬੋਲ ਲੱਗੇ ਹੋਏ ਨੇ, ਇੱਥੇ ਜਿੰਨੀਆਂ ਮਰਜ਼ੀ ਬੋਰੀਆਂ ਭਰ ਕੇ ਲਈ ਜਾਂ ਟਰਾਲੀਆਂ ਟਰੱਕਾਂ ਦੇ ਨਾਲ, ਇੱਥੋਂ ਮੁੱਕਣੇ ਹੀ ਨਹੀਂ ਹੈ। ਉਹ ਦਾਤਾ ਹੈ ਨਾ, ਦਾਤੇ ਦੇ ਘਰ ਵਿੱਚ ਚੀਜ਼ਾਂ ਬੇਸ਼ੁਮਾਰ ਨੇ। ਫਿਰ ਸੁਣੋ, ਸੂਰਜ ਚੰਦ ਚਿਰਾਗ ਲੱਖ, ਰਿੱਧ ਸਿੱਧ ਨੌ ਨਿੱਧ ਬੋਹਲ ਅੰਬਾਰਾ। ਛੇਵਾਂ ਬੋਲ, ਸਭੇ ਵੰਡ ਵੰਡ ਦਿੱਤੀਆਂ। ਹੁਣ ਵਾਰੀ ਆ ਗਈ, ਕਿਸੇ ਨੇ ਕੁਝ ਮੰਗ ਲਿਆ, ਕਿਸੇ ਨੇ ਕੁਝ ਮੰਗ ਲਿਆ, ਮੇਰੇ ਸਾਹਿਬ ਜੀ ਦਈ ਜਾਂਦੇ, ਲੈ ਜੋ ਇੱਥੇ ਘਾਟਾ ਹੀ ਕੋਈ ਨਹੀਂ ਹੈ, ਸਭਨਾ ਵੰਡ ਵੰਡ ਦਿੱਤੀਆਂ। ਭਾਓ ਭਗਤ ਸੱਚ, ਭਾਓ ਭਗਤ ਸੱਚ ਲੱਖ ਅਪਾਰਾ, ਭਗਤ ਵਸ਼ਲ ਸਤ ਗੁਰ ਨਿਰੰਕਾਰਾ। ਐਸਾ ਉਹ ਦਾਤਾ ਹੈ, ਤਾਂ ਨੂੰ ਕਹਿੰਦੇ ਨੇ ਸਭਨਾ ਜੀਆਂ ਕਾ। ਹੁਣ ਅਗਾਂਹ ਤੁਰੀਏ ਜੀ, ਸ਼ਬਦ ਪੂਰਾ ਕਰਨਾ ਹੈ ਆਪਾਂ। ਮੇਰੇ ਗਰੀਬ ਨਿਵਾਜ ਜੀ ਕਿਰਪਾ ਕਰ।

ਜੇ ਸੁੱਖ ਹੈ ਸਹਿਬ ਸੁੱਖ ਤੇਰਾ ਦਿੱਤਾ ਲਈਏ, ਜੇ ਦੁੱਖ ਹੈ ਤੇ ਦੁੱਖ ਵਿੱਚ ਸੁੱਖ ਮਨਾਈਏ। ਗੁਰੂ ਦੇ ਹੁਕਮ ਅੰਦਰ ਹੈ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ। ਮਨੁੱਖੇ ਗ੍ਰਸਤ ਜੀਵਨ ਹੈ, ਸਦਾ ਸੁੱਖ ਨਹੀਂ ਹੈ, ਸਦਾ ਦੁੱਖ ਨਹੀਂ ਹੈ, ਸਦਾ ਮੀਰੀ ਨਹੀਂ ਹੈ, ਸਦਾ ਗਰੀਬੀ ਨਹੀਂ ਹੈ, ਸਦਾ ਗਰੀਬੀ ਨਹੀਂ ਹੈ, ਸਦਾ ਮੀਰੀ ਨਹੀਂ ਹੈ। ਇਹ ਤੇ ਮੇਰੇ ਵਾਹਿਗੁਰੂ ਜੀ ਦੀ ਆਗਿਆ ਮੁਤਾਬਕ ਹੋ ਰਿਹਾ ਹੈ ਪਿਆਰੇ, ਦੂਜੀ ਨਾ ਹੀ ਜਾਏ। ਸੇਵਕ ਕਹਿੰਦਾ ਤੇਥੋਂ ਬਿਨਾਂ ਦੂਜਾ ਮੈਨੂੰ ਥਾਂ ਹੀ ਕੋਈ ਨਹੀਂ ਹੈ। ਮੈਂ ਨਾ ਗਣੇ ਸਹਿ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬੂ ਨਹਿ ਧਿਆਉ, ਕਾਣ ਸੁਣੇ ਪਹਿਚਾਨ ਨਾ ਤਨ ਸੌ, ਲਿਵ ਲਾਗੀ ਮੋਰੀ ਭਗੀਣ ਸਿਉਂ।

ਜੋ ਤੁਸੀਂ ਕਰਾ ਰਹੇ ਹੋ ਬ੍ਰਹਮ ਦੀ ਅਵਸਥਾ ਹੈ। ਸੇਵਕ ਦਾਸ ਕਹਿੰਦਾ ਮੈਂ ਉਹੀ ਕਰਿਆ, ਮਨ ਦੇ ਮਗਰ ਤੁਰਨ ਵਾਲਾ ਕਹਿੰਦਾ ਮੈਂ ਕਰ ਰਿਹਾ, ਸਿੱਖ ਕੇਵਲ ਕਹਿੰਦਾ ਗੁਰੂ ਦੇ ਹੁਕਮ ਅੰਦਰ ਕਰ ਰਿਹਾ। ਬਸ ਆਹੀ ਫਰਕ ਹੈ, ਅਵਰ ਕਿਛ ਕਰਨ ਨਾ ਜਾਏ, ਹੋਰ ਕੁਝ ਕੀਤਾ ਨਹੀਂ ਜਾ ਸਕਦਾ। ਸੋਢੀ ਸੁਲਤਾਨ ਜੀ ਦੇ ਅੰਮ੍ਰਿਤ ਬਚਨ, ਕੀਤਾ ਕਰਨਾ ਸਰਬਰ ਜਾਈ ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੀਰੈ। ਬਸ ਅਸਾਂ ਬਿਲਕੁਲ ਨਹੀਂ, ਅਸਾਂ ਜ਼ੋਰ ਨਹੀਂ, ਕੋਈ ਤਾਕਤ ਨਹੀਂ ਹੈ, ਕੋਈ ਸਮਰੱਥਾ ਹੈ ਹੀ ਨਹੀਂ ਹੈ, ਕੋਈ ਤਾਕਤ ਨਹੀਂ ਕਥਾ ਹੋ ਸਕੇ, ਕੋਈ ਤਾਕਤ ਨਹੀਂ ਹੈ ਕੋਈ ਕਾਰਜ ਹੋ ਸਕੇ, ਅਸਾਂ ਜ਼ੋਰ ਨਹੀਂ। ਜੇ ਕਿਸ ਕਰ ਹਮ ਸਕੈ ਜਿਉਂ ਭਾਵੈ ਤਿਵੈ ਬਖਸ਼। ਸਾਹਿਬ ਜੀ ਅੱਗੇ ਕਿਰਪਾ ਕਰਦੇ

ਨਾ ਤੇ ਮੰਗਲਵਾਰ ਮਾੜਾ ਜੇ ਤੇ ਨਾ ਸ਼ਨੀਵਾਰ ਮਾੜਾ ਜੇ ਤੇ ਨਾ ਬੁੱਧਵਾਰ ਚੰਗਾ ਜੇ। ਦਿਨ ਉਹੀ ਚੰਗਾ ਜੇ ਜਿੱਦਣ ਮੇਰਾ ਗੁਰੂ ਚੇਤੇ ਆ ਜਾਵੇ। ਦਿਨ ਨਾਰਾਇਣ ਉਹ ਚੰਗੇ ਨੇ। ਧਨ ਸੁਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨ ਸੰਜੋਗੜਾ, ਜਿਤ ਡੱਠਾ ਗੁਰ ਦਰਸਾਰ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਦਿਨ ਰਾਤ ਕੀ ਕਰਿਆ ਕਰੋ, ਦਿਨ ਰਾਤੀਆ ਰਾਧੋ ਪਿਆਰੋ, ਨਿਮਖ ਨ ਕੀਜੈ। ਬਿਲਕੁਲ ਨਹੀਂ ਹੈ, ਟਲਿਆਈ ਨਹੀਂ ਹੈ। ਦਿਨ ਰਹਿਣ ਤੇਰੇ ਸੁਹਾਵਣੇ ਨੇ, ਸਦਾ ਗੁਰੂ ਗੁਰੂ ਗੁਰੂ ਗੁਰੂ ਦਾ ਜਾਪ ਜਪਿਆ ਕਰ।

ਜਿਹੋ ਜਿਹੇ ਮਹਾਰਾਜ ਨੇ ਲੇਖ ਲਿਖੇ ਨੇ ਉਹੀ ਕੁਝ ਹੋ ਰਿਹਾ ਹੈ। ਸਾਹਿਬ ਜੀ ਆਪ ਜੀ ਦੇ ਦਰ ਤੇ ਆਏ ਹਾਂ, ਤੁਸੀਂ ਕਿਰਪਾ ਕਰ ਦੇ, ਕਿਰਪਾ ਦੇ ਘਰ ਵਿੱਚ ਆ ਕੇ ਲੇਖ ਬਦਲ ਦਿੰਦੇ ਹੋ, ਤੁਹਾਡੇ ਘਰ ਵਿੱਚ ਬਿਰਧ ਹੈ। ਸਲਾਰ ਦੀਰ ਪੀਰ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਮੋਹਰ ਲਾ ਕੇ ਉਹਤੇ ਕਿਹਾ ਸੀ ਨਾ, ਅੱਖਰ ਪੁੱਠੇ ਨੇ ਆ ਲੱਗ ਗਏ ਨੇ, ਸਿੱਧੇ ਹੋ ਗਏ ਨੇ। ਇੱਕੋ ਆਪ ਵਰਤਦਾ ਪਿਆਰੇ, ਘੱਟ ਘੱਟ ਰਹਿਆ ਸਮਾਏ। ਹੈ ਤੇ ਇੱਕੋ ਹੀ ਆ, ਹਾਂਜੀ ਮੇਰਾ ਵਾਹਿਗੁਰੂ ਇੱਕ ਹੀ ਆ ਨਾ, ਦੋ ਨਹੀਂ ਹੈਗੇ। ਜਿਹਨੂੰ ਕਹਿੰਦੇ ਇੱਕ, ਫਿਰ ਅੱਗੇ ਤੁਸੀਂ ਕਹਿੰਦੇ ਓਅੰਕਾਰ, ਪਹਿਲਾਂ ਕਹਿੰਦੇ ਇੱਕ, ਬੜੇ ਟਕਾ ਕੇ ਕਹਿਣਾ। ਕਈ ਕਹਿਣਗੇ ਇੱਕੋ, ਇੱਕੋ ਨਹੀਂ ਹੈ ਇੱਕ। ਪਾਤਸ਼ਾਹ ਜੀ ਕਹਿੰਦੇ ਹੈ ਇੱਕ ਹੈ। ਆਪ ਵਰਤਦਾ ਪਿਆਰੇ, ਘੱਟ ਘੱਟ ਰਿਹਾ ਸਮਾਏ, ਹੈ ਇੱਕ ਹੀ ਤੇ ਫਿਰ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਤੁਹਾਨੂੰ ਪ੍ਰਮਾਣ ਦਿੱਤੇ ਨੇ ਬੜੀ ਵਾਰ, ਆ ਕਿੰਨੇ ਕੋਠੜੇ ਬੈਠੇ ਨੇ। ਆ ਸਰੀਰ ਕੀ ਹੈ? ਕੋਠੜੇ ਹੀ ਹੈ ਨਾ। ਇਹੋ ਜੱਗ ਸੱਚੇ ਕੀ ਹੈ? ਕੋਠੜੀ। ਜੇ ਸੱਚੇ ਕਾ ਸਾਰਿਆਂ ਦੇ ਵਿੱਚ ਬੈਠਾ ਹੋਇਆ ਹੈ। ਕਲਗੀਧਰ ਪਾਤਸ਼ਾਹ ਜੀ ਨੇ ਇਹ ਕਿਹਾ ਸੀ ਨਾ, ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ, ਗਿਰੇ ਹਰੀ ਗੁਫੇ ਹਰੀ, ਇਹਾਂ ਹਰੀ ਉਹਾਂ ਹਰੀ, ਜ਼ਿਮੀ ਹਰੀ ਜ਼ਮਾ ਹਰੀ, ਅਲੇਖ ਹਰੀ ਅਭੇਖ ਹਰੀ ਅਦਵੈਖ ਹਰੀ। ਇੱਥੋਂ ਬਿਨਾਂ ਥਾਂ ਹੀ ਕੋਈ ਨਹੀਂ ਹੈ। ਜਿਮੀ ਜਮਾਨ ਵੇਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ, ਨਾ ਘਾਟ ਬਾਡ ਹੋਤ ਹੈ, ਨਾ ਹਾਣ ਹੈ ਨਾ ਬਾਣ ਹੈ, ਸਮਾਨ ਰੂਪ ਜਾਨੀ ਹੈ। ਸੰਸਾਰ ਬੇਨਤੀ, ਸੰਸਾਰ ਕੂਪਤੇ ਉਧਰ ਲੈ ਪਿਆਰੇ, ਨਾਨਕ ਹਰ ਸਰਣਾਏ। ਸੰਸਾਰ ਇੱਕ ਖੂਹ ਹੈ, ਪਾਤਸ਼ਾਹ ਇਸ ਖੂਹ ਤੋਂ ਮੈਨੂੰ ਤਾਰ ਦਿਓ। ਉਹ ਖੂਹ ਭਗਤ ਰਵਿਦਾਸ ਜੀ ਨੇ ਵੀ ਕਿਹਾ ਹੈ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਬਦੇਸ ਨਾ ਬੂਝ, ਐਸੇ ਮੇਰਾ ਮਨ ਵਿਖਿਆ ਮੇ ਮੋਹਿਆ, ਕਛ ਆਰਾ ਪਾਰ ਨਾ ਸੂਝ। ਪਾਤਸ਼ਾਹ ਜੀ ਇਸ ਖੂਹ ਤੋਂ ਉਧਾਰ ਦਿਓ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਆ। ਆ ਜਿੰਨੇ ਬੈਠੇ ਹੋ ਬੇੜਾ ਪਾਰ ਹੈ, ਤਾਂ ਹੀ ਤਾਂ ਹੰਸ ਕਿਧਰੇ ਮਾਨਸ ਸਰੋਵਰ ਤੋਂ ਚੱਲ ਕੇ ਖੂਹ ਦੀ ਮੱਟ ਤੇ ਆਣ ਬੈਠੇ। ਉਹ ਡੱਡੋ ਨੂੰ ਕਿਹਾ, ਡੱਡੋ ਖੂਹ ਤੇ ਸੀ, ਉਹਨੂੰ ਕਿਹਾ ਚੱਲ ਓਏ ਮਿੱਤਰਾ। ਕਹਿੰਦਾ ਹਾਂ ਦੱਸੋ। ਕਹਿੰਦਾ ਤੈਨੂੰ ਮਾਨ ਸਰੋਵਰ ਤੇ ਲੈ ਚੱਲੀਏ। ਉਹਨੇ ਇੱਕ ਛਾਲ ਮਾਰੀ, ਥੋੜਾ ਜਿਹਾ ਗਾਂਹ ਤੁਰਿਆ, ਕਹਿੰਦਾ ਐਡਾ ਕੁ ਮਾਨ ਸਰੋਵਰ? ਉਹ ਕਹਿੰਦੇ ਨਹੀਂ ਨਹੀਂ ਬੜਾ ਵੱਡਾ ਹੀ। ਦੂਜੀ ਛਾਲ ਮਾਰੀ, ਵਿਚਕਾਰ ਜੇ ਚਲਾ ਗਿਆ ਖੂਹ ਦੇ ਵਿੱਚ। ਕਹਿੰਦਾ ਐਡਾ ਕੁ ਵੱਡਾ ਮਾਨ ਸਰੋਵਰ? ਕਹਿੰਦਾ ਨਹੀਂ, ਉਹ ਬਹੁਤ ਵੱਡਾ ਹੈ। ਤੀਜੀ ਛਾਲ ਮਾਰੀ ਤੇ ਖੂਹ ਦੇ ਕਿਨਾਰੇ ਜਾ ਲੱਗਾ। ਕਹਿੰਦਾ ਐਡਾ ਕੁ ਵੱਡਾ? ਹੰਸ ਕਹਿੰਦੇ ਨਹੀਂ ਉਹ ਮਿੱਤਰਾ, ਉਹ ਬੜਾ ਵੱਡਾ ਹੀ। ਕਹਿੰਦੇ ਚਲੇ ਜਾਓ, ਤੁਹਾਡਾ ਮਾਨ ਸਰੋਵਰ ਹੈ ਹੀ ਕੋਈ ਨਹੀਂ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰਿਆ ਜਿੰਨੇ ਬੈਠੇ ਹੰਸ ਨੇ, ਤੁਸੀਂ ਰੱਬ ਦੇ ਘਰ ਦੇ ਪਰਮ ਹੰਸ ਹੋ। ਸ਼ਬਦ ਮੋਤੀ ਚੁਗਦੇ ਹੋ। ਕਿਧਰੇ ਵਿਕਾਰੀ ਪੁਰਸ਼ ਨੂੰ ਕਹੀਏ ਚੱਲੀਏ ਗੁਰਦੁਆਰੇ, ਬੜਾ ਆਨੰਦ ਆਉਂਦਾ ਈ, ਕਥਾ ਕੀਰਤਨ ਚੱਲਦਾ। ਉਹ ਤੁਹਾਨੂੰ ਹੋਰ ਪਾਸੇ ਕਹੂਗਾ, ਇਹੋ ਜਿਹਾ ਰੰਗ ਢੰਗ ਚੱਲਦਾ। ਤੁਸੀਂ ਕਹੋਗੇ ਇਹੋ ਜਿਹਾ ਆਨੰਦ ਆਉਂਦਾ, ਫਿਰ ਥੋੜੀ ਜਿਹੀ ਛਾਲ ਮਾਰੇਗਾ, ਇੱਕ ਦੋ ਬੋਲ ਕਵੇਗਾ, ਤੁਸੀਂ ਫਿਰ ਉਹਨੂੰ ਕਹੋਗੇ। ਚੌਥੀ ਵਾਰ ਉਹਨੇ ਤੀਜੀ ਵਾਰ ਕਹਿ ਦੇਣਾ, ਤੂੰ ਹੀ ਚਲੇ ਜਾ, ਮੈਨੂੰ ਇੱਥੇ ਹੀ ਠੀਕ ਹੈ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ। ਆਓ 30 ਸਕਿੰਟ ਦਾ ਸਮਾਂ ਵਾਹਿਗੁਰੂ ਸ਼ਬਦ ਕਹੋ।

0: ਗੁਰੂ ਸਵਾਰੀ ਸੰਗਤ ਜੀ ਦੂਰੋਂ ਨੇੜਿਓਂ ਚੱਲ ਕੇ ਕਦਮ ਕਦਮ ਤੁਸੀਂ ਪਹੁੰਚੇ ਹੋ ਆਪ ਜੀਆਂ ਦੀ ਹਾਜ਼ਰੀ, ਗਰੀਬ ਦੀ ਹਾਜ਼ਰੀ ਸੱਚੇ ਪਾਤਸ਼ਾਹ ਦਰ ਤੇ ਪ੍ਰਵਾਨ ਕਰਨ, ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਹੀ ਭੁੱਲਾਂ ਦੀਆਂ ਮਾਫੀਆਂ ਸਾਰੇ ਮਾਈ ਭਾਈ ਪਿਆਰੇ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਪਿਆਰ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਸਾਨੂੰ ਕਰਾ ਰਹੇ ਸਨ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਅਸ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਵੀ ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਾਹਿਬ ਸਰਵਨ ਕਰੋ ਜੀ। ਆਉਣ ਵਾਲੇ ਐਤਵਾਰ ਨੂੰ ਜੋ ਕਿ ਪੈਸੇ ਪਾਰਟੀ ਵਿਖੇ 15 ਅਗਸਤ ਦੇ ਖਿਲਾਫ ਹਰ ਸਾਲ ਮੁਜ਼ਾਹਰਾ ਹੁੰਦਾ ਹੈ, 10 ਵਜੇ ਹੋਵੇਗਾ। ਆਪ ਜੀ ਨੂੰ ਪ੍ਰਬੰਧਕਾਂ ਵੱਲੋਂ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਆਉਣ ਕੀਰਤਨ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ, ਇਤਨੀ ਹਾਜ਼ਰੀ ਪ੍ਰਵਾਨ ਕਰਨਾ ਸਤਿਗੁਰ ਦੀ ਬਖਸ਼ਿਸ਼ ਹੋਈ ਹੈ। ਸਤਿਗੁਰ ਨੇ ਕਿਰਪਾ ਕਰਕੇ ਸੇਵਾ ਲਈ ਹੈ। ਆਪ ਦੀ ਸੰਗਤਾਂ ਦੀ ਆਸ਼ੀਰਵਾਦ ਸਿਰ 'ਤੇ ਬਣੀ ਰਹੇ, ਸਾਰੇ ਅਸੀਸ ਬਖਸ਼ਿਓ। ਆਓ ਸਾਰੇ ਰਲ ਕੇ ਅਨੰਦ ਸਾਹਿਬ ਦਾ ਜਾਪ ਕਰਕੇ ਸਮਾਪਤੀ ਕਰੀਏ।

ਔਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੜ ਛਕਿਆ, ਦੇਗ ਚਲਾਈ ਦੇਗ ਵਾਹੀ ਦੇਗ ਕੇ ਅੰਡਿਟ ਕੀਤਾ, ਤਰ੍ਹਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਛਿਆ ਰਿਆਇਤ, ਦੇਖ ਤੇਗ ਫਤਿਹ ਮ੍ਰਿਤ ਕੀ ਪੈਜ, ਪੰਥ ਕੀ ਜਿਤਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਮਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਚੀ ਮਤ ਰੱਖਾ ਬਕਾਲ ਪੁਰਖ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮਿਰਾਤ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਿਦਵਾਨਾਂ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 'ਚ ਪੌੜੀ ਨੰਦ ਸਾਹਿਬ ਜੀ ਕੇ ਗਾਇਨ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਵੀ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਗੁਰਦਾਤਾ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਵਾਲੀ ਸੰਗਤ ਵੱਲੋਂ ਅਰਦਾਸ ਬੇਨਤੀ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੋ ਬੇਨਤੀ ਹਾਂ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ, ਸ੍ਰੀ ਮੁਖਵਾਕ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਤਮਾਨੋ ਜਹਾਜ਼ਰੀ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰੂ ਸਿੱਖੀ ਜੀਵਨ ਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਵਿਨਾਸੀ, ਤਾਂ ਕੀ ਸੇਵ ਨ ਬਿਰਤੀ ਜਾਸੀ, ਅਨੰਤ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਵ ਨ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ, ਏਕਾ ਲਿਵ ਲਾਈ ਰਹਾਓ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋਣਾ ਤੂਣ ਹੈ ਛੁੱਟੈ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਹ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰੂ ਪ੍ਰਸਾਦ। ਜੈ ਕਰ ਕਿਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਓ ਸੋਹਿਲਾ, ਸਿਵਰਿਹੋ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲਿਨ, ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਾਵੈ, ਤਿਸ ਦਾਤੇ ਕੌਣ ਸਮਾਰ।

ਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਸਾਧ ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲਾਹੈ ਚੁਭੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਧ ਘਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵਹਿ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਸੁਜੁੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਧਿਆਵੇ ਤਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਰੱਖੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਪਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਇਸ ਵੇਲੇ ਆਪ ਜੀ ਦੀ ਹਜੂਰੀ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ। ਸੋਇਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫੀ ਬਖਸ਼ੋਗਾ ਵਾਸਤੇ ਸੁਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾ ਚੱਲ ਕੇ ਬਿਰਾਜ ਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ਣ ਅਤੇ ਜਾਗਰਤਾ ਬਖਸ਼ੀਆਂ ਦਰਸ਼ਨ ਦਾਰੇ ਬਖਸ਼ਣੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਾ ਵੈ ਨਾਨਕ ਨਾਮ ਛੱਡਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ।

ਜਪੇ ਚਿੰਦ ਹਰ ਸਪੀਵੇ ਅਲਮਸਤ ਮਤਵਾਰਾ ਆਨ ਰਸਾ ਸਭ ਹੋ ਚੇਰੇ ਰਾਉ ਹਰਸ ਕੀ ਕੀਮਤ ਕਹੀ ਨਾ ਜਾਏ ਹਰ ਰਸਾ ਦੁਹਟ ਸਮਾਏ ਲਾ ਕਰੂਰੀ ਮਿਲੇ ਨਾ ਕੇ ਕਿਸੇ ਪ੍ਰਾਪਤ ਤਸੀ ਦੇ।

साधु भजनों द।

ਆਸਾ ਮਹੱਲਾ ਪੰਜਵਾਂ ਦੁਖ ਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲ ਕੀਏ ਤੇਰੀ ਬਰੀਆ ਅਵਿਕਾਰ ਤੇਰੇ ਕਿਤਨਾ ਕੰਮ ਮਿਲ ਸਾ।

ਉਠਤ ਬੈਠ ਸੋਵ ਜਾਤ ਵਿਸਰ ਨਹੀਂ ਤੂੰ ਸੱਸ ਗ੍ਰਾਸਾ ਰਹਾਓ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਬਿਕਰਲਾ ਨਾਨਕ ਕੇ ਸੁਖਦਾ ਤੇ ਸਤਿਗੁਰੂ ਹਮ

ਚੌਥੀ ਸ ਆਸਾ ਮਹੱਲਾ ਪੰਜਵਾਂ ਜਾਕਾ ਹਰ ਸੁਆਮੀ ਪ੍ਰਭ ਬੇਲੀ ਪੀੜ ਗਈ ਫਿਰ ਨਾਈ ਦੁਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੁਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਏ ਅਤੋਲੀ ਹਰ ਸਿਮਰਤ ਨਾਨਕ ਪਈ ਅਮੋਲੀ ਆਸਾ ਮਹੱਲਾ।

ਜਾਗਤ ਲਾਗੇ ਉਠਦ ਬੈਠ ਸੋਭ ਤੇ ਜਾਗਤ ਸਦਾ ਸਦਾ ਹਰ ਧਿਆਈਏ ਰਹਾਓ। ਮਹਾਂਬਚਿਤ ਸੁੰਦਰ ਅਖਾੜੇ ਰਣ ਮੈਂ ਜਿੱਤੇ ਅਪਵਾੜੇ ਹੋ ਮੰਗ ਹੋ ਮਾਰੋ ਹੋ ਬੱਧੋ ਛੋਟੋ ਮੁਕਤ ਏ ਪਵਾੜੇ ਆਇਆ ਹੁਕਮ ਪਾਰ ਬਾਮ ਕਾ।

ਨਾ ਪਛਾਣੇ ਨਹੰਗਾ ਆਇਆ ਨੰਗੋ ਜਾਸੀ ਜਿਉ ਹਸਤੀ ਖਾਕ ਬਛਾਣੇ ਸੰਤਨ ਸੰਤ ਸੱਜਣ ਸੁਣੋ ਸਾਮਿਤਾ ਝੂਠਾ ਏ ਪਸਾਰਾ ਮੇਰੀ ਮੇਰੀ ਕਰ ਕਰ ਡੁੱਬੇ ਖੱਪ ਖੱਪ ਮੋਏ ਗਵਾਰਾ ਗੁਰਬੇ ਨਾਨਕ।

ਮਿਲਾ ਚਰਨ ਕਮਲ ਅਨੁਪਹਾਰ ਸੰਤ ਮੰਤੋ ਕੋ ਲਾਗੇ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡਭਾਗੇ ਕਿਰਪਾ ਇਕਿਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਛੇਵਾਂ ਮਹੱਲਾ ਪੰਜਵਾਂ ਜੋ ਤੁਧ ਪਾਵੇ ਸੋ ਪਰਵਾਨਾ ਸੁਖ ਸਹਿਜ ਮਨ ਸੋਈ ਕਰਨ ਕਰਨ ਸਮਰੱਥ ਪਰ ਅਵਰਨਾ ਅਵਰਨਾਹੀ ਰੇ ਕੋਈ ਤੇਰੇ ਜਨ ਰਸਕ ਰਸ ਗੁਣ ਗਾਵੇ ਮਸਤ ਮਹਾਂ ਸਿਆਨਪ ਜਨਕੀ ਜੋ ਤੂੰ ਕਰੇ ਕੁਰਾਵੇ ਰਹਾਓ ਅੰਮ੍ਰਿਤ ਨਾ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਗਾਏ ਸੋਏ ਜਨ ਪੂਰੇ ਸੁਖ ਨਿਧਾਨ ਹਰ ਗਾਇਆ

ਆਸਾ ਮਹੱਲਾ ਪੰਜਵਾਂ ਬਾਹਰ ਧੋਹੇ ਅੰਤਰ ਮਨ ਮਹਿਲਾ ਦੋਹੇ ਠੌਰ ਆਪਣੇ ਖੋਏ ਜਾਂ ਕਾਮ ਕ੍ਰੋਧ ਮੋਹ ਵਿਆਪਿਆ ਆਗੇ ਮੁਸ ਮੁਸ ਰੋਵੇ ਗੋਬਿੰਦ ਭਜਨ ਕੀ ਮਤ ਹੈ ਹੇਰਾ ਵਰਮੀ ਮਾਰੀ ਸਾਪਨ ਮਰੀ ਨਾਮ ਨਾ ਸੁਣੀ ਡੋਰਾ ਰਹਾਓ ਮਾਇਆ ਕੀ ਕਿਸਤ ਛੋਟ ਗਵਾਈ ਭਗਤੀ ਸਾਰ ਨ ਜਾਣੇ ਬੇਰ ਸਤ ਕੋ ਤਰਕਣ ਲਾਗਾ ਤਤ ਜੋਗ ਨਾ ਪਛਾਣੇ ਗੁਰ ਗਿਆ ਜੈਸਾ ਖੋਟਾ ਢਵਾ ਨਦ ਸਰਾਪਾ ਆਇਆ ਅੰਤਰ ਜਾਮੀ ਸਭ ਕਹਿ ਜਾਣੇ ਉਸਤੇ ਕਹਾਂ ਛਪਾਇਆ ਕੂੜ ਕਪਟ ਬਚ ਨਿਮੁੰਦੀਆਂ ਦਹਾ ਬਿਨਸ ਗਿਆ ਤਤਕਾਲ ਸਤ ਸਤ ਸਤ ਨਾਨਕ ਕਹਿਆ ਆਪਣੇ ਹਿਰਦੇ ਦੇਖ ਸੰਭਾਲੇ ਆਸਾ ਮਹੱਲਾ ਪੰਜਵਾਂ।

ਗੁਰ ਸਿੱਖ ਰਾਖੇ ਗੁਰ ਗੋਪਾਲ ਕੱਢ ਲਈਏ ਮਹਾ ਪਵਜਲ ਤੇ ਆਪਣੀ ਨਦਰ ਨਿਹਾਲ ਰਹਾਓ ਜਾ ਕੇ ਸਿਮਰਨ ਜਾ ਕੇ ਸਿਮਰਨ ਜਮ ਤੇ ਛੁਟਕੇ ਹਲਤ ਪਲਤ ਸੁਖ ਪਾਈਏ ਸਾਸ ਗ੍ਰਾ ਜਪੋ ਜਪ ਰਸਨਾ ਨਿਤ ਨਿਤ ਗੁਣ ਗਾਈਏ।

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

हाँ गुरु, हाँ गुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, Guru, Guru, Guru, Guru, Guru.

गुरु

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਈ, ਨਾਮ ਜਪਤੈ ਪਾਰ ਪਰਾਈ। ਅਨਕ ਬਿਘਨ ਜੇ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ। ਹਉ ਮੈਲਾ ਮਲ ਕਬੂ ਨ ਧੋਵੇ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ। ਜੇ ਮਾਰਗ ਕੇਗਨ ਜਾਏ ਨ ਕੋਸਾ, ਹਰ ਕਾ ਨਾਮ ਅਸੰਤੋਸਾ। ਜੈ ਪੈਂਡੇ ਮਹਾਂਤ ਗੁਬਾਰਾ, ਹਰ ਕਾ ਨਾਮ ਸੰਗ ਜਿਹਾਰਾ। ਜਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੇ ਨਾਲ ਪਛਾਨੂ। ਜੈ ਮਹਾਂ ਭਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤਮੇ ਉਪਰ ਸ਼ਾਮ। ਜਾਂ ਤ੍ਰਿਖਾ ਮੰਤੁਜ ਕਰਖੈ, ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹੈ ਔਖਦ ਸਾਧ ਕਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ,

ਨਾਮ ਜਪਤ ਕਿਛ ਨਾਮ ਵਿਯੋਗ। ਜਨ ਰਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜ਼ੀਨਾ, ਹਰ ਧਨ ਜਨ ਕੋ ਆਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸਮਾਤੇ। ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪਰ ਨਹੀਂ ਛਪੈ। ਹਰ ਕੀ ਭਗਤ ਮੁਕਤ ਭਉ ਕਰੈ, ਨਾਨਕ ਜਨ ਸੰਕੇਤੈ ਤਰੈ। ਪਾਰ ਜਾਤੇ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮ ਸਭ ਤੇ ਉੱਤਮ। ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ, ਨਾਮ ਕੀ ਮਹਿਮਾ ਸੰਤਰਿਤ ਵਸੈ। ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਸੰਗ ਵਡਭਾਗੀ ਪਾਈਏ।

ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਟੰਡੋਲ ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਲ ਤਿਆਗ ਬਨਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ।

ਪਹੁੰਚਣ। ਬਹੁਤ ਸਿਆਣ ਜਮਕਾ ਪਉ ਵਿਆਪੇ, ਅਣਖ ਜਤਨ ਕਰ ਤਿਸ਼ਨ ਨਾ ਧਰਾਪੇ, ਭੇਖ ਅਨੇਕ ਅਗਨੇ ਬੁਝੇ, ਕੋਟ ਪਾਵ ਦਰਗੈ ਨਹੀਂ ਸਜੈ, ਛੂਟ ਸਨਾਹੀ ਉਹ ਪਿਆਲ, ਮੋਹ ਵਿਆਪੈ ਮਾਇਆ ਜਾਲ, ਆਵਰ ਕਰਤੂਤ ਸਗਲੀ ਜਮਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸਵਾਏ।

ਆਪਣੀ ਸੋਭਾ ਲੋ ਰੇ ਸਾਧ ਸੰਗ ਇਹ ਹਉਮੈ ਸ਼ੋਰੇ। ਜੇ ਕੋ ਜਨ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੇ, ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾ ਕੇ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ, ਜਾਕਾ ਮਨ ਹੋਏ ਸਗਲ ਕੇਰੀਨਾ, ਹਰ ਹਰ ਨਾਮ ਤਿਨ ਘਰ ਘਟ ਚੀਨਾ, ਮਨ ਆਪਣੇ ਤੇ ਬੁਰਾ ਮਟਾਨਾ, ਭੇਖੇ ਸਗਲ ਸਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇ ਤਾ ਨਾਨਕ ਪਾਪ ਪੁੰਨ ਨੀ ਲੇਪਾ, ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ, ਕੋ ਨਾਉ ਤੇਰਾ ਥਾਉ ਨਿਮਾਨੇ, ਕੋ ਪ੍ਰਭ ਤੇਰੋ ਮਾਨ, ਸਗਲ ਕਟਾ ਕੋ ਦੇਵੋ ਦਾਨ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾਂਕੇ ਅੰਤਰ ਜਾਮੀ, ਆਪਣੀ ਗਤ ਮਿਤ ਜਨ ਹੋ ਆਪੈ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤ ਤੁਮਤੇ ਹੋਏ, ਨਾਨਕ ਅਵਰ ਨ ਜਾਣ ਸਕੋਏ।

ਨਾਵੇਂ ਪਤ ਜਾਏ ਅਸ਼ਟਪਦੀ। ਦਸ ਮਸਤੂਲੇ ਪਾਛੇ ਪਾਵੇ, ਇੱਕ ਮਸਤ ਕਾਰਨ ਵਿਖੂੜ ਗਵਾਵੇ। ਇੱਕ ਪੀ ਨਾ ਦੇ ਦਸ ਪੀ ਹਿਰਲੇ ਤੋ ਮੂੰਡਾ ਕੋ ਕਾਂ ਕਰੇ। ਜਿਸ ਠਾਕਰ ਸਿਉ ਨਾਹੀ ਚਾਰਾ, ਤਾ ਕੋ ਕੀਜੇ ਸਦ ਨਮਸਕਾਰਾ। ਜਾ ਕੇ ਮਨ ਲਾਗਾ ਭਰਮ ਮੀਠਾ ਸਭ।

ਔਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਮਸਤ ਜਾਗੇ ਰੱਖੇ। ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ। ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨਣੇਤ। ਮਿਰਕੀ ਛਾਇਆ ਸੁਰੰਗ ਲਾਵੇ, ਉਹ ਮਿਨਸੇ ਉਹ ਮਨ ਪਛਤਾਵੇ, ਜੋ ਦੀਸੇ ਸੋ ਚੱਲ ਨਹਾਲ, ਲਪਟ ਰਿਓ ਤੈ ਅੰਧਾਰ ਬਟਾਓ ਸਿਓ, ਜੋ ਲਾਵੇ ਨੇਹੇ ਤਾਕੋ ਹਾਥ ਨਾ ਆਵੇ ਕੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਏ ਮਿਥਿਆ। ਤਨ ਤਨ ਕੁਟੰਬ ਸਵਾਇਆ ਮਿਥਿਆ, ਉਮੇ ਮਮਤਾ ਮਾਇਆ ਮਿਥਿਆ, ਰਾਜੋਨ ਤਨ ਮਾਲ ਮਿਥਿਆ, ਕਾਮ ਕ੍ਰੋਧ ਵਿਕਰਾਲ ਮਿਥਿਆ, ਰਥ ਹਸਤੀ ਅਸਵਸਤਰਾ ਮਿਥਿਆ, ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ, ਧਰੋ ਮੋਹ ਅਭਿਮਾਨ ਮਿਥਿਆ, ਆਪਸੂ ਪ੍ਰਕਰਤ ਗੁਮਾਨ, ਅਸਥਿਰ ਭਗ ਸਾਧ ਕੀ ਸ਼ਰਨ। ਨਾਨਕ ਜਪ ਜਪ ਜੀਵੇ ਹਰ ਕੇ ਚਰਨ, ਮਿਥਿਆ ਸਰਵਨ ਪਰਨਿੰਦਾ ਸੁਨੇ ਹੈ, ਮਿਥਿਆ ਹਸਤ ਪ੍ਰਵਰਦਰ ਕੋਇਰੇ, ਮਿਥਿਆ ਨੇਤਰ ਵੇਖਤ ਪਰਤਰਿਆ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲਵਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ।

ਮਿਰਥਾ ਨਾਮ ਬਿਨਾ ਤਨ ਅੰਧ ਮੁਕਾਵ ਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਮਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਓ ਨਾਨਕ ਤਾ ਕੇ ਬਲ ਬਲ ਜਾਓ ਰਹਿਤ ਅਵਰ ਕਸੇ ਅਵਰ ਕਮਾਵਤ ਮਨ ਨੀ ਪ੍ਰੀਤ ਮੁਖੋਂ ਗੰਢ ਲਾਵਤ।

ਨੇਰਾ, ਕਿਸੇ ਦੂਰ ਜਨਾਵਤ, ਕਿਸੇ ਬੁਝਾਵਤ ਨੇਰਾ। ਹੁ ਭਾਵ ਸਿਆਣ ਸਗਨ ਤੇ ਰਹਿਤ, ਸਭ ਕਿਸ ਜਾਣੇ ਆਤਮ ਕੀ ਰਹਿਤ, ਜਿਸ ਭਾਵੇ ਤਿਸ ਲੈ ਲੜ ਲਾਏ, ਤਾਂ ਤਨੰਤਰ ਅਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ। ਕਾਮ ਕ੍ਰੋਧ ਅਰਲੋ ਮੋਹ ਬਿਨਸਾਏ ਅਮੇਵ, ਨਾਨਕ ਪ੍ਰਭ ਸ਼ਰਨ ਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਟਾਗਰ ਕੋ ਰਖ ਮਨ ਮਾਏ, ਜੇ ਪ੍ਰਸਾਦ ਸੁਗੰਧਤ ਧਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆੜ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ, ਜੇ ਪ੍ਰਸਾਦ ਪਾੜ ਪਟੰਬਰ ਹਟਾਵੇ, ਤਿਸੇ ਧਿਆ ਕਦਮ ਲਵਾਵੇ, ਜੇ ਪ੍ਰਸਾਦ ਸੁਸੇ ਸੂਈ ਜੈ ਮਨ ਆੜ ਪੈਰ ਤਾਕਾ ਜਸ ਗਾਵੀ ਜੈ, ਜੇ ਪ੍ਰਸਾਦ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਵਖਾਨੇ, ਜੇ ਪ੍ਰਸਾਦ ਤੇਰਾ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ, ਨਾਨਕ ਪਦ ਸੇਤੀ ਕਰ ਜਾਵੇ, ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪ੍ਰਟਾ ਕਰ ਪਤਾਕੇ, ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ, ਜੇ ਪ੍ਰਸਾਦ ਪਾਏ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ, ਜੇ ਪ੍ਰਸਾਦ ਭੁੱਖਨ ਪੈਰੀ ਜੇ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ, ਜੇ ਪ੍ਰਸਾਦ ਅਸਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾਮ ਸਾਰੀ, ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਨ ਤੇਰੀ ਮਨ ਬੰਤ ਬਣਾਈ, ਊਠਤ ਬੈਠ ਸਤ ਤਿਸੇ ਧਿਆਈ ਤਿਸੇ ਧਿਆਏ ਜੋ ਇੱਕ ਅਲਖੇ, ਹੀ ਹਾਂ ਹਾਂ ਨਾਨਕ ਤੇਰੀ ਰੱਖੇ, ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ, ਜੇ ਪ੍ਰਸਾਦ ਚੂੰ ਤੂੰ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਜਦਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰੋ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੇ, ਜੇ ਪ੍ਰਸਾਦ ਸੁਨੇ ਕਰਨ ਨਾਦ, ਜੇ ਪ੍ਰਸਾਦ ਪੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸਾਦ ਸੁਖ ਸਹਿਜ ਜੇ ਬਸਣਾ, ਜੇ ਪ੍ਰਸਾਦ ਹਸਤ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਅਬਰਕਤ ਲਾਗੋ, ਗੁਰਪ੍ਰਸਾਦ ਨਾਨ ਮਨ ਜਾਗੋ, ਜੇ ਪ੍ਰਸਾਦ ਤੋਂ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਮਨੋ ਮਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾ ਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ, ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾ, ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ, ਆਪ ਜਪਾਏ ਜਪੇ ਸੋ ਨਾਓ, ਆਪ ਗਾਓ ਆਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ, ਸਰਵ ਨਿਧਾਨ ਪ੍ਰਭ ਤੇਰੀ ਮੈਂ ਆਪੋ ਕਸ਼ੂ ਨ ਕਿਨੂੰ ਲੈ ਆ, ਜਿਤ ਲਾਭੋ ਤਿਤ ਲਗੇ ਹਰ ਨਾਥ, ਨਾਨਕਿਨ

ਸਾਧਕੀ ਉਪਮਾਰੇ ਭਰਪੂਰ ਸਾਧਕੀ ਸੋਭਾ ਕਰ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭੇਦ ਨਾਮ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖੇ ਇੱਕ ਸਭਿਨ ਕੋਏ ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਰੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਵ ਕੋ ਸੋਖ ਬ੍ਰਹਮ ਗਿਆਨੀ ਕੇ ਦਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ

ਨਿਮਖ ਠਾਕੁਰ ਨਮਸਕਾਰੇ ਨਾਨਕ ਓ ਆਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਿਰਿਆ ਰੂਪ ਨਾ ਪੇਖੇ ਨੇਤਰ ਸਾਧ ਗਿਟੈਲ ਸੰਤ ਸੰਗੇਤ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪ ਸਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸ ਨ ਮੰਤੇ ਡਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਭੈਣ ਕਰਮ ਕਰਤ ਹੋ ਵੈ ਨਹਿ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਸੇ ਕੇਵਲ ਭਗਤ ਕੀਰਤਨ ਸੰਗਰਾਚੇ ਮਨ ਤਨ ਅੰਤਰ ਸਿਮਰਨ ਗੋਪਾਲ ਸਵੇ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਅਵਰਹ ਨਾਮ ਜਪਾਵੈ ਨਾਨਕ ਹੋ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਦਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲਕ ਹੋਵੇ ਤਿਸ ਭਗਵਤੀ ਕੀਮਤ ਉੱਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੇ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕੈ ਸਭ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾਵੇ ਵੇਦ ਪ੍ਰਾਣ ਸਿਮਰਤ ਬੂਜੇ ਮੂਲ ਸੁਖ ਮੈਂ ਜਾਣੇ ਅਸਤੂਲ

ਗੰਦ ਹੋਏ ਸਾਹ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਊ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਭਾਰ।

ਵਡਾਏ ਇਸ ਕਾਬਲ ਨਾ ਇਸ ਹਾਤ ਕਰਨ ਕਰਾਵਣ ਸਰ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਫੁਨਥੀਓ ਕਬੂ ਊਚ ਨੀਚ ਮੈਂ ਬਸੇ ਕਬੂ ਸੋਗ ਹਰ ਕਰੰਗ ਹਸੇ ਕਬੂ ਨਿੰਦ ਚੰਦ ਵਿਵਹਾਰ ਕਬੂ ਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਿਆ ਮਿਲਾਵਣ ਹਾਰ ਕਬੂ ਨਿਰਤ ਕਰੇ ਬਹੁ ਭਾਂਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾ

ਕਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਤ ਕਰੇ ਵਖਿਆਨ ਕਬੂ ਮੋਹਨ ਧਾਰੀ ਲਾਵੇ ਧਿਆਨ ਕਬੂ ਤਟ ਤੀਰ ਤੇ ਇਸ਼ਨਾਨ ਕਬੂ ਸਿਧ ਸਾਧਕ ਮੁਖ ਗਿਆਨ ਕਬੂ ਕੀ ਰਾਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਪ੍ਰਭ ਪਾਵੇ ਤਿਵੇ ਨਚਾਵੇ ਜੋ ਤਿਸ ਪਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾਧ ਸੰਗਤ ਉਹ ਪਾਵੇ ਉਸ ਸਥਾਨ ਤੇ ਬੋਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਨੇ ਵਿਨਾਸ ਮੰਤਨ ਨਾਮ ਰਤੇ ਕਰੰਗ ਸਦਾ ਉਸੇ ਪਾਰਮ ਕਹਿ ਸੰਗ ਜੋ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ ਸ਼ਲੋਕ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ ਜਿਸ ਕਹਿ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋ ਵਨਵੰਤ ਸੋਵਤ ਵਿਸ਼ਟਾਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਭਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤ ਆ ਕਿਸ ਕੋ ਪਾਵੇ ਧਨਵੰਤਾ ਹੋਏ ਕਰ ਕਿਰਪਾਵੇ ਤ੍ਰਿਣ ਸਮਾਨ ਕੇ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾ ਸਭ ਦੇ ਆਪ ਜਾਣੇ ਬਲਵੰਤ ਕਿਨਮੇ ਹੋਏ ਜਾਏ ਪਸਮੰਤ ਕਿਸੇ ਨਾ ਵਧੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਉਹ ਧਾਰੇ ਸਨ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਖ ਫਿਰ ਫਿਰੇ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ ਸਰਬ ਕੀ ਰਹਿਣ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਸ ਹੋਏ ਤਬ ਇਸ ਕੋ ਸੁਗੁਨਾ ਹੀ ਕੋਏ ਜਬ ਇਹ ਜਾਣੇ ਮੈਂ ਕਿਸ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀ ਤਬਲਾ ਨੇ ਚਲ ਨਾਹੀ ਚੀਰ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਛੁੱਟੇ

ਧਾਰ ਸਭ ਕੇ ਉਸ ਕਹੋ ਕਰਨੇ ਹਾਰ ਉਸ ਤੇ ਭਿੰਨ ਕਹੋ ਕਿ ਜੋ ਏ ਥਾਨ ਤਰੰਤਰ ਕੈ ਸੋਏ ਆਪਣੇ ਚਲਦੇ ਆਪ ਕਰਨੇ ਹਾਰ ਕੁਦ ਕਰੇ ਰੰਗ ਭਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਬਿਰਲੇ ਚੀਨਾ ਭਲਾ ਭਲਾ ਭਲਾ ਤਿਰ ਰੂਪ ਅਤ ਸੁੰਦਰ ਅਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੜਕੜ ਸੁਣੀ ਸਰਵਣ ਵਿਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਗਿਨਿੰਦਾ ਨਾਨਕਾ ਬੋਰ ਬੋਰੇ ਅਵਤਾਰ ਅਸ਼ਪਦੀ ਸੰਤ ਕੇ ਦੁਖ ਨੇ ਆਰ ਜਾ ਘਟੇ ਸੰਤ ਕੇ ਦੁਖ ਨ ਜਮਤੇ ਨੀ ਛੁਟੇ ਸੰਤ ਕੇ ਦੁਖ ਨ ਸੁਖ ਸਭ ਜਾਏ ਸੰਤ ਕੇ ਦੁਖ ਨ ਨਰਕ ਮੈਂ ਪਾਏ ਸੰਤ ਕੇ ਦੁਖ ਨ ਮਤ ਹੋਏ ਮਲੀਨ ਸੰਤ ਕੇ ਦੁਖ ਨ ਸੋਭਾ ਤੇ ਹੀਨ ਸੰਤ ਕਹਿ ਤੇ ਗੋ ਰਖੇ ਨ ਕੋਏ ਸੰਤ ਕਹਿ ਦੁਖ ਨੂੰ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁਖ ਨ ਤੇ ਮੁਖ ਪਵੇ ਸੰਤਨ ਕੇ ਦੁਖ ਨ ਕਾਗ ਜਿਉਂ ਲਵੇ ਸੰਤਨ ਕੇ ਦੁਖ ਨ ਸਰਬ ਜੋਨ ਪਾਏ ਸੰਤ ਕੇ ਦੁਖ ਨ ਤ੍ਰਿਗਦ ਜੋਨ ਕਰਮਾਏ ਸੰਤਨ ਕੇ ਦੁਖ ਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁਖ ਨ ਸਭ ਕੋ ਛਲੇ ਸੰਤ ਕੇ ਦੁਖ ਨ ਤੇਜ ਸਮਝਾਏ ਸੰਤ ਕੇ ਦੁਖ ਨ ਨੀਚ ਨਚਾਏ

ਸੰਤ ਕਾ ਦੁਖੀ ਸਦਾ ਮਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਣ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੇ, ਸੰਤ ਕੇ ਦੁਖ ਨਾ ਸੁਖਦੇ ਡਰੇ, ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦ ਵੀ ਤੇ ਟੁੱਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ, ਸੰਤ ਕੇ ਦੁਖੀ ਕੋ ਧਿਆਨ ਭਰਮਾਈਏ।

ਨਾਨਕ ਸੰਤ ਭਾਵੇ ਤਾਂ ਲੈ ਉਭਾਰ, ਸੰਤ ਕਾ ਦੁਖੀ ਓਮ ਬਿਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨੇਰਾ ਜੈ, ਜਿਉਂ ਭਾਵ ਕੇ ਤਾਨੇ ਤਰਾਪੈ, ਸੰਤ ਕਾ ਦੁਖੀ ਛੁਟੇ ਅਕੇਲਾ, ਜਿਉਂ ਬੁਆੜ ਤਿਲਖੇਤ ਮਾਇਨ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮ ਦਿਆ ਕੈਦ, ਕਿਰਤ ਨਿੰਦ ਕਾ ਧੁਰੀ ਪਿਆ, ਨਾਨਕ ਜੋ ਤਿਸ ਭਾਵੈ ਸੋਇ ਥੀਆ, ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿ ਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ, ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ, ਸੰਤ ਕੇ ਦੁਖ ਨ ਦ੍ਰਿਸ਼ਟੇ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ, ਪਿਆ ਕੀਰਤਨ ਮਿਟੇ ਕੋਏ, ਨਾਨਕ ਜਾਣੇ ਸੱਚਾ ਸੋਏ, ਸਭ ਕਰ ਤਿਸਕੇ ਉਹ ਕਰਨੇ ਆਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਧਿਆਵੋ ਸਾਸ ਕਰਾ, ਸਭ ਕੁਝ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕਉ ਥੀਆ, ਆਪਣਾ ਖੇਲ ਆਪ ਕਰਨੇ ਆਰ, ਦੂਸਰ ਕੌਣ ਕਹੇ ਵਿਚਾਰ,

ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੂਪ ਭਰਮ ਪਉ ਜਾਏ। ਅਸ਼ਪਦੀ ਮਾਨੁਕੀ ਟੇਕ, ਬ੍ਰਿਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਏ ਰਹਿ ਅਗਾਏ, ਬਹੁ ਨ ਤਿਸਨਾ ਲਾਗੇ ਆਏ। ਮਾਰੇ ਰਾਖੇ ਕੋ ਆ, ਮਾਨੁਕੇ ਕਿਸ਼ਨਾਏ ਹਾਰ। ਦਿਸਕਾ ਹੁਕਮ ਬੂਝ ਸੁਖ ਹੋਏ, ਦਿਸਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਸੋਏ, ਨਾਨਕ ਬਿਘਨ ਨਾ ਲਾਗੇ ਕੋਏ।

ਜਾਵਨ ਜਾਵਨ ਦ੍ਰਿਸ਼ਟਾਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟੀ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜ ਤਾਪੇ ਉਤਾਪ ਆਪਣਾਸੀ ਨਾਹੀਂ ਕਿਛ ਖੰਡ ਧਨ ਧਾਰਿਓ ਬ੍ਰਹਿਮੰਡ ਲਖ ਭੇ ਉਪਰ ਪ੍ਰਤਾਪ ਆਵ ਜਪਾਏ ਤਨਾਮ ਨਾਨਕ ਜਾਪ ਜੇ ਪ੍ਰਭ ਜਾਤਾ ਸੋ ਸੋਭਾ ਵੰਦ ਸਰਲ ਸੰਸਾਰ ਉਦਰੇ ਤਨਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਧੂਪ ਸਾਰਣ ਆਪੇ ਮੇ ਲੈ ਕਿਰਪਾਲ ਗੁਰੂ ਕਾ ਸਭ ਜਪੇ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਡ ਪਾਗੇ।

ਭੁੱਖੇ ਕਰਨੇ ਔਰ ਬਚਾਣੇ ਸੋਏ। ਪ੍ਰਭ ਕਾ ਕੀਆ ਜਨਮੀਟ ਲਗਾਨਾ, ਜੈਸਾ ਸਾ ਤੈਸਾ ਦਿਸ਼ਟਾਨਾ, ਜਿਸ ਤੇ ਉਪਜੇ ਤੇ ਸਮਾਏ ਸਮਾਏ, ਉਹ ਸੁਖ ਨਿਧਾਨ ਉਹਨੂੰ ਬਣਿਆਏ। ਆਪਸ ਕੋ ਆਪ ਦੀਨੋ ਮਾਨ ਨਾਨ ਪ੍ਰਭਜਨ ਏਕੋ ਜਾਨ।

ਬਾਲ ਸਰ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾ ਹੈ ਜੇ ਰੇ ਮਨ ਮੇਰੇ ਸਦਾਰ ਜਾਵੇ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਿਸ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਮੈਂ ਨਾਹੀਂ ਤੇਰੇ ਕਿਸ ਕਾਮ ਗਤ ਨਾਨਕ ਜਾਪੇ ਕਰ ਨਾਮ ਰੂਪ ਬੰਤੋਏ ਨਾਹੀਂ ਮੋਹੇ ਪ੍ਰਭ ਕੀ ਜੋ ਸਿਲਕਟ ਸੋਏ।

ਕੇ ਧਾਰੇ ਸਗਲ ਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੰਸਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨਗਤ ਪਾਏ, ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਇ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਦ ਸਤ ਕਰਨੀ, ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ, ਸਤਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਭਜਨ ਸਾਧੂ ਉਪਦੇ, ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼, ਸਤ ਨਿਰਤ ਪੂਜੇ ਜੇ ਕੋਏ, ਨਾਮ ਜਪਦਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸਿਸੁ ਕਰਨੇ ਹਾਰ ਨਮੂਜ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ, ਕੀ ਆ ਨਾਨਕ ਜੋਤਿਸ ਪਾਵੇ, ਸੋ ਵਰਤੀਆ ਵਿਸਮਨ ਵਿਸਮੈ ਵਿਸਮਾਦ, ਜਿਨ ਬੂਜਿਆ ਤਿਸ ਆਇਆ ਸਵਾਦ, ਪ੍ਰਭ ਕੇ ਰੰਗ ਰਾਜ ਜਨ ਰਹੇ, ਗੁਰ ਕੇ ਬਚਨ ਪਦਾਰਥ ਲਏ, ਹੋਏ ਦਾਤੇ ਤੂੰ ਕੱਟ ਨਹਾਰ, ਜਾ ਕੇ ਸੰਗ ਤਰੇ ਸੰਸਾਰ, ਜਨਕਾ ਸੇਵਕ ਸੋਭੜ ਭਾਗੀ, ਜਨਕੇ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਬਲ ਪਾਵੇ, ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਬੇ ਸੱਚ, ਨਾਨਕ ਹੋਸੀ ਭੈ ਸੱਚ ਅਸ਼ਪਦੀ, ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਾਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਤ ਸੁਨਤਾ, ਪੂਜਨ ਆਦਿਕ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਮ ਤਿਨ ਮੂਲ ਪਛਾਨਿਆ, ਜਾਂ ਕਿਰਦੇ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤਿਸ ਮਨ ਪਲਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਦੇ ਉਪਜੈ ਤਿਸ ਮਾਇ ਸਮਾਨਾ।

ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਅਸਪਰੀ ਸਤਿਗੁਰ ਸਿੱਖੀ ਕਰੇ ਬਿਰਤਪਾਲ ਸੇਵਕੋ ਗੁਰਸਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰਕਾ ਸਿੱਖ ਵਿਕਾਰ ਦੇ ਆਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਹਾਰੇ ਗੁਰਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰ ਨਾਮ ਹਿਰਦੇ ਸਧਿਆਵੇ ਮਨ ਵੇਚੇ ਸਤਿਗੁਰ ਕੇ ਪਾਵ ਤੇ ਸੇਵਕੇ ਕਾਰਜ ਰਾ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਉਤ ਪ੍ਰਾਪ ਸੁਆਮੀ ਆਪਣੀ ਕਿਰਪਾ ਜਿਸਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਹਿਰਦੇ ਹਰ ਨਾਮ ਮਨ ਕਬਾਰ ਗੁਰ ਕੋ ਬਲ ਜਾਓ ਸਰਵਿਧਾਨ ਜੀ ਕਾ ਦਾਤਾ ਅਡ ਬਹਿਰ ਪਾਰ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਇੱਕ ਆਪ ਨੇ ਕਿਸ ਭਰਮ ਸਹਿ ਸਿਆਣ ਪਲਿਆ ਨਾ ਜਾਈਏ ਨਾਨਕ ਐਸਾ ਗੁਰੂ ਭਾਗੀ ਪਾਏ ਸਫਲ ਦਰਸ਼ਨ ਪੇਖਤ ਪੁਨੀਤ ਪਾਰ ਸਤ ਚੰਨ ਗਤ ਨਿਰਮਲ ਰੀਤ ਭੇਡਤ ਸੰਗਰਾਮ ਗੁਣ ਰਵੇ ਪਾਰ ਬ੍ਰਹਮਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਘਾਨੇ ਮਨ ਸੰਤੋਖ ਆਤਮਪਤੀਆਂ ਨੇ ਪੂਰਾ ਗੁਰਿਆ ਆਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪਿਖੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ

ਨਿਰਵੈਰ ਸੁਧਾਏ ਦਾ ਅੱਗੇ ਕੀਮਤ ਕਿਨੇ ਨਾ ਪਾਈ। ਆਨਕ ਭਗਤ ਬੰਧਨ ਨਿਤ ਕਰੇ, ਚਨਕ ਮਨ ਹਿਰਦੇ ਸਿਮਰੇ ਸਤ ਬਲੇ ਹਾਰੀ। ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅਮਰ ਸੋ ਹੋਏ। ਉਸ ਪੁਰਖਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪਰਟੇ ਗੁਣਤਾ ਜਾੜ ਪੈਰ ਹਰ ਕਾ ਨਾਮ ਲੇ। ਸੱਚ ਉਪਦੇ ਸੇਵਕ ਉਦੇ, ਮੋਹ ਮਾਇਆ ਕੈ ਸੰਗ ਨ ਲੇ, ਮਨ ਮੈਂ ਰਾਖੇ ਹਰ ਹਰੇਕ। ਅੰਧਕਾਰ ਦੀਪ ਪ੍ਰਗਾਸੇ ਨਾਨਕ, ਭਰਮ ਮੋਹ ਦੁਖ ਦਾਤੇ ਨਾਸੈ, ਤਪਤ ਮਾਏ ਠਾਣ ਵਰਤਾਏ, ਅੰਧ ਪਿਆ ਦੁਖ ਨਾਠੇ ਪਾਏ, ਜਨ ਮਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਪਉ ਚੂਕਾ ਨਿਰਭਉ ਹੋਏ ਵਸੇ, ਅਨ ਸਗਲ ਵਿਆਦ ਮੰਤੇ ਕਹਿ ਨਸੇ, ਜਿਸਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ, ਤਿਤ ਪੈ ਚੁਕੇ ਭਰਮ ਗਵਨ ਸੁਨ ਨਾਨਕ ਹਰ ਹਰ, ਜਸ ਸਰਗੁਣ ਨਿਰਗੁਣ ਆਪ ਸਰਗੁਣ ਵੀ ਹੋਈ, ਕਲਾ ਧਾਰ ਜਿਨ ਸਗਲੀ ਮੋਈ। ਆਪਣੇ ਚਰਿਤ ਪ੍ਰਵਿਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਮਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ, ਸਾਧ ਕੈ ਸੰਗ ਰਚ ਰਚਨਾ, ਆਪਣੀ ਕਲਧਾਰੀ ਅਨਕਵਾਰ ਨਾਨ ਬਲਿਹਾਰੀ।

ਨਾਮ ਕਮਾਵਨਾ ਨਾਨਕਿਓ ਧਨ ਸਾਰਸ ਭਰੀ। ਸੰਤ ਜਨਾ ਮਿਲ ਕਰੋ ਵਿਚਾਰ ਏਕ, ਸਿਮਰ ਨਾਮ ਆਧਾਰ ਅਵਰ ਭਾਵ, ਸਮੀਤ ਵਿਸਾਰੋ ਚਰਨ ਕਮਲ ਰਿਧਮੇ ਉਰਧਾਰੋ, ਕਰਨ ਕਾਣ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਰਵਾ ਤੇ ਤਨ ਸੰਚੋ ਹੋਵੋ ਭਗਵੰਤ। ਸੰਤ ਜਨਾ ਕਾ ਨਿਰਮਲ ਮਨ ਤੇ ਏਕਾਸ ਰਾਖੋ ਮਨ ਮਾਏ, ਸਰਵ ਰੋਗ ਨਾਨ ਮਿਟ ਜਾਏ, ਜਿਸ ਧਨ ਕੋ ਚਾਰ ਕੁੰਟੜ ਧਾਵੇ, ਸੋ ਤਨ ਹਰ ਸੇਵਾ ਤੇ ਪਾਵੇ, ਜਿਸ ਸੁਖ ਕੋ ਨਿਰਬਾਛੇ ਮੀਰ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਬਜ ਹਰ ਕੀ ਸਰਨੀ, ਅਨਕ ਭਾਵੀ ਰੋਗ ਨਾ ਜਾਏ, ਰੋਗ ਮਿਟੇ ਹਾਰੇ ਔਖਦ ਲਾਏ, ਸਰਵ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰ ਗਏ ਪ੍ਰਵਾਨ। ਮਨ ਪ੍ਰਬੋਧ ਹਰ ਕੇ ਨਾਏ, ਦਹਿ ਦਿਸ ਧਾਵਤ ਆਵੇ ਠਾਏ, ਤਾ ਕੋ ਬਿਘਨ ਨ ਲਾਗੇ ਕੋਏ, ਜਾ ਕੇ ਹਿਰਦੇ ਵਸੇ ਹਰ ਸੋਏ, ਕਲਤਾ ਦੀ ਠਾਂਡਾ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਪਾਉ ਵਿਨਸੇ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਜਿਤ ਕਰ ਜਾਏ ਬਸੇ ਅਵਨਾਸੀ, ਕਉ ਨਾਨਕ ਘਾਟੀ ਜਮ ਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੇ ਸੋ ਕਾਚੋ ਕਾਚਾ ਆਵਾ, ਗਉਣ ਮਿਟੇ ਪ੍ਰਭ ਸੇਵ ਆਪ ਤਿਆਗ, ਸ਼ਰਨ ਗੁਰਦੇਵ। ਇਹੋ ਰਤਨ ਜਨਮ ਕਾ ਹੋਏ।

ਪਾਵੋ, ਸੁੰਦ ਕਹਿ ਦ੍ਰੈਦਗਤ ਪਾਵੋ। ਸਾਰ ਪੂਜਾ ਧਰ ਕੋ ਨਾਉ ਸਹਿ ਸਵਾਇ ਨਾਨੁ ਗੁਣ ਗਾਓ, ਗੁਣ ਗਾਓ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ ਬਿਗ ਪੈਰ ਹੋਏ, ਚਿੰਦ ਵਸੇਸ ਗੁਨਾਲ ਸਾਸ ਗ੍ਰਾਸਨ ਨਾਮ ਸੰਭਾਲ, ਛਾੜ ਸਿਆਨ ਵਸਗਲੀ ਮਨਾ ਸਾਹ ਸੰਗ ਪਾਵੇ ਸਤਨਾ। ਹਰ ਪੂੰਜੀ ਸੰਜ ਕਰੋ ਵਿਵਹਾਰ, ਇਆਂ ਸੁਖ ਦਰ ਗਏ ਜੈਕਾਰ, ਸਰ ਨਿਰੰਤਰ ਏਕੋ ਦੇ ਕਉ ਨਾਨ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਲਾਏ, ਏਕ ਸਿਮਰ ਏਕੋ ਮਨ ਆਏ, ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ, ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰਿਓ ਪ੍ਰਭਿਆਪਨ ਵਿਸਤਾਰ, ਏਕ ਤੇ ਭੈ ਏਕ ਰਾਧ ਪ੍ਰਾਸ ਗਏ, ਮੰਤਨ ਅੰਤਰ ਏਕ ਪ੍ਰਵਰਤਾ ਗੁਰਪ੍ਰਸਾਦ, ਨਾਨਕ ਇੱਕ ਜਾਤਾ ਸ਼ਲੋਕ, ਬਿਰਧ ਬਿਰਧ ਪ੍ਰਭਾਇਆ ਭਰਿਆ ਤਵ ਚਰਨਾਏ। ਨਾਨਕ ਕੀ ਪ੍ਰਭਿੰਤੀ ਆਪਣੀ ਭਗਤੀ ਲਾਏ, ਅਸ਼ਪਦੀ ਜਾਚਕ ਜਨ ਜਾਚੇ ਪ੍ਰਵਧਾਨ ਕਰ, ਕਿਰਪਾ ਦੇਵੋ ਹਰ ਨਾਮ ਸਾਧ ਜਿਨਾ ਕੀ ਮੰਗੋ ਧੂਰ, ਪਰਮ ਮਿਰ ਸਦਾ ਪੂਰ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੇ ਤਿਆਵੋ, ਚਰਨ ਕਮਲ ਸਿਉ ਲਾਗੇ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤਨੀ, ਦੇ ਕੋ ਟੇਕੋ ਆਧਾਰ, ਨਾਨਕ ਮੰਗੇ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਾਸ ਕੋਏ, ਅਰਸ ਪਾਵੇ ਬਿਰਲਾ ਕੋਏ। ਓਮ ਜਿਨ ਚਾਖਿਆ ਸੇ ਜਨ ਦਿਵਦਾਨੇ, ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ, ਪ੍ਰੇਮ ਰਸ ਰੰਗ ਉਪਜੇ ਚਾਹੋ, ਸਾਧ ਕੇ ਸੰਗ ਪਰੇ ਸਨ ਨਾਨ ਸਭ ਤਿਆਗ, ਅੰਤਰ ਪ੍ਰਕਾਸ਼ ਅੰਦਰ ਨਿਰਵਲਾਗ, ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਖ ਜਨ ਭਇਆ, ਜਨ ਮਰਨ ਦੁਖ ਭਰਮ ਗਿਆ, ਇਸ ਪੁੰਨੀ ਸਰਦਾ ਸਭ ਪੂਰੀ, ਰਵ ਰਿਹਾ ਸਤਸੰਗ ਹਜ਼ੂਰੀ, ਜਿਸ ਕਾ ਸਾਤਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੇ ਜੇ ਘਾਲ ਨ ਪਾਨੇ, ਸੋ ਕਿਉਂ ਵਿਸਰੇ ਜੇ ਕੀਆ ਜਾਣੇ, ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੇ ਜੇ ਜੀਵਨ ਜੀਆ, ਸੋ ਕਿਉਂ ਵਿਸਰੇ ਜੇ ਅਗਨ ਮੈਂ ਰਾਖੇ, ਗੁਰਪ੍ਰਸਾਦ ਕੋ ਬਿਰਲਾ ਲਾਖੇ, ਸੋ ਕਿਉਂ ਵਿਸਰੇ ਜੇ ਵਿਖਤੇ ਕਾਂਡੇ, ਜਨਮ ਜਨਮ ਕਾ ਟੁੱਟਾ ਗੰਢੇ, ਗੁਰਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਨ, ਜਨ ਧਿਆਇਆ ਸਾਜਨ ਸੰਤ ਕਰੋ ਕਾਮ, ਆਨ ਧਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾਹ ਨਾਮ ਜਪਾਵੋ, ਭਗਤ ਭਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੁਸੀ ਸ਼ਾਰ, ਸਰਵ ਕਲਿਆਣ ਸੂਖ ਸੂਖ ਨਿਤ ਨਾਮ, ਬੂਢ ਜਾਤ ਪਾਏ ਵਿਸਰਾਮ, ਸਗਲ ਦੁੱਖ ਕਾ ਹੋ ਬਦਨਾਸ, ਨਾਨਕ ਨਾਮ ਜਪੋ ਗੁਣਦਾਸ, ਉਪਜੀ ਪ੍ਰੀਤ ਪ੍ਰੇਮ ਰਚਾਓ, ਮੰਤਨ ਅੰਤਰੇ ਸੁਆਓ, ਨੇਤਰੋ ਪੇਖ ਦਰ ਸੁਖ ਹੋਏ, ਮਨ ਵਿਖਸੇ ਸਾਧ ਚੰਨ ਧੋਏ, ਭਗਤ ਜਿਨਾ ਕਹਿ ਮੰਤਨ ਰੰਗ, ਬਿਰਲਾ ਕੋ ਪਾਵੇ ਸੰਗ, ਏਕ ਵਸਦੀ ਜੇ ਕਰਮਿਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨ ਜਾਏ, ਨਾਨਕ ਰਿਹਾ ਸਭ ਸਮਾਏ, ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਵਿਛੜ ਸਦਾ ਕਿਰਪਾਲ, ਨਾਥ ਨਾਥ ਕੋ ਬਿੰਦ ਗੋਪਾਲ, ਸਰਵ ਕਟਾ ਕਰਤ ਪ੍ਰਤਪਾਲ, ਆਦ ਪੁਰਖ ਕਾਰਨ ਕਰਤਾਰ, ਭਗਤ ਜਿਨਾ ਕੇ ਪ੍ਰਾਣ ਆਧਾਰ, ਜੋ ਜੋ ਜਪੇ ਸੋਏ ਪੁਨੀਤ, ਭਗਤ ਪਾਏ ਲਾਵੇ ਮਨਹੀਤ, ਹਾਮ ਨਿਰਗੁਣਿਆਰ ਨੀਚ ਜਾਣ, ਨਾਨ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬ ਕੁੰਡ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁੰਗਾਏ, ਅਨਗਰਾਜ ਭੋਗ ਵਡਿਆਏ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁਕਰਣੀ ਸੋਭਾ ਧਨਵੰਤ, ਹਿਰਦੇਵ ਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਵ ਨਿਵਾਸ, ਸਰਬ ਸੁਖ ਨਾਨਕ ਪਰਗਾਸ। ਸ਼ਲੋਕ ਸਰਗੁਣ ਨਿਰਗੁਣ ਨੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ, ਫਿਰ ਜਾਵਸਪਰੀ, ਜਬ ਆਕਾਰੇ ਕ੍ਰਿਸ਼ਨਾ ਦ੍ਰਿਸ਼ਟੇ ਤਾ ਪਾਪੁਨ, ਤਬ ਕਹਿਤੇ ਹੋ ਤਾ ਜਬ ਧਾਰੀ, ਆਪਨ ਸੁਨ ਸਮਾਤ ਵੈਰ ਵਿਰੋਧ ਕੇ ਸੰਕਮਾਤ, ਜਬ ਸਕਾ ਵਰਨ ਚੇਨ ਨਾ ਜਾਪਤ, ਤਬ ਹਰ ਸੋ ਕੋ ਕਿਸੇ ਵਿਆਪਤ, ਜਬ ਆਪਨੇ ਆਪ ਆਪਨ ਆਪਣੇ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ, ਆਪਨ ਖੇਲ ਆਵਰਤੀ ਜਾ ਨਾਨਕ ਕਰਨੇ ਹਾਰਨ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਮੁਕਤ ਕਹੋ ਕਿਸ ਕੋ ਗਨੀ, ਜਬ ਏ ਕਹਿ ਹਰ ਗਮ ਪਾਰ, ਤਬ ਨਰਕ ਸੁਰ ਕੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿ ਸਵਾਏ, ਤਬ ਸਿਖ ਸਖਤ ਕਹੋ ਕਿਧਰ ਠਾਏ, ਜਬ ਆਪ ਹੈ ਆਪ ਆਪਣੀ ਜੋਤ ਧਰੈ, ਤਾਬ ਕਵਨ ਨਿਡਰ ਕੰਮ ਕਰ ਡਰੇ, ਆਪਨ ਚਲ ਤਾਪ ਕਰਨੇ ਹਾਰ, ਨਾਨਕ ਠਾਕਰ ਗਮ ਪਾਰ, ਆਪਣਾ ਸੀ ਸੁਖੀ ਆਪਣੇ ਆਸਨ ਤੈ, ਜਨ ਮਨ ਕਹੋ ਕਾਮ ਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤ ਗੋਚਰ ਪ੍ਰਭ ਏਕਾ, ਤਬ ਚਿਤਰ ਗੁਪਤ ਕੇ ਪੂਛ ਲੇਖਾ,

ਨਾਦ ਨਿਰੰਜਨ ਗੋਚਰ ਕਰਦੇ ਦਬਕਾਉਣ ਛੜੇ ਕੌਣ ਬੰਧਨ ਵਾਧੇ ਆਪਣ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤੋਤਾ ਤਹਿ ਬਿਨ ਮਹਿਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਮਾਣ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਹੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂਕ ਅਵਨ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਦੇ ਕਾ ਨਾਇ ਸਮਾਜਾ ਆਪਣੀ ਸੋਭਾ ਆਪਣੇ ਸੰਗ ਮਨਾਏ ਦਵ ਕਵਨ ਮਾਏ ਬਾਪ ਮਿੱਤਰ ਸਤਭਾਏ ਜੈ ਸਰਵ ਕਲਾ ਆਪੇ ਪ੍ਰਵੀਨ ਤੈ ਬੇਰਕ ਦੇਵਕਾ ਕਉ ਚੀਨ ਜਾਵੇ ਆਪਣੇ ਆਪ ਆਪ ਉਰਦਾਰੇ ਤੋ ਸਗਨਮ ਸਗਨ ਕਹਾ ਵਿਚਾਰੇ ਜੈ ਆਪਣੂ ਚਾਪਨਾ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸਮਨ ਵਿਸਮਰੇ ਵਿਸਮਾਰ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਛੇਦ ਭੇਦ ਸਮਾਇਆ ਹੁਆ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੈ ਗੁਣ ਕਾ ਨਾ ਹੀ ਪ੍ਰਵੇਸ਼ ਜੈ ਏਕ ਏਕ ਭਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣੇ ਆਪ ਆਪ ਦੀ ਆਰਾਮ

ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹਾ ਵਿਆਹ ਪ੍ਰਿਤ ਪਾਲੇ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਭਾਵੇ ਤਿਸੇ ਲੈ ਮਿਲਾਏ ਭਗਤ ਕਰੇ ਹਰ ਕੇ ਉਂਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਗਾ ਹਰ ਇੱਕ ਨਾਏ ਦਿਸਕੀ ਆਸ ਮਿਰਥੀ ਜਾਏ ਸੇਵਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਅਨੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਨ ਪੂਜੈ ਗੁਰ ਕੈ ਪੈਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ।

ਸੁਆਉ ਆੜ ਪੈਰ ਪਪੇਖੋ ਨੇਰਾ ਮਿਟੇ ਅਗਿਆਨ ਬਿਨਸੇ ਅੰਧੇਰਾ ਸਾਨੂੰ ਵਧੇ ਸਿਰ ਦੇ ਵਸਾਵੋ ਮਨ ਇਸੇ ਨਾਨਕ ਬਲ ਪਾਵੋ ਹਲਤ ਪਲਤ ਦੋਏ ਲਿਓ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਤਨ ਨਾਮ ਜਪੁਲ ਵਿਲਾਏ ਦੁਖ ਦਰਦ ਮੰਤੇ ਪਹੁੰਚਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਵੇ ਕੇਪਤ ਮਾਰੀ।

ਵਾਰ ਦਿਆ। ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾਈ ਦੂਖ ਨਾਮ ਜਪਤ ਮਨ ਹੋਮਤ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਏ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾ ਕੇ ਨਿਕਨਾਵਦ ਕਾਲ ਅਮਰ ਪੈ ਅਮਰਾ ਪਦ ਪਾਇਆ ਸਾ ਸੰਗ ਨਾਨਕ ਹਰ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦਿਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਤਰ ਪ੍ਰਾਵਡੀਠਾ ਨਾਮ ਪ੍ਰਭੁ ਕਾ ਲਾਗਾ ਮਿੱਠਾ ਸਗਲ ਸਮਿਗਰੀ ਏ ਕਿਸ ਘਟਮਾ ਹੈ ਅਨਕਰੰਗ ਨਾਨਾ ਦਿਸ਼ਟਾਏ ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨੰਤ ਨਾਦ ਕਹਿਣ ਨਾ ਜਾਈ ਆਚਾਰਜ ਵਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਝੀ ਪਾਏ।

ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੇਸੰਤਰ ਮਾਹੇ, ਚਾਰ ਕੁੰਡ ਹੈ ਤਿਸ ਸਮਾਏ, ਤਿਸ ਤੇ ਭਿੰਨੇ ਕੋਠਾਓ, ਗੁਰ ਪ੍ਰਸਾਦ ਨਾਨ ਸੁਖਬਾਓ, ਬੀਤ ਪ੍ਰਾਣ ਸਿਮਰਤ ਮੈਂ ਦੇਖ, ਸੱਚੇ ਸੂਨ ਨਖੱਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬੂ ਡੋਲੈ, ਸਾਰੂ ਕਲਾਗਰ ਖੇਲੈ ਖੇਲ, ਮੋਲ ਪਾਇਆ ਗੁਣੇ ਮੋਲ, ਸਰਬ ਜੋਤ ਮੈਂ ਜਾਗੀ ਜੋਤ, ਧਾਰਿਓ ਸਵਾਮੀ ਓਤ ਬੋਧ, ਗੁਰ ਪ੍ਰਸਾਦ ਭਰਮ ਕਾ ਨਾਸ, ਨਾਨ ਤਿਨ ਮੈਂ ਉਬਸਾਸ, ਸੰਜਨਾ ਕਾ ਪੇਖਨ ਸਭ ਬ੍ਰਹਮ, ਸੰਜਨਾ ਕੇ ਹਿਰਦੇ ਸਭ ਧਰਮ, ਸੰਜਨਾ ਸੁਨੇ ਸ਼ੁਭ ਬਚਨ, ਸਰਬਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸਕੀਏ ਰਹਿਤ, ਸਤ ਬਚਨ ਸਾਧੂ ਸਭ ਕੈਦ, ਜੋ ਜੋ ਹੋਏ ਸੋਏ ਸੁਖਮਾਨੇ, ਕਰਨ ਕਰਾ ਮਨਹਾਰ ਪ੍ਰਭ ਜਾਨੇ, ਅੰਤਰ ਵਸੇ ਬਾਰ ਵੀ ਉਹੀ ਨਾਨੰਦ ਦਰਸ਼ਨ ਦੇਖ, ਸਮ ਹੋਏ ਆਪ ਸਤ ਗਿਆ ਸਭ ਸਤ, ਤਿਸ ਪਰ ਤੇ ਸਗਲੀ ਉਤਪਦ, ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕ ਅੰਕਾਰ, ਅਨ ਕਲਾ ਲਖੀ ਨਾ ਜਾਏ, ਜਿਸ ਭਾਵੇ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਏ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨ ਤੇ ਜਨ ਆਪ ਬੁਝਾਏ, ਸਰਬ ਭੂਤ ਆਪ ਮਰਤਾਰਾ, ਸਰਬ ਨੈਣ ਆਪ ਪੇਖਣਾਰਾ, ਸਗਲ ਸਮਗਰੀ ਜਾ ਕਾ ਤਨਾ, ਆਪਣ ਜਸ ਆਪ ਹੀ ਸੁਣਾ, ਆਵਨ ਜਾਣੇ ਖੇਲ ਬਨਾਇਆ, ਆਗਿਆਕਾਰੀ ਕਿੰਨੀ ਮਾਇਆ, ਸਭ ਕੇ ਮਦ ਲਿਪਤ ਹੋ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ, ਨਾਨ ਜਾ ਭਾਵੇ ਤਾਂ ਲੈ ਸਮਾਏ, ਇਸ ਤੇ ਹੋ ਸੁਣਾਏ, ਬੁਰਾ ਉਰੇ ਕਹੋ ਕਿਨੈ ਕਸ਼ ਕਰਾ, ਆਪ ਭਲਾ ਕਰਤੂਤ ਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜਧਾਰੀ ਸਭ ਸਾਚ, ਓਤ ਬੋਧ ਆਪ ਨੂੰ ਸੰਗਰਾਚ, ਤਾਂ ਕੀ ਕਦਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ, ਤਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕਿਉ ਜਾਨ, ਜੋ ਜਾਣੇ ਤਿਸਦਾ ਸੁਖੋਏ, ਆਪ ਮਿਲਾ ਲੈ ਪ੍ਰਸੋਏ, ਓ ਧਨਵੰਤ ਕੁਲਵੰਤ ਪਦਵੰਤ, ਜੀਵਨ ਮੁਕਤ ਜਿਸ ਦੇ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾਏ ਸੁਆਵ, ਜਨ ਕੇ ਸੰਗਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਸ਼ਲੋਕ ਪੂਰਾ ਪ੍ਰਭ ਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਅਸ਼ਪਦੀ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖ, ਸਾਹ ਸਾਹ ਸਿਮਰੋ ਕੋ ਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਆਸ ਨਿਤ ਤਿਆਗੋ ਤਰੰਗ, ਸੰਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਹ ਸਗੰਗ ਅਗਨ ਸਾਗਰ ਤਰੋ, ਹਰ ਧਨ ਕੇ ਪਰਲੇਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅਮਦਾਸ ਪੀਓ, ਚਚਿਤ ਬੋ ਨਿਰਾਣੇ, ਏਕ ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਿਆਲ, ਦੁਖ ਪੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਏ ਆਧਾਰ, ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀ ਖਿਲਾ ਲੇ, ਰਤਨ ਸੁਨਤ ਕਮਾਪਤ ਹੋ ਤੋ ਉਧਾਰ, ਆਪ ਤੇਰੇ ਲੋਕਾਂ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਰੰਗ, ਜੈ ਜੈ ਸ਼ਬਦ ਨਾਥ ਬਾਜੇ, ਸੁਨ ਸੁਨ ਆਨੰਦ ਕਰੇ ਪ੍ਰਭ ਕਾ, ਜੈ ਪ੍ਰਭੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਤਰੇ ਤਿਨ ਕੈ ਸਾਥੇ, ਸਰਨ ਜੋਗ ਸੰਸਰਣੀ ਆਏ, ਕਰ ਕਿਰਪਾ ਪ੍ਰਯਾਪ ਮਿਲਾਏ, ਮਿਟ ਗਏ ਬੈਰ ਪਏ ਸਵਰੇ, ਨੇ ਅੰਮ੍ਰਿਤ ਨਾਮ ਸਾਧ ਸੰਗ ਲੈਣ, ਸੋ ਪ੍ਰਸੰਨ ਭੈ ਗੁਰਦੇਵ, ਪੂਰਨ ਹੋਈ ਸੇਵ ਕੀ ਸੇਵ, ਆਲ ਜੰਜਾਲ ਵਿਕਾਰ ਦੇ ਰਹਿਤੇ, ਰਾਮ ਨਾਮ ਸੁਣ ਰਸਨਾ ਕਹਿਤੇ, ਕਰ ਪ੍ਰਸਾਦ ਦਿਆ ਪ੍ਰਭ ਧਾਰੀ, ਨਾਨਕ ਨਿਮੀ ਖੇਪ ਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਰਨਾਮ, ਜਿਸ ਮਨ ਵਸੇ ਸੋਤ ਨਿਧਾਨ, ਸਰਬ ਸਾਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬੋਰਨ ਹੋਵੇ ਆਵਨ ਜਾਨ, ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਦ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ਼, ਸਾਭ ਕੈ ਮਾਧ ਸਗਣ ਦੇਵ ਦਾਸ, ਸੁੰਦਰ ਚਤਰ ਤਤ ਕਾਵੇ ਦਾ ਸਮਦਾਸੀ, ਏਕ ਦਿਸ਼ਚੇ ਤਾਏ ਫਲ ਤਿਸ਼ਜਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਇਹ ਨਿਧਾਨ ਜਪੇ ਮਨ ਕੋਏ, ਸਭ ਜੁਗ ਮੇਗਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕਹਿ ਮਨ ਵਿਸਰਾਮ, ਕੋਟ ਪਰਾਤ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਨਤੇ ਛੁੱਟੇ, ਜਾ ਕੇ ਮਸਤਕ ਕਰਮ ਪ੍ਰਪਾਏ, ਸਾਧ ਸਰਨ ਨਾਨ ਤੇ ਆਏ, ਜਿਸ ਮਨ ਵਸੇ ਸੁਣੇ ਲਾਏ ਪੁਰੀਤ, ਤੇ ਜਨ ਆਵੇ ਹਰ ਪਰਚੀਤ, ਜਨ ਮਨ ਤਾਕਾ ਦੁਖ ਨਿਵਾਰੇ, ਨਿਤ ਲੱਭ ਦੇ ਤਤਕਾਲ ਉਧਾਰੇ।

सुखमनी, दुख रोग बिनसे पै परम, साध नाम निर्मलता के कर्म।

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਾਹਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ।

ਜਾਈ। ਤੀਰਥ ਨਾਵਾਂ ਜੇਤ ਸੁਭਾਵਾਂ, ਵਿਣ ਭਾਣੇ ਕੇ ਨਾਇ ਕਰੀ। ਜੇਤੀ ਸਿਰਠੀ ਉਪਾਈ, ਵੇਖਾਂ ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਪਾਰ ਜਿਉ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ

ਪਾਤ ਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ।

ਇਸ ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼, ਇਹ ਤਰ੍ਹਾਂ

ਨਿਮਾਹਤੰ ਸਰਗੇ ਨਿਮਾਹਤੰ ਪ੍ਰਭੁਗੇ ਨਿਮਾਹਤੰ ਸਜੋਗੇ ਨਿਮਾਹਤੰ ਰੰਗੇ ਨਿਮਾਹਤੰ ਭੰਗੇ ਨਿਮਾਹਤੰ ਗਮੇ ਨਮਸਤ ਰਮੇ ਨਿਮਾਹਤੰ ਜਲਾਸਰੇ ਨਿਮਾਹਤੰ ਨਿਰਾਸਰੇ ਨਿਮਾਹਤੰ ਜਾਤੇ ਨਿਮਾਹਤੰ ਪਾਤੇ ਨਿਮਾਹਤੰ ਅਜਬੇ ਨਮਸਤ ਅਜਬੇ

ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭਜ ਹੈ, ਅਚੂਜ ਹੈ, ਅਚੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸੀਕ ਹੈ, ਨਿਰਲੰਭ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆ ਛੰਦ ਨਮੋ ਸਰਮਾ ਨਿਸਮਤ।

ਅਗੰਜੇ ਲੇਖੇ ਭਜੰਗ ਪ੍ਰਿਆ ਛੰਦ ਨਿਬਾਹਤਰ ਪ੍ਰਣਾਮੇ ਸੰਬਾਹਤਰ ਪ੍ਰਣਾਸੇ ਅਗੰਜਲ ਨਾਮੇ ਸੰਬਾਹਤੁਲ ਨਿਵਾਸੇ ਨਿਰਕਾਮੰ ਬਿਭੂਤੇ ਸੰਬਾਹਤਰ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮੋਲ ਕਰਿੰਦਾ ਸੰਬਾਹਤੁਲ ਨਿਵਾਸੀ

ਕੁਟੁੰਬੇ ਭੁਗਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਦਸਵੀਂ ਤਵੈ ਪ੍ਰਸਾਦ ਸਵਈਏ। ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਪ੍ਰਿਓ ਕਰ ਯੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਤਕ ਸੰਤ ਸਮੂਹ ਨੇਕ ਮਤੀ ਕੇ।

ਜਾਤ ਨਿਵਾਰੇ। ਪਾਰੀ ਭਜਾਨ ਕੇ ਭੂ ਭਲੀ ਵਿਧਨ ਆਵਤ ਸੀਸ ਨਾ ਜਾਤ ਵਿਚਾਰੇ। ਏਤੇ ਭੈ ਤੋ ਕਹਾ ਭੈ ਭੂਪਤ ਅੰਤ ਕੋ ਨਾ ਗਹੀ ਪਾਏ ਪਧਾਰੇ।

ਭਾਰ ਪਛਈਆ ਤੋਰਤ ਦੇਸ ਮਿਲਿੰਦ ਮਵਾਸਨ ਮਾਦ ਗਜਾਨ ਕੇ ਮਾਲ ਮਿਲਈਆ ਗਾੜੇ ਗੜਾਨ ਕੇ ਤੋਲ ਨਹਾਰ ਸੁਭਾ ਤ੍ਰਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋਇਕ ਦਿਵਈਆ ਦਾਨਵ ਦੇਵ ਫਰਿੰਦਰ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ

ਸਿੱਖਾ ਤਰਾਸ ਨਿਵਰੀਏ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਹਥੋ ਜਿਉ ਕਰਿ ਹਉ ਰੱਛਾ ਰਾਖ ਲੈ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ

ਜਿਹਨੇ ਧਰੋ ਲਿਖਿਆ ਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।

ਮਲੀਨ ਹੈ ਕਿਦ ਸੰਜਮ ਧੋਤਾ ਜਾਏ ਮਨ ਧੋਵੋ ਸਬਦ ਲਾਂਗੂ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਵਜਾਏ ਜੀਉ ਮੈਲੇ ਬਾਰਹੋ ਨਿਰਮਲ ਬਾਰਹੋ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ।

ਤਾਰਿਆ ਜੀਹ ਨਿਰਮਲ ਬਾਰਹ ਨਿਰਮਲ ਬਾਰਹ ਤਾ ਨਿਰਮਲ ਜੀਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨ ਸਾ ਸਤ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਨਮ ਨਿਰਮਲ ਸਦਾ ਰਹਿ ਗੁਰ ਨਾਲੇ।

ਈਸਰੇ ਜਾ ਹਰ ਵਸੇ ਬਣਿਆ ਏ ਸਰੀਰਾ ਮੇਰਿਆ ਹਰ ਤੂੰ ਮਹਿਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤਦ ਵੀ ਤਾਂ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨੇ ਜੀਓ ਪਾਏ ਜਗ ਦਿਖਾਇਆ

ਤਾਂ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਉਪਰੰਤ ਸਾਹਿਬਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਆਪ ਜੀਆਂ ਨੇ ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ ਮੱਤੇ ਸਾਹਿਬਾਂ ਵੱਲੋਂ ਬਖਸ਼ਿਸ਼ਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਆਰੰਭ ਹੋ ਰਹੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਾਡੇ ਅਤਿ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ। ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਵਿਖੇ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ ਸਾਲੀ ਵਾਰੇ ਮਹਾਂਪੁਰਸ਼, ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਪਰਿਵਾਰ ਵੱਲੋਂ ਸ੍ਰੀ ਖੰਡਪਾਤ ਸਾਹਿਬ ਦੀ ਸੇਵਾ ਚੱਲ ਰਹੀ ਹੈ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਕੱਲ੍ਹ ਨੂੰ ਹੋਣਗੀਆਂ। ਉਪਰੰਤ ਜੋ ਦੀਵਾਨ ਸਜਣਗੇ ਅਤੇ ਨਾਲ ਹੀ ਜੋ 30 ਤਰੀਕ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋਣਾ ਦੇ ਸੰਪੂਰਨਤਾ ਦਿਵਸ ਆ ਰਹੇ ਹਨ, ਐਤਵਾਰ ਵਾਲੇ ਦਿਨ ਉਹ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਵੇਗੀ ਅਤੇ ਨਾਲ ਨਾਲ ਜੋ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾਣਗੀਆਂ। ਸਭ ਸੰਗਤਾਂ ਨੇ ਗੁਰੂ ਘਰ ਸਮੇਂ ਸਿਰ ਹਾਜ਼ਰੀਆਂ ਲਵਾ ਕੇ ਲਾਹਾ ਪ੍ਰਾਪਤ ਕਰਨਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਵੇ ਦੂਜੀ ਹੋਵੇ ਪਰ ਸਾਹਿਬ ਸੇਤੀ ਉੱਠ ਨੱਚ ਲੈ ਕਈ ਬਣੇ ਅਰਦਾਸ ਕੂੜ ਕਮਾਨੇ ਕੂੜੋ ਹੋਵੇ ਨਾਨਕ ਸਿਫਤ ਵਿਗਾ।

ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਟ੍ਰੀ ਮਾਊਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਨਾਲ ਆਪ ਸੰਗਤਾਂ ਨੂੰ ਬੇਨਤੀ ਹੈ, ਗੁਰੂ ਘਰ ਵਿਖੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਮਹਾਂਪੁਰਸ਼ਾਂ ਦਾ ਜਨਮ ਦਿਹਾੜੇ ਦੇ ਸੰਬੰਧ ਵਿੱਚ ਜੋ ਸੰਗਤਾਂ ਵੱਲੋਂ ਸਮਾਗਮ ਰੱਖੇ ਗਏ ਹਨ, ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਲਈ ਜਾ ਰਹੀ ਹੈ। ਕੱਲ੍ਹ ਨੂੰ ਜੋ 10:30 ਸੰਪੂਰਨਤਾ ਹੋਣੀ ਹੈ, ਫਿਰ ਸਾਰਾ ਦਿਨ ਦੀਵਾਨ ਸਜਣੇ ਹਨ। ਨਾਲ ਨਾਲ ਕੱਲ੍ਹ ਨੂੰ ਜੋ ਸੰਗਤਾਂ ਵੱਲੋਂ ਰੋਸ ਮੁਜ਼ਾਹਰਾ ਵੀ ਕੀਤਾ ਜਾਣਾ ਹੈ, ਜਿਨ੍ਹਾਂ ਸੰਗਤਾਂ ਕੋਲ ਸਮਾਂ ਹੋਵੇ ਉੱਥੇ ਜ਼ਰੂਰ ਹਾਜ਼ਰੀ ਭਰਨੀ ਜੀ। ਆਪਣੇ ਕੋਲ ਰਾਗੀ ਭਾਈ ਸਰਬਜੀਤ ਸਿੰਘ ਜੀ ਦਰਬਾਰ ਸਾਹਿਬ ਵਾਲੇ ਅੱਜ ਸ਼ਾਮਾਂ ਨੂੰ 8:30 ਤੋਂ 9:30 ਹਾਜ਼ਰੀ ਭਰਨਗੇ, ਅਤੇ ਕੱਲ੍ਹ ਦੁਪਹਿਰ ਦੇ ਦੀਵਾਨਾਂ ਵਿੱਚ 1:30 ਤੋਂ ਲੈ ਕੇ 2:30 ਤੱਕ। ਅਤੇ ਦੂਸਰੀ ਬੇਨਤੀ ਹੈ, 30 ਅਗਸਤ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦਿਵਸ ਆ ਰਹੇ ਹਨ, ਉਸੇ ਦਿਨ ਹੀ ਜੋ ਨਾਲ ਨਾਲ ਮਹਾਂਪੁਰਸ਼ਾਂ ਦੀ ਬਰਸੀ ਮਨਾਈ ਜਾਣੀ ਹੈ, ਉਸ ਦਿਨ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਹੋਣੀ ਹੈ, ਆਪ ਸੰਗਤਾਂ ਨੇ ਉਸ ਦਿਨ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਵਾਰੀ ਸੰਗਤ ਜੀਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਪਿਤਾ ਜੀ ਦੀ ਬਖਸ਼ੀ ਹੋਈ। ਗੁਰੂ ਖਾਲਸਾ ਜੀ ਗੁਰੂ ਫਤਿਹ ਬਲਾ

ਬਖਸ਼ਿਸ਼ ਕਰਦੇ ਨੇ। ਅੰਮ੍ਰਿਤ ਬਚਨਾਂ ਦੀ ਰੋਜ਼ਾਨਾ ਸਾਂਝ ਬਣਦੀ ਹੈ। ਵਡਭਾਗੇ ਕਥਾ ਵੇਲੇ ਕੀਰਤਨ ਵੇਲੇ ਹਾਜ਼ਰੀ ਭਰਦੇ ਨੇ। ਜੀਵਨ ਦੀਆਂ ਮੌਲਿਕ ਘੜੀਆਂ ਗੁਰੂ ਘਰ ਵਿਖੇ ਆ ਕੇ ਸੇਵਾ ਸਿਮਰਨ ਕਰਕੇ ਗੁਰੂ ਖਾਲਸਾ ਜੀ ਸਫਲ ਹੋ ਜਾਂਦੀਆਂ ਨੇ। ਸੰਸਾਰ ਵਿੱਚ ਯਾਤਰਾ ਕਰਨ ਵਾਸਤੇ ਆਏ ਹਾਂ,

ਕਰਦਾ ਉਹ ਯਾਤਰਾ ਸਫਲ ਹੋ ਗਈ ਹੈ। ਗੁਰੂ ਖਾਲਸਾ ਜੀ ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 763 ਅਤੇ

ਜਿਹ ਲਗ ਭਉਜਲ ਤਰਨਾ। ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਣ ਨਾਨਕ ਗੁਰ ਪਾਰ ਬ੍ਰਹਮ ਭੱਟ ਸਾਹਿਬਾਨ ਜੀ ਕਹਿੰਦੇ ਪੂਰੇ ਬ੍ਰਹਿਮੰਡਾ ਖੰਡਾਂ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪ੍ਰਗਟ ਨੇ। ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੀਓ ਜਹ ਤਹ ਭਏ ਸਹਾਏ। ਗਰੀਬ ਨਿਵਾਸ ਜੀ ਨੇ ਸੂਹੀ ਰਾਗ ਵਿੱਚ ਕਿਰਪਾ ਕੀਤੀ ਹੈ। ਆਓ ਜਿਵੇਂ ਗਰੀਬ ਨਿਵਾਸ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ ਗੁਰਸੰਗਤ ਜੀ ਗੁਰੂ ਬਖਸ਼ਿਸ਼ ਦੁਆਰੇ।

ਗੁਰੂ ਸਵਾਰੀ ਸੰਗਤ ਜੀ ਪਿਆਰ ਸਹਿਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਹਿਬਾਂ ਦੇ ਆਰੰਭ ਦੇ ਬੋਲ ਨੇ ਭਰ ਜੋਬਣ। ਜੋਬਣ ਦਾ ਅਰਥ ਕੀ ਹੈ? ਜਦੋਂ ਜਵਾਨੀ ਬਿਲਕੁਲ ਜਵਾਨੀ ਦਾ ਹੁਲਾਰਾ ਆਇਆ, ਬੰਦੇ ਤੇ ਜਵਾਨੀ ਪੂਰੀ ਆ ਗਈ ਹੈ,

ਫਿਰਨ ਦਾ ਫੁੰਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਣ ਬਿਰਥਾ ਸਭ ਹੀ ਮਾਣ। ਇਹ ਤਿੰਨ ਅਵਸਥਾ ਆਉਂਦੀਆਂ ਨੇ ਬਾਲਕ ਚ, ਕਹਿੰਦੇ ਜੀ ਅਜੇ ਪਤਾ ਕੋਈ ਨਹੀਂ ਹੈ, ਨਿਆਣਾ ਹੈ, ਬੱਚਾ ਹੈ, ਕੋਈ ਗੱਲ ਨਹੀਂ ਹੈ, ਵੱਡਾ ਹੋ ਕੇ ਭਾਈ ਸਮਝਦਾਰ ਬਣ ਜਾਵੇਗਾ। ਪਰ ਬਾਤ ਉਲਟੀ ਹੋ ਗਈ ਜਦੋਂ ਵੱਡਾ ਜਵਾਨੀ ਦਾ ਹੁਲਾਰਾ ਆਇਆ ਤੇ ਉਦੋਂ ਹੋਰ ਵਿਗੜ ਗਿਆ। ਜਿਹੜੇ ਪਾਸੇ ਤੁਰਨਾ ਸੀ ਗੁਰੂ ਵੱਲੇ ਉਸ ਪਾਸੇ ਤੁਰਿਆ ਹੀ ਨਹੀਂ ਹੈ। ਬਾਲਕ ਅਵਸਥਾ ਖੇਡ ਮਲ ਕੇ ਗੁਜ਼ਾਰ ਲਈ ਜੇ, ਜਵਾਨੀ ਅਵਸਥਾ ਜਿਹੜੀ ਹੈ ਉਹ ਵਿਸ਼ਿਆਂ ਵਿਕਾਰਾਂ ਵਿੱਚ ਰੁੜ ਗਈ ਹੈ। ਜਵਾਨੀ ਤੇ ਗੁਰਮੁਖੋ ਇਉਂ ਹੀ ਲੰਘ ਜਾਂਦੀ ਹੈ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਜਵਾਨੀ ਕਿਵੇਂ ਚਲੇ ਗਈ। ਕਿਸੇ ਕਾਵਿ ਰਚਨਾ ਰਚਨ ਵਾਲੇ ਨੇ ਇੱਕ ਬਚਨ ਬੜਾ ਸੋਹਣਾ ਲਿਖਿਆ ਜੇ, ਕਹਿੰਦੇ ਬੱਦਲਾਂ ਦੀ ਛਾਂ ਆਉਂਦੀ ਹੈ, ਵੇਖਣ ਨੂੰ ਬੜੀ ਸੱਚੀ ਜੀ ਲੱਗਦੀ ਹੈ, ਪਰ ਸ਼ਿਨ ਵਿੱਚ ਛਾਂ ਆਉ ਗਈ ਤੇ ਆਉ ਗਈ। ਕਹਿੰਦੇ ਜਿਵੇਂ ਨਿਗਾਹ ਜਾਂਦੀ ਹੈ ਨਾ ਤਿਵੇਂ ਜਿਹੜੀ ਛਾਂ ਉਹ ਚਲੇ ਜਾਂਦੀ ਹੈ। ਉਹਨਾਂ ਬਚਨ ਸੋਹਣਾ ਲਿਖਿਆ, ਕਹਿੰਦੇ ਚੌਂਪਕੀ ਜਰਾ ਆਂਖ, ਅੱਖ ਨੇ ਜਰਾ ਕੁ ਝਮੱਕਾ ਜਿਹਾ ਮਾਰਿਆ, ਅੱਖ ਨੇ ਜਰਾ ਕੁ ਝਮੱਕਾ ਜਿਹਾ ਮਾਰਿਆ, ਚੌਂਪਕੀ ਜਰਾ ਆਂਖ, ਜਵਾਨੀ ਗੁਜ਼ਰ ਗਈ, ਬਦਲੀ ਕੀ ਛਾਓ ਥੀ, ਇੱਧਰ ਆਈ ਉਧਰ ਗਈ। ਕਹਿੰਦੇ ਬੱਦਲਾਂ ਦੀ ਛਾਂ ਵਰਗੀ ਸੀ, ਇੱਧਰ ਆਈ ਤੇ ਉੱਧਰ ਚਲੇ ਗਈ, ਪਤਾ ਨਹੀਂ ਲੱਗਦਾ। ਆਮ ਕਹਾਵਤ ਪਾਈ ਜਾਂਦੇ ਆ ਨਾ, ਕੋਈ ਬੱਚੇ ਖੇਡਦੇ ਮਲਦੇ ਸੀ, ਕੋਈ ਬਜ਼ੁਰਗ ਬਾਪੂ ਨੀਵੀਂ ਢੋਈ ਹੋ ਕੇ ਡੰਡਾ ਫੜ ਕੇ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ, ਉਹ ਬੱਚੇ ਮਖੌਲ ਕਰਦੇ ਨੇ ਬਾਪੂ ਕੀ ਲੱਭਦਾ, ਉਹ ਵਿਚਾਰਾ ਬੋਲਦਾ ਨਹੀਂ ਹੈ, ਗੋਡੇ ਦੁਖਦੇ, ਲੱਕ ਦੁਖਦਾ, ਫਿਰ ਬੋਲਦੇ ਭਾਈ ਕੀ ਲੱਭਦਾ ਹੈ। ਜਦੋਂ ਵਾਰ ਵਾਰ ਕਹਿੰਦੇ ਨਾ ਮਖੌਲ ਵਿੱਚ ਇੱਕੋ ਹੀ ਗੱਲ ਕਹਿੰਦਾ, ਉਹ ਬੱਚਿਓ ਜਵਾਨੀ ਤੇ ਗਵਾਚ ਗਈ, ਉਹਨੂੰ ਹੀ ਲੱਭਦਾ ਫਿਰਦਾ ਹੈ, ਇਹਨੂੰ ਕੋਈ ਜਾਂਦਿਆਂ ਬਹੁਤੀ ਦੇਰੀ ਨਹੀਂ ਲੱਗਦੀ। ਕੀ ਜਵਾਨੀ ਵਿੱਚ ਕੀਤਾ, ਤਰਨੋ ਤੇਜ ਪਰ ਤ੍ਰੈ ਮੁੱਖ ਜੋ ਹੈ ਸਾਰਾ ਪਸਰਨਾ ਪਛਾਣਿਆ। ਜਦੋਂ ਜਵਾਨੀ ਆਈ, ਤਰਨ ਜਵਾਨੀ ਕਹਿੰਦੇ ਨੇ, ਉਸ ਵੇਲੇ ਪਰਾਏ ਮੁੱਖੜਿਆਂ ਵੱਲੇ ਵੇਖਣਾ ਸ਼ੁਰੂ ਕਰ ਦਿੱਤਾ। ਵਿਕਾਰਾਂ ਮਈ ਬਿਰਤੀ ਨਾਲ ਮਰਦ ਔਰਤ ਵੱਲੇ ਵੇਖਦਾ, ਔਰਤ ਮਰਦ ਵੱਲੇ ਵੇਖਦੀ, ਇਹਦੇ ਵਿੱਚ ਜਵਾਨੀ ਜਿਹੜੀ ਗਲਤਾਨ ਹੋ ਗਈ ਹੈ, ਲੰਘਦਿਆਂ ਲੰਘ ਜਾਂਦੀ ਹੈ। ਭਗਤ ਬੇਣੀ ਸਾਹਿਬ ਜੀ ਕਹਿੰਦੇ ਤਰਨੋਂ ਤੇਜ, ਜਦੋਂ ਜਵਾਨੀ ਦਾ ਬਲ ਆਉਂਦਾ ਹੈ, ਪਰ ਤ੍ਰਿਐ ਮੁੱਖ ਜੋ ਹੈ ਸਾਰਾ ਪਸਰਨਾ ਪਛਾਣਿਆ। ਚੰਗਾ ਮੰਦਾ ਸਮਝਦਾ ਹੀ ਨਹੀਂ ਹੈ ਵੀ ਮੈਂ ਠੀਕ ਕਰਦਾ ਜਾਂ ਗਲਤ ਕਰਦਾ, ਇਹ ਸੋਝੀ ਆਉਂਦੀ ਨਹੀਂ ਬੰਦੇ ਨੂੰ। ਤਰਨੋ ਤੇਜ ਪਰ ਤ੍ਰੈ ਮੁੱਖ ਜੋ ਹੈ ਸਾਰਾ ਪਸਰਨਾ ਪਛਾਣਿਆ, ਉਣ ਮਤ ਕਾਮ ਮਹਾ ਬਿਖ ਭੂਲੇ, ਪਾਪ ਪੁੰਨ ਨਾ ਪਛਾਣਿਆ। ਤੇ ਫਿਰ ਪਾਪ ਉਹਨਾਂ ਦੀ ਪਛਾਣ ਨਹੀਂ ਕਰਦਾ ਜਵਾਨੀ ਦੇ ਵਿੱਚ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ।

ਇਸ ਵੇਲੇ ਜਵਾਨੀ ਦਾ ਹੁਲਾਰਾ ਆਇਆ ਤੇ ਬਸ ਇੱਕ ਜਵਾਨੀ ਵੱਲੇ ਹੀ ਤੇ ਚੇਤਾ ਤੇ ਧਨ ਵੱਲੇ ਚੇਤਾ, ਸਤਨਾਮ ਸ਼੍ਰੀ ਵਾਹਿਗੁਰੂ ਵੱਲੇ ਤੇ ਚਿੱਤ ਹੈ ਹੀ ਨਹੀਂ ਹੈ। ਮੇਰੇ ਗਰੀਬ ਜੀ ਨੇ, ਗਰੀਬ ਨਿਵਾਜ ਨੇ ਬਚਨ ਤਾਂ ਇਹ ਕੀਤੇ ਸੀ, ਧਨ ਜੋਬਣ ਅਰ ਫੁੱਲੜਾ, ਭਈ ਧਨ ਤੇ ਜਵਾਨੀ ਤੇ ਫੁੱਲ, ਫੁੱਲ ਦੀ ਕਿੰਨੀ ਕੁ ਉਮਰਾਂ ਹੁੰਦੀ ਜੇ, ਬਸ ਖਿੜਦਾ ਹੈ ਤੇ ਕੁਝ ਮਿੰਟਾਂ ਸਕਿੰਟਾਂ ਦੀ ਬਾਤ ਹੁੰਦੀ, ਦਿਹਾੜੀ ਰਹਿ ਜਾਵੇਗਾ, ਘੰਟਾ ਰਹਿ ਜਾਵੇਗਾ, ਕਿਧਰੇ ਹਵਾ ਦਾ ਬੁੱਲਾ ਵਧੇਰੇ ਹੈ, ਜਦੋਂ ਵੀ ਖਿੜ ਜਾ ਟੁੱਟ ਜਾਂਦਾ ਹੈ। ਧਨ ਜੋਬਨ ਅਰ ਫੁੱਲੜਾ, ਧਨ ਤੇ ਜਵਾਨੀ ਜਿਹੜੀ ਉਹ ਫੁੱਲ ਵਰਗੀ, ਜੇ ਫੁੱਲ ਵਰਗੀ, ਇਹਨੂੰ ਕਮਲਾਉਂਦਿਆਂ ਦੇਰੀ ਨਹੀਂ ਲੱਗਦੀ। ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ, ਭੱਬਣ ਕੇਰੇ ਪੱਤ ਜਿਉਂ, ਢਲ ਢੁੱਲ ਜੁੰਮਣ ਹਾਰ।

ਨਾ ਉਹ ਹੱਲਾ, ਜੀ ਜਵਾਨੀ ਸਦਾ ਨਹੀਂ ਰਹਿਣੀ? ਤਾਂ ਗਰੀਬ ਨਿਵਾਜ ਕਹਿੰਦੇ ਨਾ ਭਾਈ, ਨਾ ਬਿਲਕੁਲ ਨਹੀਂ ਹੈ। ਰੰਗ ਮਾਣ ਲੈ ਪਿਆਰਿਆ ਜਾਂ ਜੋਬਣ ਨਾ ਉਹ ਹੱਲਾ, ਦੇਣ ਥੋੜੜੇ, ਦੇਣ ਥੋੜੜੇ ਥੋੜੜੇ, ਥੋੜੇ ਦਿਨਾਂ ਦੀ ਗੱਲ ਹੈ, ਜਵਾਨੀ ਚਲੇ ਜਾਣੀ ਹੈ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਇਹ ਚੋਲਾ ਸਰੀਰ ਜਿਹੜਾ ਪੁਰਾਣਾ ਹੋ ਜਾਣਾ, ਜਿਵੇਂ ਕੱਪੜਾ ਬੰਦਾ ਪਾਉਂਦਾ ਪੁਰਾਣਾ ਹੋ ਜਾਂਦਾ, ਇਹ ਸਰੀਰ ਵੀ ਪੁਰਾਣਾ ਹੋ ਜਾਣੀਆਂ, ਝਿਰੜੀਆਂ ਪੈਣ ਲੱਗ ਪੈਣੀਆਂ ਈ, ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਭੀ ਪਲੀਆਂ, ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ, ਅਜੇ ਵੀ ਨਹੀਂ ਟਲਦਾ, ਵੇਖੋ ਕਿਆ ਬਾਤ ਹੈ। ਕਹਿੰਦੇ ਫਿਰ ਵੀ ਸਰੀਰ ਤੇ ਝਰੜੀਆਂ ਪੈਂਦਾ, ਮਸ਼ੀਨਾਂ ਫੇਰ ਫੇਰ ਕੇ, ਕਹਿੰਦਾ ਜਵਾਨੀ ਰਹਿਣ ਦੇਣੀ ਆ, ਬੁਢੇਪਾ ਦੱਸੇ ਹੀ ਨਾ, ਇਹਨੇ ਇਹਨੇ ਪੈਸੇ ਬਰਬਾਦ ਹੋ ਜਾਂਦੇ ਜੇ ਲੋਕਾਂ ਦੇ, ਜਵਾਨੀ ਇਉਂ ਹੀ ਰਵੇ, ਕਦੇ ਮਸ਼ੀਨਾਂ ਨਾਲ ਵੀ ਜਵਾਨੀ ਰਹਿੰਦੀ ਜੇ, ਝੂਠੀਆਂ ਬਾਤਾਂ ਨੇ। ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਤੀਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਧਨ ਜੋਬਣ ਸਿਉ ਚਿੱਤ, ਬੁਰਾ ਭਲਾ ਨਾ ਪਛਾਣ ਹੀ ਵਣਜਾਰਿਆ ਮਿੱਤਰਾ, ਚੰਗਾ ਤੇ ਮੰਦਾ ਫਿਰ ਸਮਝਦਾ ਨਹੀਂ ਹੈ। ਧਨ ਜੋਬਣ ਸਿਉ ਚਿੱਤ ਪ੍ਰਾਣੀ, ਬਿਕਲ ਭਇਆ ਸੰਗ ਮਾਇਆ, ਧਨ ਸਿਉ ਰੱਤਾ ਜੋਬਣ ਮੱਤਾ, ਅਹਿਲਾ ਜਨਮ ਗਵਾਇਆ, ਧਰਮ ਸੇਤੀ ਵਾਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਧਨ ਜੋਬਣ ਸਿਉ ਚਿੱਤ। ਇੱਦਾਂ ਲੰਘ ਜਾਂਦੀ ਹੈ। ਤਾਂ ਅੱਜ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵ ਰੂਪ ਇਸਤਰੀ, ਜਦੋਂ ਬਾਲਕ ਅਵਸਥਾ ਤੋਂ ਜਵਾਨੀ ਦਾ ਹੁਲਾਰਾ ਆਇਆ, ਮੱਤ ਪੇਈੜੈ ਪੇਕੇ ਘਰ ਵਿਖੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨੂੰ ਪੱਕਾ ਮੰਨ ਲਿਆ ਵੀ ਮੇਰਾ ਘਰ ਪੱਕਾ ਹੈ, ਇਹਦੇ ਵਿੱਚ ਮਸਤ ਹੋ ਗਈ, ਜਿਵੇਂ ਕੋਈ ਨਸ਼ਾ ਕਰਕੇ ਮਸਤ ਹੋ ਜਾਂਦਾ, ਘਰ ਪਾਹੁਣੀ ਹੈ ਤੇ ਇਸ ਘਰ ਵਿੱਚ ਪ੍ਰਾਹੁਣੀ ਹੈ, ਪਰ ਇਹਨੂੰ ਪੱਕਾ ਮੰਨ ਬੈਠੀ ਹੈ ਤੇ ਗੱਲ ਸਮਝਦੀ ਨਹੀਂ ਹੈ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ, ਤੂੰ ਸੰਭਲ ਘਰ ਬਾਰ, ਹਰ ਗਰ ਹਰ ਗੁਣ ਗਾਓ ਮਣਾ, ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ, ਜੈਸੇ ਰਹਿਣ ਪਰਾਹੁਣੇ, ਉੱਠ ਚੱਲ ਸੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉਂ, ਸਾ ਫੁੱਲਾਂ ਕੀ ਬਾਗਾਤ। ਇਹ ਤੇ ਇਉਂ ਸਮਝ ਲਓ ਪ੍ਰਾਹੁਣਾ ਬੈਠਾ ਹੋਇਆ ਜਿਵੇਂ ਕੋਈ ਰਾਹ ਹੀ ਜਾਂਦਾ ਹੈ, ਜਦੋਂ ਰਾਤ ਪੈਂਦੀ ਹੈ ਕਿਧਰੇ ਉਹਨੂੰ ਸਰਾਂ ਨਜ਼ਰ ਆਉਂਦੀ ਹੈ, ਉਹਨੇ ਕੀ ਕੀਤਾ ਵੀ ਸਾਹਮਣੇ ਸਰਾਂ ਨਜ਼ਰ ਆ ਗਈ, ਰੈਣ ਬਸੇਰਾ ਹੈ, ਉਹਨੇ ਪੁੱਛਿਆ ਵੀ ਇੱਥੇ ਰਾਤ ਕੱਟ ਸਕਦਾ ਕਿਸੇ ਨੂੰ? ਹਾਂ, ਉਹਨਾਂ ਨੇ ਕਿਹਾ ਵੀ ਆਹ ਸਰਾਵਾਂ ਬਣੀਆਂ ਹੋਈਆਂ ਨੇ, ਵੱਖ ਵੱਖ ਕਮਰੇ ਬਣੇ ਨੇ, ਵੀ ਇਹਨਾਂ ਵਿੱਚ ਤੇਰੀ ਰਿਹਾਇਸ਼ ਹੋ ਸਕਦੀ ਹੈ। ਕਹਿਣ ਲੱਗਾ ਜੀ ਮੈਂ ਰਾਤ ਰਹਿਣਾ ਚਾਹੁੰਦਾ। ਹਾਂਜੀ, ਮੈਂ ਰਾਤ ਰਹਿਣਾ ਚਾਹੁੰਦਾ। ਉਹਨਾਂ ਨੇ ਕਮਰਾ ਦੇ ਦਿੱਤਾ, ਲੈ ਭਈਆ ਕਮਰਾ ਤੇਰਾ ਹੀ, ਇਹਦੇ ਵਿੱਚ ਰਾਤ ਗੁਜ਼ਾਰ ਲਾ। ਸਤ ਬਚਨ ਕਹਿ ਕੇ ਕਮਰੇ ਦੀ ਚਾਬੀ ਲੈ ਲਈ, ਲੌਕ ਖੋਲ ਲਿਆ, ਕਮਰੇ ਵਿੱਚ ਚਲਾ ਗਿਆ। ਇੱਕ ਕਮਰਾ ਸੱਜੇ ਵੀ ਹੈ, ਇੱਕ ਖੰਬੇ ਵੀ ਹੈ, ਖੰਬੇ ਵਿੱਚ ਵੀ ਬੜਾ ਰੌਲਾ ਰੱਪਾ ਜਿਹਾ ਪੈਂਦਾ ਰਿਹਾ, ਸੱਜੇ ਵਿੱਚ ਵੀ ਬੜਾ ਰੌਲਾ ਰੱਪਾ ਜਿਹਾ ਪੈਂਦਾ ਰਿਹਾ। ਪਰ ਸ਼ਾਂਤਮਈ ਹੋ ਕੇ ਨਾ ਰਾਤ ਉੱਥੇ ਗੁਜ਼ਾਰਦਾ ਰਿਹਾ। ਇਹਨੂੰ ਇੰਨੀ ਗੱਲ ਦੀ ਪਤਾ ਸੀ ਵੀ ਜੇ ਸੱਜੇ ਰੌਲਾ ਪੈ ਰਿਹਾ ਤਾਂ ਵੀ ਗੱਲ ਕੋਈ ਨਹੀਂ ਹੈ, ਜੇ ਖੱਬੇ ਪੈ ਰਿਹਾ ਤਾਂ ਵੀ ਮੈਂ ਪਰੇਸ਼ਾਨ ਨਹੀਂ ਹੋਣਾ, ਕਿਉਂਕਿ ਗੱਲ ਤੇ ਰਾਤ ਦੀ ਹੈ ਨਾ। ਜਦੋਂ ਰਾਤ ਲੰਘੀ ਤੇ ਸਵੇਰੇ ਮੈਂ ਇੱਥੋਂ ਚਾਹ ਪੈਣਾ, ਤੁਰ ਪੈਣਾ ਗਾ, ਕੋਈ ਨੀ, ਜੇ ਰਾਤ ਰੌਲਾ ਪੈਂਦਾ ਸੱਜੇ ਖੱਬੇ ਤੇ ਪੈਣ ਦੇਈਏ, ਕੋਈ ਗੱਲ ਨਹੀਂ ਹੈ, ਪਰੇਸ਼ਾਨੀ ਨਹੀਂ ਮੰਨੀ ਇਹਨੇ। ਦਿਨ ਚੜਿਆ, ਸੂਰਜ ਦੀ ਟਿੱਕੀ ਚੜ੍ਹੀ ਹੈ, ਤਾਂ ਕਮਰੇ ਚੋਂ ਨਿਕਲ ਤੁਰਿਆ। ਜਦੋਂ ਕਮਰੇ ਚੋਂ ਬਾਹਰ ਨਿਕਲਿਆ ਹੈ, ਇਹਨੂੰ ਇੱਕ ਸਾਹਮਣੇ ਕੀ ਹੋਇਆ ਵੀ ਇੱਕ ਕਿਸੇ ਪ੍ਰਾਣੀ ਨੇ ਚੜ੍ਹਾਈ ਕਰ ਦਿੱਤੀ ਹੈ, ਉਹਨੂੰ ਚਾਰ ਜਾਣੇ ਮੋਢਿਆਂ ਤੇ ਚੱਕੀ ਆਉਂਦੇ ਨੇ। ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ, ਕੰਨ ਚਾਰ ਜਾਣੇ ਚੱਕੀ ਆਉਂਦੇ, ਇਹਦੀ ਨਿਗਾਹ ਜਾਂਦਿਆਂ ਸਾਰ ਉਹਦੇ ਤੇ ਪਈ, ਪਰ ਉਹਨੂੰ ਵੇਖ ਕੇ ਇਹ ਰੋਇਆ ਨਹੀਂ, ਉਹਨੂੰ ਵੇਖ ਕੇ ਇਹ ਰੋਇਆ ਨਹੀਂ। ਕਿਉਂ? ਇਹਨੂੰ ਪਤਾ ਹੈ ਮੇਰਾ ਨਹੀਂ ਹੈ, ਕੋਈ ਨਹੀਂ, ਚਲਾ ਗਿਆ ਤੇ ਚਲਾ ਗਿਆ, ਉਹਨੂੰ ਵੇਖ ਕੇ ਰੋਇਆ ਕੋਈ ਨਹੀਂ ਹੈ। ਥੋੜਾ ਜਿਹਾ ਅਗਾਂਹ ਗਿਆ ਜੇ, ਥੋੜਾ ਜਿਹਾ ਗਿਆ ਗਿਆ ਤੇ ਇੱਕ ਘੋੜੀ ਤੇ ਸਵਾਰ, ਜਿਹਦੇ ਅੱਗੇ ਪਿੱਛੇ ਢੋਲ ਢਮੱਕਾ ਵੱਜ ਰਿਹਾ, ਸਿਹਰੇ ਵੱਜੇ ਵੱਜੇ ਹੋਏ ਨੇ, ਬੈਂਡ ਵਾਜੇ ਵੱਜ ਰਹੇ ਨੇ, ਵਿਵਾਹ ਦਾ ਕੰਮ ਚੱਲ ਰਿਹਾ। ਤੇ ਜਦੋਂ ਵਿਵਾਹ ਵਾਲਾ ਕੰਮ ਵੇਖਿਆ ਤੇ ਉਹਨਾਂ ਨੂੰ ਵੇਖ ਕੇ ਹੱਸਿਆ ਨਹੀਂ, ਉਹਨਾਂ ਨੂੰ ਵੇਖ ਕੇ ਹੱਸਿਆ ਨਹੀਂ। ਕਿਉਂ? ਇਹ ਸਮਝਦਾ ਮੇਰੇ
ਆਪਣੇ ਨਹੀਂ ਹੈ। ਜੇ ਮਰਿਆ ਮਿਲ ਗਿਆ ਤੇ ਸੋਗ ਕੀਤਾ ਕੋਈ ਨਹੀਂ ਹੈ, ਤੇ ਜੇ ਕੋਈ ਵਿਆਹ ਵਾਲਾ ਮਿਲ ਗਿਆ ਤੇ ਉਹਨੂੰ ਵੇਖ ਕੇ ਹੱਸਿਆ ਕੋਈ ਨਹੀਂ ਹੈ, ਜੇ ਸਰਾਂ ਦੇ ਵਿੱਚ ਰਿਹਾ ਤੇ ਇਹਨੂੰ ਕਿਸੇ ਨਾਲ ਨਾ ਸੱਜੇ ਨਾ ਖੱਬੇ ਨਾਲ ਈਰਖਾ ਬਾਤ ਹੋਈ। ਇੱਕ ਗੱਲ ਹੋਰ ਬੜੀ ਮਜ਼ੇਦਾਰ, ਜੇ ਸਰਾਂ ਦੇ ਵਿੱਚ ਜੋ ਇਹਨੂੰ ਮਿਲ ਗਿਆ ਨਾ, ਕੋਈ ਰੁੱਖਾ ਮਿੱਸਾ ਜੱਦਾਂ ਦਾ ਮਿਲ ਗਿਆ, ਇਹਨੇ ਸੱਤ ਬਚਨ ਕਹਿ ਕੇ ਛਕ ਲਿਆ, ਗਿਲਾ ਸ਼ਿਕਵਾ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਵੀ ਰਾਗ ਹੀ ਰਹਿਣਾ, ਉਹਦੇ ਵਿੱਚ ਹੀ ਸ਼ੁਕਰ ਕਰ ਲਿਆ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖੇ ਨੇ, ਕਹਿੰਦੇ ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦਿਸਿਆ, ਨਾਹੇ ਪਰਾਈ ਤਾਤ ਨਾ ਚੇਤਰ ਹੱਸਿਆ, ਮੋਏ ਨਾ ਪੁੱਛੇ ਜਾਤ, ਮੋਏ ਨਾ ਪੁੱਛੇ ਜਾਤ, ਵਿਵਾਹ ਨਾ ਹੱਸਿਆ, ਦਾਤਾ ਕਰੇ ਸੋ ਦਾਤ, ਨਾ ਭੁੱਖਾ ਤਸਿਆ, ਗੁਰਮੁਖ ਸਿਮਰਨ ਤਵਾਤ ਕਮਲ ਵਿਗਸਿਆ। ਛੁੜਿਆ ਹੀ ਰਿਹਾ, ਇਹ ਗੁਰਮੁਖਾਂ ਦੀ ਅਵਸਥਾ ਹੈ। ਇੱਥੇ ਰਾਤ ਕੱਟਣ ਆਏ ਨੇ ਉਮਰਾਂ ਰੂਪੀ, ਸੱਜੇ ਖੱਬੇ ਰੌਲਾ ਰੱਪਾ ਪੈ ਰਿਹਾ, ਕਿਸੇ ਨਾਲ ਕੋਈ ਈਰਖਾ ਨਹੀਂ ਹੈ, ਕੋਈ ਦਵੈਸ਼ ਨਹੀਂ ਹੈ। ਜੇ ਕੋਈ ਚਲਾ ਗਿਆ ਤੇ ਤੇਰਾ ਕੀਆ ਮਿੱਠਾ ਲੱਗਾ, ਅਗਰ ਜੇ ਕੋਈ ਖੁਸ਼ੀ ਦਾ ਕੰਮ ਹੈ ਤੇ ਇਹ ਵੀ ਵਾਹਿਗੁਰੂ ਤੇਰੀ ਮੌਜ ਹੈ। ਇਹ ਆ ਪ੍ਰਾਹੁਣਿਆਂ ਦਾ ਕੰਮ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਆਇਆ ਪ੍ਰਾਹੁਣਾ ਪਰ ਬਹਿ ਗਿਆ ਮਲ ਮਾਰ ਕੇ, ਤੁਸੀਂ ਦੱਸੋ ਸਾਡੇ ਘਰ ਕੋਈ ਪ੍ਰਾਹੁਣਾ ਆ ਜੇ ਤੇ ਉਹ ਮਲ ਮਾਰ ਕੇ ਬਹਿ ਜੇ ਤੇ ਫਿਰ ਅਸੀਂ ਦੁਆਲੇ ਉਹਦੇ ਹੋਵਾਂਗੇ ਨਾ। ਵੀ ਵੇਖੋ ਜੀ, ਆਮ ਕਹਾਵਤ ਹੈ ਵੀ ਅੱਗ ਨੂੰ ਆਇਆ ਤੇ ਘਰ ਵਾਲਾ ਬਣ ਕੇ ਬਹਿ ਗਿਆ, ਅਸੀਂ ਉਹਦੇ ਦੁਆਲੇ ਹੋਵਾਂਗੇ। ਸਾਨੂੰ ਗੁਰੂ ਨਾਨਕ ਮਹਾਰਾਜ ਨੇ ਮਾਤ ਲੋਕ ਵਿੱਚ ਪ੍ਰਾਹੁਣਿਆਂ ਦੀ ਤਰ੍ਹਾਂ ਭੇਜਿਆ, ਵੀ ਇੱਥੇ ਜਾ ਕੇ ਨਾਮ ਦੀ ਖੱਟੀ ਖੱਟ ਕੇ ਜਿਵੇਂ ਬਾਹਰ ਆਪਾਂ ਆਏ ਹਾਂ ਵਾਪਸ ਜਾਂਦੇ ਹਾਂ, ਵੀ ਵਾਪਸ ਘਰ ਆਉਣਾ। ਪਰ ਇਸ ਜੀਵ ਰੂਪ ਇਸਤਰੀ ਦੀ ਜਵਾਨੀ ਵਿੱਚ ਹੁਲਾਰਾ ਮਸਤੀ ਐਸੀ ਆਈ, ਪ੍ਰਾਹੁਣਾ ਪੁਣਾ ਤੇ ਭੁੱਲ ਗਿਆ। ਫਿਰ ਇਹਨੇ ਬੇਨਤੀ ਕੀਤੀ ਵੀ ਮੈਨੂੰ ਮਿਲਿਆ ਜਾ ਸਕਦਾ ਹੈ ਪ੍ਰਮਾਤਮਾ ਨਾਲ? ਤਾਂ ਗਰੀਬ ਬਨਵਾਸ ਜੀ ਕਹਿੰਦੇ ਨੇ ਬਲ ਰਾਮ ਜੀਓ। ਇਹਦਾ ਅਰਥ ਮੈਂ ਵੱਖਰਾ ਕਰਨਾ। ਬਲ ਦਾ ਅਰਥ ਹੈ ਬਲਹਾਰ, ਆਪਣਾ ਸਾਰਾ ਹੀ ਬਲ ਗੁਰੂ ਤੋਂ ਵਾਰ ਦੇਣਾ। ਕਿਹਦੇ ਤੋਂ? ਜਿਹੜਾ ਜਰੇ ਜਰੇ ਵਿੱਚ ਰਮਿਆ ਹੋਇਆ ਹੈ ਉਹਦੇ ਤੋਂ ਕੁਰਬਾਨ ਸਦਕੇ ਜਾਣਾ ਤੇ ਮਿਲ ਜਾਂਦਾ ਹੈ। ਨਾ ਮਿਲਣ ਦਾ ਕਾਰਨ ਕੀ ਸੀ? ਉਹ ਸਾਹਿਬਾਂ ਨੇ ਹੋਰ ਖੁਲਾਸੇ ਕੀਤੇ ਨੇ, ਕਹਿੰਦੇ ਮੈਲੀ ਅਵਗਣ ਚਿੱਤ। ਉਹ ਜੀਵ ਰੂਪ ਇਸਤਰੀ ਚਿੱਤ ਜਿਹੜਾ ਹੈ ਵਿਕਾਰਾਂ ਕਰਕੇ ਮੈਲੀ ਹੋ ਗਈ ਹੈ, ਨਿੰਦਿਆ ਕਰਕੇ ਮੈਲੀ ਹੋ ਗਈ ਹੈ, ਅਵਗੁਣਾ ਕਰਕੇ ਮੈਲੀ ਹੋ ਚੁੱਕੀ ਹੈ। ਬਿਨ ਗੁਰ ਗੁਣ ਨਾ ਸਮਾਵਣੀ, ਭਈ ਗੁਰੂ ਤੋਂ ਬਿਨਾਂ ਕਦੇ ਵੀ ਖਾਲਸਾ ਜੀ ਸ਼ੁਭ ਗੁਣਾਂ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਮਿਲੇ ਤਾਂ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਬਲਰਾਮ ਜੀਓ, ਭਈ ਉਸ ਤੋਂ ਸਦਾ ਬਲਹਾਰ ਜਾ, ਕੁਰਬਾਨ ਜਾ, ਆਪਣੇ ਅੰਦਰ ਦੀ ਮੈਲ ਨੂੰ ਗੁਰੂ ਦੇ ਸ਼ਬਦ ਦੁਆਰੇ ਲਾਉਣ ਦਾ ਯਤਨ।

ਵਾਹਿਗੁਰੂ, ਮੇਰੇ ਵਾਹਿਗੁਰੂ ਜੀ ਦੇ ਗੁਣਾਂ ਦੇ ਸਿਧਾਂਤ ਨੂੰ ਨਹੀਂ ਜਾਣਿਆ, ਉਹਦੀ ਵਡਿਆਈ ਨੂੰ ਨਹੀਂ ਜਾਣਿਆ ਇਸ ਜੀਵ ਰੂਪ ਇਸਤਰੀ ਨੇ। ਕਿਉਂ ਨਹੀਂ ਜਾਣਿਆ? ਭਰਮ ਭੁਲਾਣੀ, ਭਰਮ ਦੇ ਵਿੱਚ ਭੁੱਲ ਗਈ, ਆਪਣੇ ਆਪ ਨੂੰ ਸੱਚਾ ਮੰਨ ਕੇ ਬੈਠ ਗਈ ਹੈ। ਇਹੋ ਜਿਹਾ ਗੁਰਮੁਖੋ ਭਰਮ ਪਿਆ ਜੇ, ਜਿਹੜੀਆਂ ਵਸਤੂਆਂ ਵਾਸਤਕ ਹੋਏ ਛੱਡ ਜਾਣੀਆਂ ਨੇ, ਉਹ ਮੇਰੇ ਵਰਗੇ ਦਾ ਇਕੱਠੇ ਕਰਨ ਦਾ ਜ਼ੋਰ ਲੱਗਾ ਹੋਇਆ ਜੇ, ਜਿਹੜੀ ਨਾਲ ਜਾਣ ਵਾਲੀ ਉਹਦੇ ਵੇਲੇ ਚੇਤੀ ਕੋਈ ਨਹੀਂ ਹੈ। ਗਰੀਬ ਬਨਵਾਸ ਜੀ ਦੇ ਅੰਮ੍ਰਿਤ ਵਾਚਾ ਨੇ ਛੋੜ ਜਾਹੇ, ਛੋੜ ਜਾਹੇ ਸੇ ਕਰ

ਮੀਤ ਜਿਹੜੇ ਵੈਰੀ ਵਿਕਾਰ ਨੇ ਉਹਨਾਂ ਨੂੰ ਮਿੱਤਰ ਬਣਾਈ ਬੈਠਾ, ਸ਼ੁਭ ਗੁਣਾਂ ਨੂੰ ਦੁਸ਼ਮਣ ਬਣਾਈ ਬੈਠਾ। ਜੋ ਬੈਰਾਈ ਸਹੀ ਮੀਤ ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਹੋਏ ਗਵਾਰਾ। ਸਾਚ ਧਰਮ ਨੀ ਭਾਵੇ ਡੀਠਾ, ਝੂਠ ਤੋਹ ਸੋ ਰਚਿਓ ਮੀਠਾ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਾਹੀ ਮਰਨ ਵਿਚਾਰਾ। ਵਸਤ ਪਰਾਈ ਕੋਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ। ਆਈ ਤਾਂ ਭਰਮ ਹੈ, ਇਹ ਭਰਮ ਗੁਰੂ ਦੂਰ ਕਰਦਾ। ਜਦੋਂ ਗੁਰੂ ਮਿਲਦੇ, ਗੁਰੂ ਗਿਆਨ ਦਿੰਦਾ ਹੈ। ਭਰਮ ਵਿੱਚ ਭੁੱਲੀ ਹੋਈ ਨੇ, ਜੋਬਣ ਬਾਅਦ ਗਵਾਇਆ। ਜੋਬਣ ਜਵਾਨੀ ਗੁਰਮੁਖੋ ਬਿਅਰਥ ਗਵਾਲੀ ਹੈ। ਜਵਾਨੀ ਦਾ ਲਾਹਾ ਹੀ ਨਹੀਂ ਲਿਆ ਵੀ ਮੈਂ ਜਵਾਨੀ ਗੁਰੂ ਵੱਲੇ ਲਾ ਲਵਾਂ, ਇਸ ਜਵਾਨੀ ਦੁਆਰੇ ਗੁਰੂ ਗੁਰੂ ਜੀ ਦੇ ਜਾਪ ਨੂੰ ਜਪ ਲਵਾਂ। ਤਰਨਾ ਪੋ ਇਉਂ ਹੀ ਗਇਓ, ਚਲਾ ਗਿਆ ਲੋਭ ਵਿਕਾਰਾਂ ਦੇ ਵਿੱਚ, ਵਿਸ਼ਿਆਂ ਵਿਕਾਰਾਂ ਵਿੱਚ। ਲਇਓ ਜਰਾ ਤਨ ਜੀਤ, ਹੁਣ ਤਾਂ ਜਰਾ ਕੇ ਬੁਢੇਪੇ ਨੇ ਆ ਗਰਸਿਆ। ਮੇਰੇ ਗਰੀਬ ਨਿਵਾਜ, ਗੁਰੂ ਤੇਗ ਬਹਾਦਰ ਮਹਾਰਾਜ ਦਾ ਇੱਕ ਸ਼ਬਦ ਬੜਾ ਪਿਆਰਾ ਜੇ, ਸ਼ਬਦ ਤੇ ਸਾਰੇ ਪਿਆਰੇ ਨੇ, ਇੱਕ ਨਹੀਂ ਸਾਰੇ ਪਿਆਰੇ ਨੇ। ਜਿਹੜਾ ਪੜ ਉਹ ਹੀ ਪਿਆਰਾ ਹੈ, ਉਹੀ ਗਿਆਨ ਵਾਲਾ ਹੈ, ਉਹਦੇ ਵਿੱਚੋਂ ਹੀ ਨੰਦ ਮਾਉਂਦਾ ਹੈ। ਰਾਮਕਲੀ ਰਾਗ ਦਾ ਸ਼ਬਦ ਹੈ। ਸਾਹਿਬ ਜੀ ਕਹਿੰਦੇ, ਪ੍ਰਾਨੀ ਨਾਰਾਇਣ ਸੁਧ ਲੇਹੇ, ਛਿਣ ਛਿਣ ਔਦ ਘਟੈ ਨਿਸ ਬਾਸੁਰ, ਬਿਰਥਾ ਜਾਤ ਹੈ ਦੇਹੇ, ਤਰਨਾ ਪੋ ਬਿਖਿਉਣ ਸਿਉ ਖੋਇਓ। ਬਾਲਪਨ ਅਗਿਆਨਾ ਬਿਰਧ ਭਇਓ ਅਜੂਨੈ ਸਮਝੈ, ਕੌਣ ਕੁਮਤ ਉਰਝਾਨਾ। ਮਾਨਸ ਜਨਮ ਦਿਓ ਜੇ ਠਾਕੁਰ, ਸੋ ਤੈ ਕਿਉਂ ਵਿਸਾਰਿਓ। ਮੁਕਤ ਹੋਤ ਨਰ ਜਾ ਕੇ ਸਿਮਰੈ, ਨਿਮਖ ਨਾ ਤਾਕੋ ਗਾਇਓ। ਮਾਇਆ ਕੋ ਮਦ ਕਹਾ ਕਰਤੈ ਸੰਗ, ਨ ਕਾਹੂ ਜਾਈ। ਨਾਨਕ ਕਹਿਤ ਚੇਤ ਚਿੰਤਾ ਮਨ, ਹੋਏ ਹੈ ਅੰਤ ਸਹਾਈ। ਆਖੋ ਫਿਰ ਸਤਨਾਮ ਸ਼੍ਰੀ ਵਾਹਿਗੁਰੂ। ਸਾਹਿਬ ਜੀ ਬਾਣੀ ਅੰਦਰ ਗਿਆਨ ਦਿੰਦੇ ਨੇ, ਗਿਆਨ ਕਰਵਾਉਂਦੇ ਨੇ। ਕਹਿੰਦੇ ਵਿਅਰਥ ਗਵਾਲੀ ਹੈ ਜਵਾਨੀ, ਵਾਰ ਘਰ ਦਰ ਦਰਸ਼ਨ ਨਹੀਂ ਜਾਤਾ। ਵਾਰ ਪਤੀ ਜੇ ਲੋੜ ਹੈ ਵਰ ਬਾਲੜੀਏ, ਤਾਂ ਗੁਰ ਚਰਨੀ ਚਿਤ ਲਾਏ ਰਾਮ। ਜੀਵ ਰੂਪ ਇਸਤਰੀਏ ਜੇ ਪਤੀ ਪਰਮਾਤਮਾ ਦਾ ਵਰ ਚਾਹੁੰਦੀ ਹੈ, ਜਿਵੇਂ ਪ੍ਰਤੱਖ ਵਰ ਹੁੰਦਾ ਹੈ, ਤਾਂ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ ਲਾ, ਤੈਨੂੰ ਪਤੀ ਪਰਮਾਤਮਾ ਮਿਲ ਜਾਵੇਗਾ। ਪਰ ਕੀ ਹੋਇਆ, ਵਾਰ ਘਰ ਦਰ ਦਰਸ਼ਨ ਨਹੀਂ ਜਾਤਾ। ਮੇਰੇ ਪਿਆਰੇ ਪਤੀ ਪਰਮਾਤਮਾ ਦਾ ਵਰ ਲੱਭਣ ਦਾ ਯਤਨ ਨਹੀਂ ਕੀਤਾ, ਉਹਦੇ ਦਰਸ਼ਨਾਂ ਦੀ ਤਾਂਗ ਹੀ ਨਹੀਂ ਕੀਤੀ, ਉਹਦੇ ਦਰ ਤੇ ਆ ਕੇ ਖੜੀ ਨਹੀਂ ਹੋਈ। ਪਿਰਕਾ ਸਹਿਜ ਨਾ ਪਾਇਆ, ਤੇ ਪਤੀ ਪਰਮਾਤਮਾ ਦਾ ਸਹਿਜ ਆਨੰਦ ਕਿੱਥੋਂ ਮਿਲਣਾ ਹੈ, ਸ਼ਾਂਤੀ ਕਿੱਥੋਂ ਮਿਲਣੀ ਹੈ, ਗਿਆਨ ਕਿੱਥੋਂ ਮਿਲਣਾ ਹੈ, ਜਦੋਂ ਉਹਨੂੰ ਪਾਉਣ ਦੀ ਤਾਂਗ ਹੀ ਨਹੀਂ ਰੱਖੀ। ਤਾਂ ਸਤਿਗੁਰ ਪੁੱਛਣ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ। ਸਤਿਗੁਰਾਂ ਨੂੰ ਪੁੱਛ ਕੇ ਰੂਹਾਨੀਅਤ ਦੇ ਮਾਰਗ ਤੇ ਮਨ ਰੂਪੀ ਪੈਰ ਤੋਰਿਆ ਹੀ ਨਹੀਂ ਹੈ। ਸੂਤੀ ਰਹਿਣ ਵਿਹਾਣੀ, ਸੁੱਤੀ ਹੋਈ ਦੀ ਰਾਤ ਲੰਘ ਗਈ ਹੈ। ਕਿਹੜੀ ਨੀਂਦ, ਅਵਿਦਿਆ ਦੀ ਨੀਂਦ ਵਿੱਚ, ਮਾਇਆ ਦੀ ਨੀਂਦ ਵਿੱਚ, ਅਗਿਆਨ ਦੀ ਨੀਂਦ ਵਿੱਚ ਸੁੱਤਿਆਂ ਹੀ ਰਾਤ ਗੁਜ਼ਰ ਗਈ। ਕਿਹੜੀ ਰਾਤ, ਉਮਰਾ ਰੂਪੀ ਰਾਤ ਲੰਘ ਗਈ ਹੈ। ਨਾਨਕ ਬਾਲ ਤਣ ਰਾਡੇਪਾ, ਬਿਨ ਪਿਰ ਧਨ ਘੁੰਮ ਲਾਣੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਪਹਿਲੇ ਪਦੇ ਵਿੱਚ ਕਹਿੰਦੇ ਨੇ, ਨਾਨਕ ਬਾਲ ਤਨ, ਬਾਲਕ ਅਵਸਥਾ ਤੋਂ ਲੈ ਕੇ ਜਵਾਨੀ ਗੁਜ਼ਰ ਗਈ ਹੈ, ਬਾਲਕ ਗੁਜ਼ਰ ਗਿਆ ਹੈ, ਬਿਰਧ ਅਵਸਥਾ ਆ ਗਈ ਹੈ। ਰਾਡੇਪਾ, ਰਾਡੇਪਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਹੈ ਜੀ? ਜਿਸ ਭੈਣ ਦਾ ਪਤੀ ਅਕਾਲ ਚਲਾਨਾ ਕਰ ਜਾਵੇ, ਮੈਂ ਉਹ ਸ਼ਬਦ ਮੂੰਹ ਤੋੜ ਹੀ ਕਹਿਣਾ, ਤੇ ਤੁਹਾਨੂੰ ਪਤਾ ਨੂੰ ਕੀ ਕਿਹਾ ਜਾਂਦਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਜੀਵ ਰੂਪ ਇਸਤਰੀ ਬਾਲਕ ਅਵਸਥਾ ਤੋਂ ਲੈ ਕੇ ਤੇ ਬਿਰਧ ਅਵਸਥਾ ਤੱਕ ਪਤੀ ਨੂੰ ਜਾਣਿਆ ਹੀ ਨਹੀਂ, ਤੇ ਫਿਰ ਕੀ ਬਣਿਆ ਜੀ? ਉਹ ਰਾਡੇਪਾ, ਪਤੀ ਤੋਂ ਬਿਨਾਂ ਜਿਹੜੀ ਰਹਿੰਦੀ ਹੈ। ਪਾਤਸ਼ਾਹ ਜੀ ਕਹਿੰਦੇ ਉਹ ਗੱਲ ਬਣ ਗਈ, ਪਿਨ ਪਿਰ ਧਨ ਕੁਮਲਾਣੀ, ਧਨ ਨਾਮ ਹੈ ਇਸਤਰੀ ਦਾ। ਕਹਿੰਦੇ ਪਤੀ ਪਰਮਾਤਮਾ ਤੋਂ ਬਿਨਾਂ ਕੁਮਲਾ ਗਈ ਹੈ, ਸੁੱਕ ਗਏ ਕੁਮਲਾਏ। ਕਹਿੰਦੇ ਇਸ ਤਰ੍ਹਾਂ ਹੋਇਆ ਹੈ ਜੀ, ਬਾਬਾ ਮੈਂ ਵਰ ਦੇਹੇ, ਹੁਣ ਬੇਨਤੀ ਦੇ ਰੂਪ ਵਿੱਚ ਹੈ, ਬਾਬਾ ਮੈਂ ਵਰ ਦੇਹੇ, ਮੈਂ ਹਰ ਵਰ ਭਾਵੈ,
ਤਿਸ ਕੀ ਬਲਰਾਮ ਜੀਓ। ਜੀਵ ਰੂਪ ਇਸਤਰੀ ਫਿਰ ਬੇਨਤੀ ਕਰਦੀ ਹੈ, ਮੇਰੇ ਬਾਬਾ ਵਾਹਿਗੁਰੂ ਜੀ ਮੈਨੂੰ ਪਤੀ ਪਰਮਾਤਮਾ ਦਾ ਵਰ ਦੇ ਦਿਓ ਹਰ ਦਾ, ਤਿਸ ਕੇ ਮੈਂ ਉਹਦੀ ਘਰਵਾਲੀ ਬਣ ਜਾਵਾਂ, ਉਹ ਮੇਰਾ ਪਤੀ ਬਣ ਜਾਵੇ। ਹੇ ਬਲਰਾਮ ਜੀਓ ਮੈਂ ਤੁਹਾਥੋਂ ਬਲਹਾਰ ਜਾਂਦੀ ਹਾਂ। ਰਵ ਰਿਹਾ ਯੁਗ ਚਾਰ, ਕਿਹਦਾ ਵਰ ਚਾਹੁੰਦੀ ਹੈ? ਤੇ ਜੀਵ ਰੂਪ ਇਸਤਰੀ ਨੇ ਬੇਨਤੀ ਕੀਤੀ, ਜਿਹੜਾ ਚਾਰਾਂ ਯੁੱਗਾਂ ਵਿੱਚ ਅਟਲ ਹੈ, ਜਿਹੜਾ ਕਦੇ ਮਰਦਾ ਹੀ ਨਹੀਂ ਹੈ, ਜਿਹੜਾ ਸਦਾ ਹੀ ਰਹਿਣ ਵਾਲਾ ਹੈ। ਰਵ ਰਿਹਾ ਯੁਗ ਚਾਰ, ਜਿਹੜਾ ਸਦਾ ਰਹਿਣ ਵਾਲਾ ਹੈ, ਮੈਨੂੰ ਉਹਦਾ ਪਤੀ ਦਾ ਵਰ ਮਿਲ ਜਾਵੇ, ਮੈਂ ਤੇ ਸਦਾ ਹੀ ਸੁਹਾਗਣ ਹੋਵਾਂਗੀ, ਫਿਰ ਉਹ ਮੇਰਾ ਸੁਹਾਗ ਜਾਵੇਗਾ ਨਹੀਂ। ਤੇਰੇ ਭਵਨ ਬਾਣੀ ਜਿਸ ਕੀ ਬਲਰਾਮ ਜੀਓ, ਬਲਰਾਮ ਜੀ ਤੁਹਾਥੋਂ ਕੁਰਬਾਨ ਜਾਵਾਂ, ਜੀ ਦੀ ਬਾਣੀ ਤਿੰਨਾਂ ਭਵਨਾਂ ਵਿੱਚ ਮੌਜੂਦ ਹੈ। ਹਰ ਕੀ ਨਾਰ ਸੋ ਸਰਬ ਸੁਹਾਗਣ ਰਾਣ ਨਾ ਮਹਿਲੇ ਵੇਸੇ। ਜਿਹੜੀ ਪਤੀ ਪਰਮਾਤਮਾ ਦੀ ਧਰਮ ਪਤਨੀ ਬਣ ਗਈ ਹੈ, ਇਸਤਰੀ ਬਣ ਗਈ ਹੈ, ਫਿਰ ਉਹ ਰਾਂਡ ਨਹੀਂ ਹੈ, ਉਹਦਾ ਵੇਸ ਮੈਲਾ ਨਹੀਂ ਹੈ। ਇੱਕ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿਰਤ ਬੜਾ ਸੋਹਣਾ ਲਿਖਿਆ ਜੀ, ਕਹਿੰਦੇ ਜੋਈ ਪ੍ਰੇ ਭਾਵੈ, ਜੋਈ ਪ੍ਰੇ ਭਾਵੈ ਤਾਹੇ ਬਾਨਕ ਬਧੂ ਬਣਾਵੈ। ਬਾਨਕ ਬਧੂ, ਬਾਨਕ ਸੱਜ ਧੱਜ ਵਾਲੀ ਘਰਵਾਲੀ ਉਹਨੂੰ ਬਣਾ ਲੈਂਦਾ ਜਿਹੜੀ ਮੇਰੇ ਵਾਹਿਗੁਰੂ ਨੂੰ ਭਾ ਜਾਂਦੀ ਹੈ। ਜੋਈ ਪ੍ਰੇ ਭਾਵੈ ਤਾਹੇ ਬਾਨਕ ਬਧੂ ਬਣਾਵੈ, ਜੋਈ ਪ੍ਰੇ ਭਾਵੈ ਤਾਹੇ ਪ੍ਰੇਮ ਰਸ ਲੈ ਪੀਆਵੈ, ਸੋਈ ਪ੍ਰੇਮਣੀ ਕਹਾਵੈ ਰਸ ਕਰ ਸੀਲੀ ਹੈ। ਜੋਈ ਪ੍ਰੇ ਭਾਵੈ ਤਾਂ ਕੀ ਸਭੈ ਕਾਮਨਾ ਪੁਜਾਵੈ, ਸੋਈ ਕਾਮਨੀ ਕਹਾਵੈ ਸੀਲ ਕੀ ਸੁਸੀਲੀ ਹੈ। ਪਤੀ ਤੋਂ ਘਰਵਾਲੀ ਮੰਗਦੀ ਹੈ ਨਾ, ਸਭ ਕੰਮਾਂ ਨੂੰ ਛੱਡ ਕੇ ਕਹਿੰਦਾ ਜੀ ਮੈਂ ਘਰਵਾਲੀ ਦੀ ਤਾਂਗ ਪੂਰੀ ਕਰਨੀ ਹੈ। ਤੇ ਜਿਹਦਾ ਪਤੀ ਮੇਰਾ ਵਾਹਿਗੁਰੂ ਬਣ ਗਿਆ ਹੈ, ਫਿਰ ਉਹਦੀ ਕਾਮਨਾ ਨਾ ਮੇਰਾ ਪਤੀ ਪੂਰੀ ਕਰੇਗਾ, ਫਿਰ ਉਹਦੀਆਂ ਵੀ ਸਾਰੀਆਂ ਇੱਛਾ ਜਿਹੜੀਆਂ ਹੈ ਉਹ ਮੇਰਾ ਪਤੀ ਪਰਮਾਤਮਾ ਪੂਰੀਆਂ ਕਰਦਾ ਹੈ। ਸਦਾ ਸੁਹਾਗਣ, ਉਹ ਸਦਾ ਸੁਹਾਗਣੀ ਹੈ, ਉਹਨੇ ਆਪਣੇ ਅੰਦਰੋਂ ਅਵਗੁਣਾਂ ਨੂੰ ਗਵਾ ਦਿੱਤਾ। ਜੈਸੀ ਆਸਾ ਤੈਸੀ ਮਨਸਾ ਪੂਰ ਰਿਹਾ ਭਰਪੂਰੇ। ਜਿਹੋ ਜੀ ਆਸਾ ਹੁੰਦੀ ਹੈ ਤਿਵੇਂ ਦੀ ਮਨਸਾ ਹੁੰਦੀ ਹੈ, ਉਹ ਜੋਗੋ ਜੋਗ ਅਟਲ ਹੈ।

ਉਹ ਮੈਨੂੰ ਵਰ ਚਾਹੀਦਾ ਜਿਹੜਾ ਜੁਗਾਂ ਜੁਗਾਂ ਦੇ ਵਿੱਚ ਅਟਲ ਹੈ ਮੇਰਾ ਪ੍ਰੀਤਮ ਪਿਆਰਾ। ਬਾਬਾ ਲੱਗਣ ਗਣਾਏ ਹੰਗ ਭੀ ਵੰਜਾ ਸਹੁਰੈ ਬਲਰਾਮ ਜੀਓ, ਸਾਹਾ ਗਣੇ ਨਾ ਕਰੇ ਵਿਚਾਰ। ਜਦੋਂ ਸਾਹਾ ਲਿਖਿਆ ਜਾਂਦਾ ਉਦੋਂ ਕੋਈ ਵਿਚਾਰ ਨਹੀਂ ਹੁੰਦੀ, ਜਦੋਂ ਸਾਹ ਲਿਖਿਆ ਪਤੀ ਪਰਮਾਤਮਾ ਨਾਲ, ਸਵਣਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਪਤੀ ਪਰਮਾਤਮਾ ਦਾ ਵਰ ਮਿਲ ਗਿਆ ਹੈ, ਮੈਂ ਹੁਣ ਨਿਰੰਕਾਰ ਦੇ ਘਰ ਦੇਸ਼ ਵਿੱਚ ਜਾਣਾ, ਉਸ ਤੋਂ ਬਲਹਾਰ ਜਾਵਾਂ। ਸਾਹਾ ਹੁਕਮਰ ਜਾਏ ਸੋ ਨਾ ਟਲੈ, ਜੋ ਪ੍ਰਭ ਕਰੇ ਬਲਰਾਮ ਜੀਓ। ਉਸ ਸਾਹ ਦਾ ਹੁਕਮ ਆਇਆ, ਜਦੋਂ ਉਹਦਾ ਹੁਕਮ ਆ ਗਿਆ ਉਦੋਂ ਜਾਣਾ ਪਵੇਗਾ। ਜਿੱਤ ਦਿਹਾੜੇ ਧੰਨ ਵਰੀ, ਸਾਹੇ ਲਏ ਲਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ, ਉਦੋਂ ਆ ਜਾਵੇਗਾ। ਕਿਰਤ ਪਿਆ ਕਰ ਤੈ ਕਰ ਪਾਇਆ, ਮੇਟ ਨਾ ਸਕੈ ਕੋਈ। ਮੇਰੇ ਵਾਹਿਗੁਰੂ ਜੀ ਨੇ ਜਿਹੋ ਜਿਹਨੇ ਕਿਰਤ ਕੀਤੀ ਤੇਵੇਂ ਦਾ ਲੇਖ ਲਿਖਿਆ ਹੈ, ਉਹਨੂੰ ਕੋਈ ਮੇਟ ਨਹੀਂ ਦੇ ਸਕਦਾ। ਜਾਨੀ ਨਾ ਹੋ ਨਰੇ ਨਾ ਕੇਵਲ, ਰਾਵ ਰਿਹਾ ਤਿਉ ਲੋਈ। ਨਿਹ ਕੇਵਲ ਪਾਤਸ਼ਾਹ ਜੀ ਕਹਿੰਦੇ ਜੋ ਕੇਵਲ ਮੇਰਾ ਵਾਹਿਗੁਰੂ ਨਿਰੰਕਾਰ ਹੈ, ਰੱਬ ਰਹਿਆ ਤਿਉ ਲੋਈ, ਤਿੰਨਾ ਲੋਕਾਂ ਵਿੱਚ ਮੌਜੂਦ ਹੈ। ਉਹ ਜਾਨੀ ਕੇ ਲਾੜਾ ਬਣ ਕੇ ਆਇਆ ਹੈ। ਮਾਏ ਨਰੋਸੀ ਮਾਏ ਨਰਾਸੀ, ਰੋਏ ਵਛੁੰਨੀ ਬਾਲੀ ਬਾਲੈ ਹੇਤੇ। ਜਿਸ ਵੇਲੇ ਭੈਣ ਘਰੋਂ ਤੁਰਦੀ ਹੈ, ਸਹੁਰੇ ਘਰ ਨੂੰ ਮਾਰ ਹੁੰਦੀ ਹੈ, ਨਿਰਾਸ਼ ਹੋ ਜਾਂਦੀ ਹੈ, ਬਾਲਕੀਆਂ ਨਾਲ ਗੱਲ ਪਕੜੀ ਪਾਉਂਦੀ ਹੈ, ਹੁਣ ਜਦੋਂ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਮਾਏ ਨਿਰਾਸੀ ਮਾਇਆ ਰੂਪੀ ਮਾਰ ਹੁੰਦੀ ਹੈ, ਕਹਿੰਦੀ ਮੈਨੂੰ ਛੱਡ ਚੱਲੀ ਹੈ, ਹੁਣ ਮੇਰਾ ਕਹਿਣਾ ਨਹੀਂ ਬਣਨਾ ਇਹਨੇ। ਕਹਿੰਦੇ ਜਿਹੜੀਆਂ ਇੰਦਰੀਆਂ ਨੇ ਉਹ ਵੀ ਭਾਵ ਇਕੱਠੀਆਂ ਹੋ ਜਾਂਦੀਆਂ ਨੇ। ਨਾਨਕ ਸਾਚ ਸ਼ਬਦ ਸੁੱਖ ਮਹਿਲੀ, ਗੁਰ ਚਰਨੀ ਪ੍ਰਭ ਚੇਤੇ। ਜਦੋਂ ਗੁਰੂ ਚਰਨਾਂ ਨਾਲ ਚਿੱਤ ਜੋੜ ਲਿਆ, ਸ਼ਬਦ ਦੀ ਪ੍ਰਾਪਤੀ ਹੋ ਗਈ, ਮਹੱਲ ਸਰੂਪ ਵਿੱਚ ਹੀ ਸੁੱਖ

ਮੇਰੇ ਬਾਬਲ ਪਤੀ ਪਰਮਾਤਮਾ ਵਾਹਿਗੁਰੂ ਨੂੰ ਗੁਰੂ ਨੇ ਕਿਰਪਾ ਕੀਤੀ ਹੈ, ਦੂਰ ਵਰ ਦੇ ਦਿੱਤਾ ਪਤੀ ਪਰਮਾਤਮਾ ਨਿਰੰਕਾਰ ਦਾ, ਹੁਣ ਉਹ ਵਰ ਮਿਲ ਗਿਆ, ਦੁਬਾਰਾ ਮਾਤ ਲੋਕ ਵਿੱਚ ਜਨਮ ਨਹੀਂ ਹੋਵੇਗਾ ਪੇਕੇ ਘਰ ਵਿੱਚ, ਮੈਂ ਉਸ ਤੋਂ ਬਲਹਾਰ ਜਾਂਦੀ ਹਾਂ। ਰਹਿਸੀ ਵੇਖ ਹਦੂਰ ਫਿਰ ਰਾਵੀ ਕਰ ਸੋਹੀ ਹੈ ਬਲਰਾਮ ਜੀਓ। ਹੁਣ ਆਨੰਦ ਹੋ ਗਿਆ, ਪਤੀ ਪਰਮਾਤਮਾ ਮਿਲ ਗਿਆ ਨੂੰ ਹਾਜ਼ਰ ਨਾਜ਼ਰ ਵੇਖ ਲਿਆ, ਸਹਿਜ ਘਰ ਵਿੱਚ ਸੋਭ ਨੀਕ ਹੋ ਗਈ ਹੈ। ਬਲਰਾਮ ਜੀਓ ਉਸ ਤੋਂ ਬਲਹਾਰ ਜਾਈਏ। ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ। ਹੁਣ ਪਤੀ ਪਰਮਾਤਮਾ ਨੂੰ ਚਾਹਵਾਨ ਹੋ ਗਈ ਹੈ, ਉਹਦੇ ਦਰ ਤੇ ਪ੍ਰਮਾਣ ਹੋ ਗਈ ਹੈ, ਜੋੜੀ ਕੇ ਜੁੜ ਗਈ ਹੈ, ਪੂਰੀ ਬਣ ਗਈ ਹੈ, ਪ੍ਰਧਾਨ ਕੇ ਮੁਖੀ ਬਣ ਗਈ ਹੈ। ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ। ਸ਼ੁਭ ਗੁਣਾਂ ਨਾਲ ਸੰਜੋਗ ਬਣਿਆ, ਜਿਨ੍ਹਾਂ ਦਾ ਸੰਜੋਗ ਹੈ ਗੁਰੂ ਹਜ਼ੂਰੀ ਅੰਦਰ ਬੈਠੇ ਨੇ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭ ਹਰ ਦਰਗਹਿ ਕਾਬਾ ਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤੰਨਾ ਮਿਲਾਇਆ ਜਿੰਨਾ ਤੁਰੇ ਪਿਆ। ਸੰਜੋਗ ਸ਼ੁਭ ਗੁਣਾ ਕਰਕੇ ਭਰਪੂਰ ਹੋ ਗਈ ਹੈ, ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਸਤ ਸੰਤੋਖ ਸਦਾ ਸੱਚ ਪੱਲਾ ਹੈ, ਸੱਚ ਬੋਲੇ ਫਿਰ ਭਾਏ। ਸੱਤ ਤੇ ਸੰਤੋਖ ਹਿਰਦੇ ਰੂਪੀ ਸੱਚ ਪੱਲੇ ਨਾਲ ਬੰਨਿਆ ਹੋਇਆ ਹੈ, ਤੇ ਜਦੋਂ ਇਹ ਸ਼ੁਭ ਗੁਣ ਨਾਲ ਨੇ ਫਿਰ ਭਾਏ ਤਾਂ ਪਤੀ ਪਰਮਾਤਮਾ ਨੂੰ ਚੰਗੀ ਲੱਗ ਗਈ, ਪਿਆਰੀ ਲੱਗ ਗਈ। ਪਾਤਸ਼ਾਹ ਜੀ ਕਹਿੰਦੇ ਉਹਨੇ ਆਪਣੇ ਦਰ ਤੇ ਕਬੂਲ ਕਰ ਲਈ ਹੈ। ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ, ਫਿਰ ਰਾਵੇ ਅੜੀ ਸ਼ਬਦ ਰਲੀ ਰਵ ਰਿਆ ਨਹਿ ਦੂਰੀ ਰਾਮ। ਪ੍ਰਭ ਦੂਰ ਨ ਹੋਈ ਘਟ ਘਟ ਸੋਈ, ਤਿਸ ਕੀ ਨਾਰ ਸਵਾਈ ਆਪੇ ਰਸੀਆ ਆਪੇ ਰਸੀਆ ਆਪੇ ਰਾਵੈ ਜੋ ਤਿਸ ਦੀ ਵਡਿਆਈ। ਅਮਰ ਅਡੋਲ ਅਮੋਲ ਅਪਾਰਾ ਗੁਰਪੂਰ ਹੈ ਸਬਾਈ। ਪਾਤਸ਼ਾਹ ਜੀ ਕਹਿੰਦੇ ਗੁਰਪੂਰ ਹੈ ਸੱਚ ਪਾਈਐ, ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲਿਵ ਲਾਈਐ। ਨਦਰ ਹੋ ਗਈ ਹੈ, ਲਿਵ ਲੱਗ ਗਈ ਹੈ, ਨਾਨਕ ਵਿਛੁੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਇਓ। ਜੀਵ ਰੂਪ ਇਸਤਰੀ ਵਿਛੁੜਦੀ ਨਹੀਂ ਹੈ, ਪਤੀ ਪਰਮਾਤਮਾ ਦੀ ਗੋਦ ਦਾ ਆਨੰਦ ਮਾਣਦੀ ਹੈ। ਕਿਉਂ ਆਨੰਦ ਮਾਣਿਆ ਹੈ? ਗੁਰਮਤ ਪਾਏ, ਕਿਉਂ ਨੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਿਆ ਹੈ। ਗੁਰੂ ਸਵਾਰੀ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ, ਗੁਰਮਤ ਦੇ ਧਾਰਮੀ ਹੋ, ਰੋਜ਼ਾਨਾ ਦੇ ਨੇਮੀ ਪ੍ਰੇਮੀ ਹੋ, ਗੁਰੂ ਦਰਬਾਰ ਵਿੱਚ ਹਾਜ਼ਰੀ ਭਰਦੇ ਹੋ, ਦੂਰ ਦਰੇਡੇ ਮਾਈ ਭਾਈ ਗੁਰਸਿੱਖ ਘਰਾਂ ਵਿੱਚ ਆਨੰਦ ਮਾਣਦੇ ਨੇ। ਸਤਿਗੁਰੂ ਜੀ ਰਹਿਮਤਾ ਕਰਨ, ਸਾਡਾ ਵਾਹਿਗੁਰੂ ਪਤੀ ਪਰਮਾਤਮਾ ਨਾਲ ਅੰਦਰੋਂ ਪ੍ਰੇਮ ਬਣ ਜਾਵੇ, ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ, ਉਹਦਾ ਕੀਤਾ ਮਿੱਠਾ ਲੱਗ ਜਾਵੇ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸਿਆ ਵੈ ਕੰਤ, ਨਿਵਣ ਸੋ ਅੱਖਰ ਖਵਣ ਗੁਣ, ਜੇ ਬਾ ਮਣੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ। ਸਿਰਫ 30 ਸਕਿੰਟ ਦਾ ਸਮਾਂ।

ਗੁਰੂ ਸਵਾਰੀ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੇ ਬੇਅੰਤ ਹੀ ਭੁੱਲਾਂ ਦੀਆਂ ਮਾਫੀਆਂ ਸਾਰੇ ਮਾਈ ਭਾਈ ਗੁਰਸਿੱਖ ਗੱਜ ਕੇ ਫਤਿਹ ਬੁਲਾਇਆ ਕਰੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਛੇ ਪੌੜੀਆਂ ਆਨੰਦ ਸਾਹਿਬ।

0: ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਨਿਰਾਸ, ਤੁਮ ਮਾਤ ਪਿਤਾ ਅੰਬ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ

ਦਿੱਤੇ। ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਜੜੇ ਤਨਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਦੇਗ ਫਤਿਹ, ਬ੍ਰਿਤ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਨੀ ਵਾਹ, ਮਤ ਉੱਚੀ ਮਤ ਪਦ ਦੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇ ਤਾਣਿਆਂ ਦੇ ਤਾਮ, ਨੇ ਓਟਿਆਂ ਦੀ ਉੜ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇ, ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ, ਸੁੱਖਾਂ ਨਾਲ ਬਤੀਤ ਹੋਈ ਹੈ, ਆਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਿਤਰਾ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ।

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾ ਵਿੱਚ ਹਾਜ਼ਰੀ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ। ਸੋ ਨਾਲ ਨਾਲ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਸੰਗਤਾਂ ਵੱਲੋਂ ਸ੍ਰੀ ਖੰਡਪਾ ਸਾਹਿਬ ਦੀ ਸੇਵਾ ਲਈ ਗਈ ਹੈ। ਕੱਲ੍ਹ ਨੂੰ ਸੰਪੂਰਨਤਾਵਾਂ ਹੋਣਗੀਆਂ, ਫਿਰ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ, ਅਤੇ ਨਾਲ ਹੀ ਕੱਲ੍ਹ ਨੂੰ ਜੋ ਸੰਗਤਾਂ ਵੱਲੋਂ ਰੋਸ ਮੁਜ਼ਾਹਰਾ ਵੀ 10 ਵਜੇ ਦੇ ਕਰੀਬ ਹੋਣਾ ਹੈ। ਆਪ ਜੀਆਂ ਨੇ ਜਿਨ੍ਹਾਂ ਸੰਗਤਾਂ ਨੂੰ ਸਮਾਂ ਮਿਲੇ ਉੱਥੇ ਵੀ ਹਾਜ਼ਰੀ ਭਰਨੀ ਜੀ। ਆਪਣੇ ਕੋਲ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ ਸ਼ਾਮੀ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਹਾਜ਼ਰੀ ਭਰਨਗੇ, ਅਤੇ ਕੱਲ੍ਹ ਨੂੰ ਦੁਪਹਿਰ ਦੇ ਦੀਵਾਨਾਂ ਵਿੱਚ। ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹ ਲੈਣਾ ਜੀ। ਹੁਣ ਜੋ 2 ਸ੍ਰੀ ਖੰਡਪਾ ਸਾਹਿਬ ਆਰੰਭ ਹਨ, ਉਹਨਾਂ ਦੇ ਮਾਧੀ ਅਰਦਾਸ ਹੋਣੀ ਹੈ। ਸੋ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਸੇਵਾ ਲਈ ਹੈ ਉਹ ਗੁਰੂ ਦਰਬਾਰ ਵਿੱਚ ਪਹੁੰਚਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੈ ਸ੍ਰੀ ਬਾਣੀ ਭਗਤਾਂ ਕੇ ਕਿਉਂਕਾਰ ਸਤਿਗੁਰ ਪ੍ਰਸਾਦ ਨਾਰਕ।

ਤਾਂ ਪ੍ਰਭ ਆਪਣਾ ਲਈ ਹੈ ਸਦਾ ਸਦਾ ਹਮ ਸ਼ੋਰੇ ਤੋਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰ ਤੂੰ ਮਾਤ ਪਿਤਾ ਮੁੱਖ ਨਾਮ ਤੁਹਾਰੋ ਕੀਰਾ ਟੋਡੀ ਮਹੱਲਾ ਪੰਜਵਾਂ ਕਾ ਦੁਪਦਾ ਕਾ ਦੂਜਾ ਦੁਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਂਗੋ ਦਾਨ ਠਾਕਰ ਨਾਮ ਅਵਰ ਕਛ ਮੇਰੇ ਸੰਗ ਨ ਚਾਲੇ ਮਿਲੇ ਕਿਰਪਾ ਗੁਣ ਕਾਮ ਰਹਾਓ ਰਾਜ ਮਾਜ ਅਨੇਕ ਭੋਜਨ ਰਾਸ਼ਟਰ ਵਰੇ

ਇਸ਼ਟ ਮੀਤ ਨਾਮ ਨਾਨਕ ਔਰ ਨਾਮ ਮੇਰੇ ਭੰਡਾਰੇ ਟੋਲੀ ਮਹੱਲਾ ਪੰਜਵਾਂ ਨੀਕੇ ਗੁਣ ਗਾਓ ਮਿਟ ਹੀ ਰੋਗ ਮੁਕ ਜਲ ਮਨ ਨਿਰਮਲ ਹੋਈ ਹੈ ਤੇਰੇ ਰਹੇ ਹਾਂ ਲੋਕ ਰਹੋ ਚਰਨ ਪਕਾਰ ਕਰੋ ਗੁਰਸੇਵਾ ਮਨੇ ਚਲਾਵ ਭੋਗ ਛੋੜ ਆਪ ਦਬਾਰ ਕਰ ਮਾਨ ਸੋਈ ਜੋ ਹੋਗਾ ਸੰਤ ਟਹਿਰ ਸੋਈ ਹੈ ਲਾਗਾ ਜਿਸ ਲਿਖੀ ਮਾਤਕ ਲਿਖਿਆ ਲਿਖੋ ਕਹੋ ਨਾਨਕ ਏਕ ਬਿਨਾ ਦੂਜਾ ਵਰਨਾ ਕਰਨੇ ਜੋ ਟੋਲੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਰਹੋ ਅਵਰ ਨਾ ਸੋਚੇ ਦੂਜੀ ਟੋਰ ਹਰ ਭਰਿਓ ਤੋ ਦੁਆਰੀ ਲੇਖਾ ਚੋੜਾ ਲੇਖੇ ਜੁੜੇ ਹਮ ਨਿਰਗੁਣ ਲੇ ਹਵਾਰੀ ਸਤਿਭਗ ਸੰਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਵਾ ਸੰਤ ਪਾਛੇ ਭਰਿਓ ਰਾਖ ਲਿਓ ਇਹ ਵਾਈ ਟੋਲੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਨ ਸ਼ਾਂਤ ਸਹਿਜ ਰਹਿ ਸਮਾਨ ਉਪਜੈ ਸਗਲੇ ਦੁੱਖ ਪਲਾਣ ਰਹਾਓ ਜੋ ਮਾਂਗੇ ਸੋਈ ਸੋਈ ਭਾਵੇ ਸੇ ਵਰ ਕੇ ਚਰਨ ਰਸਾਇਣ ਜਨਮ ਮਨ ਦੋ ਤੇ ਝੂਠੇ ਪਉਜ ਜਗਤ ਰਾਇਣ ਖੋਜੇ ਖੋਜੇ ਤਾਤ ਵਿਚਾਰ ਦਾਸ ਗੋਬਿੰਦ ਪੁਰਾਣ ਅਵਨਾਸੀ ਖੇ ਬਚਾਏ ਜੇ ਨਾਨ ਸਦਾ ਸਿਮਰਨ ਨਾਰਾਇਣ ਟੋਲੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਾਰਿਓ

ਸਨ ਪਰੇ ਦੁੱਖ ਭੰਜਨ ਜਾਂ ਕਬਰ ਪਰਤਾ ਟੋਟੀ ਮਹੱਲਾ ਪੰਜਵਾਂ ਸਵਾਮੀ ਸਨ ਪਰਿਓ ਦਰਬਾਰੇ ਕੋਟ ਪਰਾਧ ਖੰਡਨ ਕੇਦਾ ਤੇ ਤੁਤ ਬਿਨ ਕੌਣ ਉਧਾਰੇ ਰਾਵ ਕੁਜਲ ਬਾਪਰ ਬਾਰੇ ਸਰਦ ਸਰਵਤਰ ਅਰਥ ਵਿਚਾਰੇ ਸਾਹ ਸੰਗ ਪਰਮ ਗਤ ਪਾਈਏ ਮਾਇਆ ਰਚਵੰਦ ਹਾਰੇ ਛਣ ਕਮਲ ਸਾਹ ਪ੍ਰੀਤ ਮਨ ਲਾਗੇ ਸੋਚਣ ਮੇਰੇ ਪਿਆਰੇ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਟੀ ਮਹੱਲਾ ਪੰਜਵਾਂ ਕਰ

0: ਲਖਨ ਕੋ ਦਰਸ਼ਨ ਪ੍ਰਭਨੀਤ ਬਾਟ ਕਾਟ ਤੁਸਾ ਸੰਗ ਮੂਰੇ ਮਨ ਆਪਣੇ ਕੋ ਮੈਂ ਹਰਸਫਾ ਕੀਤ ਸੰਤ ਪ੍ਰਸਾਦ ਭੈ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਗੁਰੂ ਨਾਨਕ ਸੁਖ ਪਾਇਆ ਆਦਿ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਪ੍ਰਭ ਜੀ ਮਿਲ ਮੇਰੇ ਪ੍ਰਾਣ ਬਿਸਰ ਨਾਹੀਂ ਨਿਮਖੀਰੇ ਤੇ ਆਪਣੇ ਭਗਤਨ ਕੋ ਭਗਤ ਕੋ ਪੂਰਨ ਦਾਨ ਰਹਾਉ ਖੋਬ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰੇ ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ ਆਠ ਪਹਿਰ ਰਸਨਾ ਗੁਣ ਗਾਵੈ ਜਸ ਪੂਰ ਅਘਾਵੈ ਸਮਰੱਥ ਕਾਨ ਤੇਰੀ ਸਰਣ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਪਗ ਕੀ ਤੂਰ ਦੀਨ ਦਿਆਲ ਪ੍ਰੀਤਮ ਮਨਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦਹਿ ਦਸਰਵ ਰਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੈ ਕਰਤੇ ਸੇ ਜਨ ਕਬੂ ਨਾ ਮਰਤੇ ਝੂਰ ਧੰਦ ਬੰਦ ਬਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਨੇ ਕੂਰ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੋਂ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਉ ਸਿਮਰੋ ਨਾਮ ਨਿਰੰਜਨ ਕਰਤੇ ਮੰਤਨ ਤੇ ਸਭ ਕਿਲ ਬਿਖ ਨਾਸ ਪੂਰਨ ਪਾਰ ਬ੍ਰਹਮ ਸੁਖਦਾਤੇ ਅਬਨਾਸੀ ਬਿਮਲ ਜਾਂ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣ ਤਾਸ ਸ਼ਾਂਤ ਸਹਿਜ ਸੁਖ ਮਨ ਉਪਜਿਓ ਕੋਟ ਸੂਰ ਨਾਨਕ ਪਰਗਾਸ ਟੋਡੀ ਮਹੱਲਾ ਪੰਜਵਾਂ ਹਰ ਹਰ ਪਤਿਤ ਪਾਵਨ ਜੀ ਪ੍ਰਾਨ ਮਾਨ ਸੁਖਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਓ ਸੁੰਦਰ ਸੁਗੁੜ ਚਤੁਰ ਸਭ ਬੇਤਾ ਰਿਧ ਦਾਸ ਨਿਵਾਸ ਭਗਤ ਨੂੰ ਗਗਨ ਗਾਵਨ ਨਿਰਮਲ ਰੂਪ ਅਨੂਪ ਸਵਾਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਭੈ ਬਿਸਮਾਦਾ ਆਨਨ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਮਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਉ ਛੋੜ ਸਿਆਨ ਬਹੁਤ ਚਤੁਰਾਈ ਦੋਇ ਕਰ ਜੋੜ ਸਾਧ ਮਗ ਚਲ ਸਿਮਰ ਸਵਾਮੀ ਅੰਤਰ ਜਾਮੀ ਮਾਨਖ ਦੇਹ ਕਾ ਇਹੋ ਉੱਤਮ ਫਲ ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਨ ਭਏ ਮਲ ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮਿੱਠੇ ਵੱਡੇ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਉਚਿਤ ਅਬਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਥਿਰ ਪਏ ਸਾਚ ਰੰਗਰਾਤੇ ਜਨਮ ਮਰਨ ਬਾਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭ ਮੂਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰਪੂਰਾ ਭੇਟਿਓ ਵਡਭਾਗੀ ਜਾਂ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨ ਮਰਨ ਕਾਟੇ ਗੁਰਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਣ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸੇ ਸਭ ਦੁਖ ਰਹਾਉ ਕੋਟ ਜਨਮ ਕੇ ਕਿਲ ਬਖਨਾਸੇ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪਈ ਪੂਰਨ ਆਸਾ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟਤ ਉਤਰਤ ਭੁੱਖ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਦੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੈ ਉਰਤਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਕਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ जो जन पार ब्रह्म अपने कीने तिनका बाहुर कछ न बिचारे। नाम रतन सुन जप जप जीमा हर नानक कंठ मझारे। टोडी महला नौमा एक ओंकार सतगुर प्रसाद कहो कहाँ अपनी अदमाई। उर्जो कन कामनी के रस नह कीर्त प्रभ गाई रहाओ। जग झूठे को साच जान कै ता सिंह रुच उपजाई। दीन बंद सिमरो नहीं कबहूँ होत जो संग सहाई। मगन रहो माया मैं निस दिन छूटी न मन की काई। कह नानक अब नाही अनतगत बिन हर की सरनाई। टोडी बाणी भगतां की एक ओंकार सतगुर प्रसाद कोई बोले निर्वा कोई बोले दूर। जल की माछली चरे खजूर काय रे बक बाद लायो जिन हर पायो तिने छपायो रहाओ। पंडित होए कै बेद बखाने मूर्ख नाम दे राम है जाने। कौन को कलंक रहो राम नाम लेत ही पवित्र पतित पवित्र पै राम कहत ही रहाओ। राम संग नाम देव जन को प्रतज्ञाई एकादशी व्रत रहे काहे को तीर्थ जाई। पनत नाम देव सुकृत सुमत पै गुरमत राम कह को न बैकुंठ गए। तीन छंद खेल अच्छा तीन छंद खेल अच्छा रहाओ। कुंभार के कर हांडी अच्छा राजा के कर सांडी गो। गांबा मन के कर रांडी अच्छा रांडी सांडी हांडी गो। बणिए के कर हींग अच्छा पैसर मथ सींग गो। देवल मदे लीग अच्छा लीग सीग हीग गो। तेली के कर तेल अच्छा जंगल मदे बेल गो। माली के कर केल अच्छा केल बेल तेल गो। संता मदे गोबिंद अच्छा गोकुल मदे श्याम गो। नामे मदे राम अच्छा राम श्याम गोबिंद गो। राग बैराड़ी महला चौथा कर पहला दुप दे एक ओंकार सतगुर प्रसाद। सुन मन अकथ कथा हर नाम रिद्ध बुद्ध सिद्ध सुख पावे पज गुरमत हर राम राम रहाओ। नाना ख्यान पूरन जस उत्तम खट दर्शन गाव है राम। शंकर करुड़ तेती सत्यायो नहीं जान्यो हर मरमाम। सुर नर गण गंधर्व जस गावे सब गावत जेत उपाम। नानक कृपा करी हर जन को ते संत पले हर राम। बैराड़ी महला चौथा मन मिल संत जना जस गायो हर रतन रतन हर निको। गुर सत गुर दान देवायो रहाओ। तिस जन को मन तन सब देवो जिन हर हर नाम सुनायो। तन माया संपै तिस देवो जिन हर मीत मिलायो। खिन किंचित कृपा करी जगदीशर तब हर हर हर जस त्यायो। जन नानक को हर पेटे स्वामी दुख होमे रोग गवायो। बैराड़ी महला चौथा हर जन राम नाम गुण गावे। जे कोई निंद करे हर जन की अपना गुण न गवावे रहाओ। जो किछ करे सो आपे स्वामी हर आपे कार कमावे। हर आपे ही मत देवे स्वामी हर आपे बोल बुलावे। रापे पंच तत् विस्तारा विच धातु पंच आप पावे। जन नानक सतगुर मेले आपे हर आपे झगर चुकावे। बैराड़ी महला चौथा जप मन राम नाम निस्तारा कोट कुटंतर के पाप सब खोवे। हर भव जल पार उतारा रहाओ। काया नगर बस्तर स्वामी हर निरपौ निर्वैर निरंकारा। हर निकट बस्त कछ नदर न आवे हर लादा गुर विचारा। हर आपे साहु सराफ रतन हीरा हर आप किया पसारा। नानक जिस कृपा करे सो हर नाम बिहाजे सो साहु सचा वण जारा। बैराड़ी महला चौथा जप मन हर निरंजन रंकारा। सदा सदा हर त्याये सुखदाता जाका अंत न पारा वारा रहाओ। अगन कुंट में उर्द लिब लागा हर राखे उदर मंझारा। सो ऐसा हर सेवो मेरे मन हर अंत छुड़ावन हारा। जाके हृदय बसया मेरा हर हर तिस जन को करो नमस्कारा। ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਅਧਾਰਾ ਬੈਰਾੜੀ ਮਹੱਲਾ ਚੌਥਾ। ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੈ ਸੋਈ ਫਲ ਪਾਵ ਹੈ ਫਿਰ ਦੁੱਖ ਨਾ ਲਾਗੇ ਆਏ ਰਹਾਉ। ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰ ਸਿਓ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮੈਂ ਬਿਸਰ ਸਭ ਜਾਏ। ਤੂੰ ਬੇਅੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਣ ਤੁਮਾਰੀ ਹਰ ਜੀਓ ਭਾਵੈ ਤਿਵੈ ਛਡਾਏ। ਨਾਨਕ ਸਰਣ ਤੁਮਾਰੀ ਹਰ ਜੀਓ ਭਾਵੈ ਤਿਵੈ ਛਡਾਏ। ਰਾਗ ਬੈਰਾੜੀ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਰ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਰਹਾਓ। ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦੇਵਾਇਓ ਸਰਬ ਸੁਖ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ। ਰਾਗ ਤਲੰਗ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਜਕ ਅਰਜ਼ ਗੁਪਤਮ ਪੇਸਤੋ ਦਰਗੋਸ ਕੁਨ ਕਰਦਾਰ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਗ ਪਰਵਰਦਗਾਰ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਮਮਸਰ ਮੁਇਰ ਅਜ਼ਰਾਇਲ ਗਿਰਫਤੇ ਦਿਲ ਹੇ ਚਨਾ ਦਾਨੀ ਰਹਾਉ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਰ ਬੇ ਅਫਤਮ ਕਸ ਨਾ ਦਾਰਦ ਚੂੰ ਸ਼ਬਦ ਤਕਬੀਰ। ਸਭ ਰੋਜ਼ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨਾ ਨਿਕੀ ਕਾਰ ਕਰਦਮ ਮਮ ਈ ਚਿਲੀ ਅਹ ਚਿੰਨੀ ਅਹਿਵਾਲ ਬਦ ਬਖਤ ਹਮ ਚੂ ਬਖੀਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬੁਗੇ ਦਜਨ ਤੁਰਾਂ ਤੇਰੇ ਚਾਕਰਾਂ ਪਾ ਖਾਕ। ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂ ਖਲੜੀ ਮੇਰਾ ਚੀਤ ਮੈਂ ਦੇਵਾਨਾ ਪਿਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭਿਖਿਆ ਪਾਏ ਰਹਾਉ। ਕਿਸਰ ਕੁਸੁਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤਨ ਇਹੀ ਸਰਬੈ ਪਰਮਲ ਕਰਣਾ ਕੇਪਟ ਪਾਂਡਾ ਕਹੇ ਨਾ ਕੋਏ ਐਸਾ ਭਗਤ ਭਗਤ ਵਰਨ ਮੈਂ ਹੋਏ ਨਾ ਤੇਰੇ ਨਾਮ ਨਿਵੇ ਰਹੇ ਲਿਵਲਾਏ ਨਾਨਕ ਤਿੰਨ ਦਰ ਭਿਖਿਆ ਪਾਏ। ਤਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੰਬ ਰੰਗਾਏ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਪਾਏ। ਹੋਂ ਕੁਰਬਾਨੇ ਜਾਓ ਮਿਹਰਬਾਨਾ ਹੋਂ ਕੁਰਬਾਨੇ ਜਾਓ ਹੋਂ ਕੁਰਬਾਨੇ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹੋ ਸਤ ਕੁਰਬਾਨੇ ਜਾਓ ਰਹਾਉ। ਕਾਇਆ ਰੰਘਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਘਣ ਵਾਲਾ ਜਰੰਘੇ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲਹ ਜੀ ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਆਮਣ ਕੰਤੇ ਭਾਵੈ ਆਪੇ ਹੀ ਰਾ ਵੇ। ਤਲੰਗ ਮਹੱਲਾ ਪਹਿਲਾ ਅਨੜੀ ਮਨੜਾ ਕਾਇ ਕਰ ਹੈ ਆਪਣੇ ਕਰ ਰੰਗੋ ਕੀ ਨਾ ਮਾਣ ਹੈ ਸੋ ਨੇੜੈ ਧਨ ਕਮਲੀਏ ਬਾਹਰ ਕਿਆ ਢੂਡੈ ਪੈ ਕੀਆ ਦੇ ਸਲਾਈਆ ਨੈਣੀ ਭਾਵ ਕਾ ਕਰ ਸਿਗਾਰੋ ਤਾਂ ਸੁਹਾਗਣ ਜਾਣੀ ਲਾਗੀ ਜਾ ਸੋ ਤਰੇ ਪਿਆਰੋ ਆਣੀ ਬਾਲੀ ਕਿਆ ਕਰੈ ਜਾਂ ਤਨ ਕੰਤ ਨ ਪਾਵੈ ਕਰਨ ਪਲਾ ਕਰੇ ਬਹੁ ਤੇਰੇ ਸਾ ਤਨ ਮਹਿਲ ਨ ਪਾਵੈ ਬਿਣ ਕਰਮਾ ਕਿਛ ਪਾਈਏ ਨਾਹੀ ਜੇ ਬਹੁ ਤੇਰਾ ਧਾਵੈ ਲਭ ਲੁਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇੰਨੀ ਬਾਤੀ ਸੋ ਪਾਈਏ ਨਾਹੀ ਭਈ ਕਾਮਣ ਆਣੀ ਜਾਏ ਪੁੱਛ ਸੁਹਾਗਣੀ ਵਾਹੈ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤੋ ਚਰਣੀ ਚਿਤ ਲਾਈਐ ਸੋਹ ਕਹੈ ਸੋ ਕੀਜੈ ਤਨੋ ਮਨੋ ਦੀਜੈ ਐਸਾ ਪਰਮ ਲਾਈਐ ਏਬ ਕਹੈ ਸੁਹਾਗਣੀ ਭੈਣੇ ਇੰਨੀ ਬਾਤੀ ਸੋਹ ਪਾਈਐ ਆਪ ਗਵਾਈਏ ਤਾਂ ਸੋਹ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੇ ਸੋ ਦਿਨ ਲੇਖੇ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾਸ ਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹਿਨ ਸਪਾਈ ਸਮਾਣੀ ਸੁੰਦਰ ਸਾਏ ਸਰੂਪ ਵਿੱਚ ਖਣ ਕਹੀਏ ਸਾ ਸਿਆਣੀ ਸਤਰੰਗ ਮਹੱਲਾ ਪਹਿਲਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲੋਂ ਤਾਇਆ ਜੋਗੀ ਜੋਗੀ ਜੋਰੀ ਮੰਗੇ ਦਾਨ ਵੇ ਲਾਲੋ ਸਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬਾਹਮਣਾਂ ਕੀ ਗੱਲ ਥੱਕੀ ਅਗਦ ਪੜੇ ਸੈਤਾਨ ਵੇ ਲਾਲੋ ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟਮੇ ਖਰੇ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀ ਲੇਖੇ ਲਾਏ ਵੇ ਲਾਲੋ ਖੂਨ ਕੇ ਸੁਹਲੇ ਗਾਵੀ ਹੈ ਨਾਨਕ ਰੱਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੂਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਪਸ ਸੱਚੜਾ ਨਿਆਉ ਕਰੇ ਗਮਸੂਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਆਵਨ ਅਠੱਤਰੇ ਜਾਨ ਸਤਾਨਵੇ ਹੋਰ ਵੀ ਉੱਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਇੱਕ ਓਂਕਾਰ ਸਤਿਗੁਰੂ ਤਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾਓ ਹੁਕਮ ਸਭ ਵਰਤਨੀ ਸੱਚਾ ਸਾਹਿਬ ਸਾਚਾ ਖੇਲ ਸਭ ਹਰਤਨੀ ਸਲਾਹਿਓ ਸੱਚ ਸਭ ਉੱਪਰ ਹਰਤਨੀ ਜਿਸ ਨਾਹੀ ਕੋਈ ਸਰੀਕ ਕਿਸ ਲਿਖੈ ਹੋਂ ਗਨੀ ਰਹਾਓ ਪੌਣ ਪਾਣੀ ਧਰਤੀ ਆਕਾਸ ਕਰ ਮੰਦਰ ਹਰ ਬਨੀ ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ ਤਲੰਗ ਮਹੱਲਾ ਚੌਥਾ ਨਿਤ ਨਿਹਫਲ ਕਰਮ ਕਮਾਵੇ ਕਮਾਏ ਬਫਾਵੇ ਦੁਰਮਤੀਆਂ ਜਬ ਆਣੇ ਬਲਵੰਚ ਕਰ ਝੂਠ ਜਬ ਜਾਣੇ ਜਗ ਜਿੱਤੀਆਂ ਐਸੀ ਬਾਜੀ ਸਹਸਾਰ ਨਾ ਚੇਤੇ ਹਰਨਾਮਾ ਖਿਨਮੈ ਬਿਨਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਓ ਸਾ ਵੇਲਾ ਚਿਤ ਨ ਆਵੈ ਜਿਤ ਆਏ ਕੰਟ ਕਲਾ ਕਾਲ ਗ੍ਰਸੇ ਤਿਸ ਨਾਨਕ ਲਏ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਲੰਗ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰਗ ਆਲਮ ਦੁਨੀਆਏ ਅਸਮਾਨ ਜਿਵੇਂ ਦਰਖਤ ਆ ਪੈਦਾਇਸ ਖੁਦਾਏ ਬੰਦੇ ਚਸਮ ਦੀਦੰਗ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਓ ਗੈਵਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੁਰਾਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ ਬਲੀ ਨਿਆਮਤ ਬਿਰਾਦਰਾਂ ਦਰਬਾਰ ਮਿਲ ਖਨਾਏ ਜਬ ਅਜ਼ਰਾਇਲ ਬਸਤਨੀ ਤਬ ਚੇ ਕਾਰੇ ਬਿਦਾਏ ਹਵਾਲ ਮਾਲੂਮ ਕਰਦੰਗ ਪਾਕ ਅੱਲਾ ਬੁੱਗੋ ਨਾਨਕ ਅਰਦਾਸ ਪੇਸ ਦਰਵੇਸ ਬੰਧਾ ਤਲੰਗ ਕਰ ਦੂਜਾ ਮਹੱਲਾ ਪੰਜਵਾਂ ਤੁਧ ਮੈਂ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉੱਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਓ ਹੈ ਤੂੰ ਹੋਵਨ ਹਾਰ ਅਗੰਮ ਅਗਾਧ ਊਚ ਅਪਾਰ ਜੋ ਤੁਧ ਸੇਵੈ ਤਿਨ ਪਉ ਦੁਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਰਕੈ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਧੂਰ ਤਲੰਗ ਮਹੱਲਾ ਪੰਜਵਾਂ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਓ ਤੂੰ ਕਾਹੇ ਡੋਲਹਿਰੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨੋ ਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹੋ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੋ ਤੂੰ ਸਮਰੱਥ ਅਕਥ ਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਲੰਗ ਮਹੱਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਓ ਖਿਨ ਮਾਹੇ ਥਾਪੋ ਥਾਪਦਾ ਅਚਰਜ ਤੇਰੇ ਰੂਪ ਕੌਣ ਜਾਣੇ ਚਲਤ ਤੇਰੇ ਅੰਧਿਹਾਰੈ ਮੈਂ ਦੀਪ ਖੁਦ ਖਸਮ ਖਲਕ ਜਹਾਨ ਅੱਲੈ ਮਿਹਰਬਾਨ ਖੁਦਾਏ ਦਿਨ ਸਰੈਣ ਜੇ ਤੁਧ ਅਰਾਦੇ ਸੋ ਕਿਉਂ ਦੋਜਕ ਜਾਏ ਅਜ਼ਰਾਇਲ ਜ਼ਾਰ ਬੰਦੇ ਜਿਸ ਤੇਰਾ ਆਧਾਰ ਗੁਨੇ ਉਸਕੇ ਸਗਲ ਆਫੂ ਤੇਰੇ ਜਨ ਦੇਖੈ ਦੀਦਾਰ ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਓ ਗੁਰਮਿਲ ਨਾਨਕ ਬੂਝਿਆ ਸਦਾ ਏਕਸ ਗਾਓ ਤਲੰਗ ਮਹੱਲਾ ਪੰਜਵਾਂ ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੈ ਸੱਚ ਸਾਹਬੰਦੀ ਮੋਚ ਰਹਾਓ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ ਰਾਇਸਾ ਪਿਆਰੇ ਕਾ ਰਾਇਸਾ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗਕੰਤ ਨ ਰਾਵਿਆ ਜਿਨ ਰੰਗਕੰਤ ਨ ਰਾਵਿਆ ਸਾ ਪਛੋ ਰੇ ਤਾਣੀ ਹਾਥ ਪਛੋੜੈ ਸਿਰ ਧੁਣੈ ਜਬ ਰਹਿਣ ਬਿਹਾਣੀ ਪਛੋ ਤਾਵਾ ਨਾ ਮਿਲੈ ਜਬ ਚੁੱਕੇਗੀ ਸਾਰੀ ਤਾਂ ਫਿਰ ਪਿਆਰਾ ਰਾਵੀਐ ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ ਕੰਤ ਲਿਆ ਸੁਹਾਗਣੀ ਮੈਂ ਤੇ ਵਦ ਵੀ ਇਹ ਸੇ ਗੁਣ ਮੁਝੇ ਨ ਆਵਨੀ ਕਹਿ ਜੀ ਦੋਸਤ ਰਹੇ ਜਿਨੀ ਸਖੀ ਸੋ ਰਾਵਿਆ ਤਿਨ ਪੁੱਛੋਗੀ ਜਾਏ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਹੁ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਏ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਧਾਤ ਮਿਲੇ ਫੁਨ ਧਾਤ ਕੋ ਲਿਵ ਲਿਵੇ ਕੋ ਲਾਵੈ ਗੁਰ ਪ੍ਰਸਾਦੀ ਜਾਣੀਐ ਤੋ ਅਨੁਭਵ ਪਾਵੈ ਪਾਨਾ ਵਾੜੀ ਹੋਏ ਕਰ ਖਰਸਾਰ ਨਾ ਜਾਣੈ ਰਸੀਆ ਹੋਵੈ ਮੁਸਕਾ ਤਬ ਫੂਲ ਪਛਾਣੈ ਅਪਿਓ ਪੀਵੈ ਜੋ ਨਾਨਕਾ ਪਰਮ ਪਰਮ ਸਮਾਵੈ ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੈ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹੁ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਿਨ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭਾਵੈ जो गुरमुख प्यारा सेव दे तिन हर फल पावै जिना हर सेती पिरहड़ी तिना जी प्रभ नाले ओ जप जप प्यारा जीव दे हर नाम समाले जिन गुरमुख प्यारा सेविया तिन को कुम जाया वो आप छुटे परवार स्यों सब जगत छड़ाया गुर प्यारे हर सेविया गुर तन गुर तन्नो गुर हर मार्ग दस्या गुर पुन बड़ पुनो जो गुर सिख गुर सेव दे से पुन पुराणी जन नानक तिन को वारिया सदा सदा कुरबाणी गुरमुख सखी सहेलियां से आप हर पाइया हर दरगह पैनाइया हर आप गल लाइया जो गुरमुख नाम ध्यान दे तिन दर्शन दीजै हम तिन के चरण पखाल दे धूड़ कोल कोल पीजै पान सुपारी खातियां मुख बीड़ियां लाइया हर हर कदे न चेत्यो जम पकड़ चलाइया जिन हर नामा हर चेत्या हिरदय उरतारे तिन जम नेड़ न आवई गुर सिख गुर प्यारे हर का नाम निधान है कोई गुरमुख जाने नानक जिन सतगुर भेटिया रंग रलिया माने सतगुर दाता आखिए तुस करे पसाओ हों गुर बिट्टों सदवारिया जिन दितड़ा नाओ सोतन गुरु सुबास है हर दे स्नेहा हों वेख वेख गुरु बिगस्या गुर सतगुर देहा गुर रसना अमृत बोल दी हर नाम सोहावी जिन सुन सिखा गुर मन्या तिना पुख सब जावी हर का मार्ग आखिए कहो कित बिद जाइए हर हर तेरा नाम है हर खर्च ले जाइए जिन गुरमुख हर अराध्या से साबड़ दाने हों सतगुर को सदवारिया गुर बचन समाणे तू ठाकुर तू साहिबो तू है मेरा मीरा तुद पावे तेरी बंदगी तू गुणी गहीरा आपे हर एक रंग है आपे बहुरंगी जो तिस पावे नानका साई गल चंगी तलंग महला नौमा काफी एक ओंकार सतगुर प्रसाद चेतना है तो चेतले निस दिन में प्राणी छिन छिन औद बेहाद है फूटे कट ज्यों पानी रहाओ हर गुण काहे न गाव ही मूर्ख अज्ञाना झूठे लालच लाग के नह मरन पछाना अजू कछ बिगड़ो नहीं जो प्रभ गुण गावे कहो नानक ते भजन ते निरपय पद पावे तलंग महला नौमा जाग लिहु मन जाग लिहु कह गाफल सोया जो तन उपजया संग ही सोपी संग ना होया रहाओ मात पिता सुत बंद जन हित जा स्यो कीना जियो छूट्यो जब दे ते डार अगन में दीना जीवत लो व्यवहार है जग को तुम जानो नानक हुर हर गुण गाए ले सब सुफन समानो तलंग महला नौमा हर जसरे मना गाए ले जो संगी है तेरो असुर भी त्यो जात है कहो मान ले मेरो रहाओ संपत रथ तन राज स्यो अतने हो लगायो काल फास जब गल परी सब पयो परायो जान बूझ के बावरे तें काज बिगार्यो पाप करत सुख च्यो नहीं नह गर्भ निवार्यो जे बिद गुरु उपदेश्या सो सुन रे पाई नान कहत पुकार के गो प्रभ सरनाई तलंग बाणी भगतां की कबीर
1: जी के ओंकार सतगुर प्रसाद भेद कटे वेख तरा पाए दिल का फिकर न जाए तुकदम करा रे जाओ करे हाजर हजूर खुदाए बंदे खोज हर दिल रोज ना सिर परेशानी माँ है ए जो दुनिया से हिर मेला दस्तगीरी ना ही रहाओ द्रोग पर खुशी होए बेखबर बाद बकाए हक सच खड़क खड़क म्याने श्याम मूर्त ना है आसमान म्याने दिहंगरिया कुशल कर दम्बूर कर फकर दाय मलाए चश्मे जहाँ तहाँ मौजूद है अलम पाक पाक है शक करो ज दूसर होए कबीर कर्म करी मकाओ करे जाने सोए नाम देव जी मैं अंधले की टेक तेरा नाम खुंदकारा मैं गरीब मैं मस्की तेरा नाम है आधारा रहाओ करीमा रही माला तू गनी हाजरा हजूर दरपेश तू मनी दरियाओ तू दिंग तू विशियार तू तरी दे लेख तू दिगर को नहीं तू दाना तू वीना मैं विचार क्या करी नामे जे स्वामी बखसंद तू हरी हले जा रहा खुशखबरी वल जाओ वल जाओ निकी तेरी बिगाड़ी आले तेरा नाऊ रहाओ कुजा अहमद कुजा रफरीद कुजा मैं रवि द्वारका नगरी रास बगोई खूब तेरी पगरी मीठे तेरे बोला द्वारका नगरी काहे के मघोला चंदी हजार आल में एकल खाना हम तेरे पास सावले वरना आसपाद गजपत नहीं नरिंदा नाम

ਸੀ ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਾਸਿਓਂ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤਹਿ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਸੁਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਏ ਸੁਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਹਲ ਮਲ ਨਾਏ ਤੇਰਾ ਸਦੜਾ ਸੁਨੀ ਜੇ ਭਾਈ ਜੇ ਕੋ ਵਹਿ ਕਾਲਾਏ ਰਹਾਉ ਜੈਸਾ ਵੀ ਜੇ ਸੋ ਲੁਣੇ ਜੋ ਖਟੇ ਸੁਖਾਏ ਅੱਗੇ ਪੁੱਛ ਨ ਹੋ ਵੀ ਜੇ ਸੁਣ ਨਿਸ਼ਾਣੇ ਜਾਏ ਕੈਸੋ ਜੈਸਾ ਕਾਢੀਏ ਜੈਸੀ ਕਾਰ ਕਮਾਏ ਜੋ ਦਮ ਚੇਤਨ ਆਵੇ ਸੋ ਧਨ ਵਿਰਥਾ ਜਾਏ ਇਹ ਤਨ ਵਿੱਚ ਵੈ ਕਰੀ ਜੇ ਕੋ ਲਹੇ ਵਿਕਾਏ ਨਾਨਕ ਕੰਮ ਨ ਆਵੇ ਜਿਤ ਧਨ ਸੱਚਾ ਨਾ ਤਿੰਨ ਨਾਹੀ ਸੱਚਾ ਨਾ ਸੁਈ ਮਹੱਲਾ ਪਹਿਲਾ ਕਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋਗ ਨ ਕਿੰਤਾ ਜੋਗ ਨ ਡੰਡੇ ਜੋਗ ਨ ਭਸਮ ਚੜਾਈਏ ਜੋਗ ਨਾ ਮੁੰਡੇ ਸਿੰਘੀ ਜੋਗ ਨਾ ਮੁੰਡੇ ਮੁੰਡੇ ਮੂੰਡ ਮੰਡਾਈਏ ਜੋਗ ਨ ਸਿੰਘੀ ਪਾਏ ਵਾਈਏ ਅੰਜਨ ਮਾਏ ਨਿਰੰਜਨ ਰਹੀਏ ਜੋਗ ਦੇਵੇ ਤੇ ਪਾਈਏ ਗੱਲੇ ਜੋਗ ਨ ਹੋਏ ਇੱਕ ਦੇਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ ਰਹਾ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਏ ਜੋਗ ਨ ਦੇਦ ਸੰਤਰ ਪਵੀਏ ਜੋਗ ਨ ਤੀਰਥ ਨਾਈਏ ਅੰਜਨ ਮਾਏ ਨਿਰੰਜਨ ਰਹੀਏ ਜੋਗ ਜਗਤੇ ਪਾਈਏ ਸਤਿਗੁਰ ਪੇੜੇ ਤਾਂ ਸਹਿਸਾ ਦੂੜੇ ਤਾਉਤ ਵਰਜ ਰਹਾਈਐ ਨਿਜ ਚੜੇ ਸਹਿਜ ਤੁਨ ਲਾਗੇ ਤਾਂ ਕਰਹੀ ਪਰਚਾ ਪਾਈਐ ਅੰਜਨ ਮਾਏ ਨਿਰੰਜਨ ਰਹੀਏ ਜੋਗ ਜਗਤੇ ਪਾਈਐ ਨਾਨਕ ਜੀਵਤ ਅਮਰ ਰਹੀਏ ਐਸਾ ਜੋਗ ਕਮਾਈਐ ਵਾਜੇ ਵਾਜੋ ਸਿੰਘੀ ਵਾਜੇ ਤੋ ਨਿਰਭਉ ਪਦ ਪਾਈਐ ਅੰਜਨ ਮਹੇ ਨਿਰੰਜਨ ਰਜੇ ਜੋਗ ਜੋਤ ਤੋ ਪਾਈਏ ਸੁਈ ਮਹੱਲਾ ਪਹਿਲਾ ਕੌਣ ਤਰਾ ਜੀ ਕੌਣ ਤੁਲਾ

ਜੀਵਨ ਜਾਰਾ ਅੰਦਲਾ ਨੀਤ ਜਾਤ ਪਰਦੇਸੀ ਖਿੰਨਿਆ ਵੈ ਦਿਲ ਜਾਵੈ ਤਾਂ ਕਿ ਸੰਗਤ ਨਾਨਕ ਰਹਿਦਾ ਕਿਉਂ ਕਰ ਮੂੜਾ ਪਾਵੈ ਰਾਖ

ਗੁਰ ਕੇ ਗੁਰ ਗੁਰ ਸਭ ਇੱਛਾ ਮਨ ਧਨ ਪੂਰੀਆਂ ਸਭ ਚੁੱਕਾ ਡੰਮ ਜਰ ਜੰਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰਿ ਕੇ ਗੁਰ ਤੁਠੇ ਮਨ ਪ੍ਰਬੋਧਿਆ ਹਰਿ ਪਿਆ ਰਸ ਗਟ ਕੇ ਰਹਾ ਸਤਸੰਗ ਉਤਮ ਸਤਿਗੁਰ ਕੇਰੇ ਗੁਣ ਗਾਵੇ ਹਰਿ ਪ੍ਰਭ ਕੇ ਹਰਿ ਕਿਰਪਾ ਧਾਰ ਮਿਲੋ ਸਤਸੰਗਤ ਹਮ ਧੋ ਪਗ ਜਨ ਕੇ ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਤੇ ਤੇ ਤਿਸ ਗਏ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਬੇਜੋ ਸੇਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ ਸੁਈ ਮਹੱਲਾ ਚੌਥਾ ਹਰ ਹਰ ਨਾਮ ਬਜੋ ਪਰਖੋ ਤੁਮ ਸਭ ਵਿਨਸੇ ਦਾਲਤ ਦਲਗਾ ਪੋ ਜਨਮ ਮਰਨ ਮਿਟਿਓ ਗੁਰਬ ਸਭ ਦੀ ਹਸਤਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤ ਬਿਰਗਾ ਮੈਂ ਮਨ ਤਾਂ ਨਰਬਤ ਰਹੋ ਗੁਰ ਆਖੇ ਸਿਰ ਵਿੱਚ ਮੋਲਿਓ ਮਹਿ ਗਾਰਾ ਨਰਬਤ ਰਾਜੇ ਰੰਗ ਰਸ ਮਾਣੇ ਬਿਨ ਨਾਮੇ ਪਕੜ ਕਰੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪੈਦਾ ਰੇ ਹੱਥ ਵਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਪਲਗਾ ਦਰਸ਼ਨ ਸਾਧ ਦੇਹੇ ਸੁਖ ਪਾਵੇ ਪ੍ਰਭ ਲੋਚ ਪੂਰੇ ਜਨ ਕਮਗਾ ਤੁਮ ਸਮਰਾਥ ਪੁਰਖ ਵਡੇ ਪ੍ਰਭ ਸੁਆਮੀ।

0: ਢੂੰਢਾਈ ਸੰਗਤ ਮਿਲ ਹਰ ਨਸ ਪਾਈ ਤੁਰਮਤਕ ਲੇਖ ਲਿਖੇ ਹਰ ਪਾਈ ਗੁਰੂ ਨਾਨਕ ਦੁੱਢਾ ਮਿਲੇ ਹਰ ਪਾਈ ਸੁਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਵਾਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੇ ਸ਼ਬਦ ਸਮਾਣੇ ਰਹਾਓ ਹਰ ਰੰਗ ਕੋ ਲੋਚੇ ਸਭ ਕੋਈ ਗੁਰਮੁਖ ਰੰਗ ਚਲੋਲਾ ਹੋਈ ਮਨਮੁਖ ਮੁਗਦ ਨਰ ਕੋਰਾ ਹੋਈ ਜੇ ਸੋ ਲੋਚੇ ਰੰਗ ਨਾ ਹੋਵੇ ਕੋਈ ਨਦਰ ਕਰੇ ਤਾਂ ਸਤਿਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸੁਈ ਮਹੱਲਾ ਚੌਥਾ
1: ਰਹੀ ਅਗਾਏ ਗੁਰਮੁਖ ਪੀਵੈ ਸਹਿਜ ਸਮਾਏ ਹਾਰ ਰਸ ਜਨ ਚਖ ਜੇ ਪਾਈ ਤਾਕਾ

ਮਹੱਲਾ ਚੌਥਾ ਕਰ ਸੇਵਾ ਇੱਕਿ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੁੱਛੋ ਬੇਦਰ ਦਾਸੀ ਸੁਤੈ ਕ੍ਰਿਸ਼ਨ ਕਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਅਗਤ ਕਥਾ ਸੁਣੋ ਜਨ ਪਾਏ ਜਿਤ ਸਹਿਸਾ ਦੁਖ ਭੂਖ ਸਭ ਲੈ ਜਾਹੇ ਰਾਓ

ਹਰ ਸੇਤੀ ਲੋਕ ਸ਼ੀਪਾ ਕਹੇ ਬੁਲਾਏ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੈ ਹਰ ਨਾਮ ਦਿਓ ਲਿਆ ਮੁਖ ਲਾਏ। ਜਿਤਨੇ ਭਗਤ ਹਰ ਸੇਵਕ ਮੁਖ ਅੜਸਠ ਤੀਰਥ ਤਿੰਨ ਤਿਲਕ ਕਢਾਏ। ਜਨ ਨਾਨਕ ਤਿਨ ਕਉ ਅਨਦਿਨ ਪਰਸੈ ਜੇ ਕਿਰਪਾ ਕਰੇ।

ਨਿਵਾਰਨ ਹਰ ਰਹਾਉ। ਤੁਰ ਭਗਤ ਜਨਾ ਕੋ ਬਖਸ਼ਿਆ, ਹਰ ਅੰਮ੍ਰਿਤ ਭਗਤ ਭੰਡਾਰ ਮੂਰਖ ਹੋਵੇ। ਸੋ ਉਨ ਕੀ ਰੀਸ ਕਰੇ, ਸੋ ਹਲਤ ਪਲਤ ਮੂੰਹ ਕਰ

ਸੈ ਹੋਰ ਤਬਿਦ ਲਿਆ ਨਾ ਜਾਈ ਹਰ ਤਨ ਸੰਚੀਏ ਭਾਈ ਜੇ ਹਲਤ ਪਲਤ ਹਾਰ ਹੋਏ ਸਖਾਈ ਰਹਾਉ ਸਤਸੰਗਤੀ ਸੰਗ ਹਰ ਧਨ ਖੱਟੀਐ ਹੋਰ ਤਥੈ ਹੋਰ ਤੋ ਪਾਈ ਹਰ ਧਨ ਕਿਤੇ ਨਾ ਪਾਈ ਹਰ ਤਨੇ ਕਾ ਵਪਾਰੀ ਆ ਰਤਨ ਧਨ ਵਿਹਾਜੇ ਕੱਚੈ ਕੇ ਵਪਾਰੀ ਐ ਵਾਕ ਹਰ ਤਨ ਲੈ ਨ ਜਾਈ ਹਰ ਧਨ ਰਤਨ ਜਵੇਰ ਮਾਨਕ ਹਰ ਧਨੇ ਨਾਲ ਅੰਮ੍ਰਿਤ ਵੇਲੇ ਵੱਤੇ ਹਰ ਭਗਤੀ ਹਰ ਲਿਵਲਾਈ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹਿ ਨਿਖੁੱਟੈ ਨਾਹੀ ਹਲਤ ਪਲਤ ਹਰ ਧਨੇ ਕੀ ਭਗਤਾ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸੱਚਾ ਇਹ ਹਰ ਧਨ ਅਗਨੀ ਤਸਕਰੈ ਪਾਣੀ ਹੈ ਜਮਦੂਤੈ ਕਿਸੇ ਕਾ ਗਵਾਇਆ ਨਾ ਜਾਈ ਹਰ ਧਨ ਕੋ ਚੱਕਾ ਨੇੜ ਨਾ ਆਵਈ ਜਮ ਜਾਗਤੀ ਡੰਡ ਨਾ ਲਗਾਈ ਸਕਤੀ ਸਕਤੀ ਪਾਪ ਕਰਕੈ ਵਿਖਿਆ ਧਨ ਸੰਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ ਹਰਤੇ ਵਿੱਚ ਸਾਕਤ ਦੁਹੇਲੇ ਭਏ ਹੱਥੋਂ ਛੁਟਕ ਗਿਆ ਅੱਗੇ ਪਲਤ ਸਾਕਤ ਹਰ ਧੋ ਦਰਗੈ ਢੋਈ ਨ ਪਾਈ ਇਸ ਹਰ ਧਨ ਕਾ ਸੋ ਹਰਿਆਪ ਹੈ ਸੰਤੋ ਜਿਸਨੂੰ ਦੇ ਸੋ ਹਰ ਧਨ ਲਦ ਚਲਾਈ ਇਸ ਹਰ ਧਨੇ ਕਾ ਤੋਟਾ ਕਦੇ ਨਾ ਆਵਈ ਜਨ ਨਾਨਕ ਕਉ ਗੁਰ ਸੋ ਜੀ ਪਾਈ ਸੁਹੀ ਮਹੱਲਾ ਚੌਥਾ ਜਿਸਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੈ ਸੋ ਭਗਤ ਸੋ ਪ੍ਰਵਾਨ ਸੇ ਤਿਸਕੀ ਮਹਿਮਾ ਕਿਆ ਵਰਣੀ ਹੈ ਜਿਸਦਾ ਕਹਿ ਹਿਰਦੇ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗੁਣ ਗਾਈਐ ਜੀਓ ਲਾਏ ਸਤਿਗੁਰ ਨਾਲ ਧਿਆਨ ਰਹਾਓ ਸੋ ਸਤਿਗੁਰੂ ਕਾ ਸਾਧ ਸੇਵਕ ਸੋ ਸਤਿਗੁਰੂ ਸਾਧ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨ ਜੋ ਦੂਜੈ ਭਾਏ ਸਾਗਤ ਕਾਮਣਾ ਅਰਥ ਦੁਰਗੰਧ ਸਰੇ ਵਧੇ ਸੋ ਨਿਹਪਲ ਸਭ ਅਗਿਆਨ ਜਿਸਨੂੰ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਏ ਪਵੈ

ਝੂਠ ਗਮਾਨ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਇਹਾ ਹੋ ਕਰੀਬ ਖਿਆਨ ਸੋਹੀ ਮਹੱਲਾ ਚੌਥਾ ਕਰ ਸਤਿ ਵਾਹਿ ਕਿਉ ਅੰਕਾਰ ਸਤਿਗੁਰ ਪ੍ਰਸਾਦਿ

ਦੁੱਖ ਸੁੱਖ ਤੁਝੀ ਪਾਸ। ਵਿੱਚ ਧਰਤੀ ਵਿੱਚ ਪਾਣੀ ਵਿੱਚ ਆਕਾਸ਼ਟ ਅਗਨ ਤਰੀਜੈ। ਬੱਕਰੀ ਸਿੰਘ ਇੱਕ ਤੈ ਥਾਈ ਰਾਖੇ ਮਨ, ਹਰ ਜਪ ਪਰਮ ਪਉ ਦੂਰ ਕੀ ਜੈ। ਹਰ ਕੀ ਵਡੇ

ਦੇਖ, ਤੇਰੀ ਵਡਿਆਈ ਤੂੰ ਹੈ ਜਾਣੈ, ਸਭ ਤੁਧਨੋ ਨਿਤ ਧਿਆਈ, ਜਿਸਨੂੰ ਤੁਧ ਭਾਵੈ ਤਿਸਨੂੰ ਤੂੰ ਮੇਲ ਲੈ, ਜਾਂ ਨਾਨਕ ਸੋ ਥਾਈ ਪਾਏ। ਸੁਹੀ ਮਹੱਲਾ ਚੌਥਾ। ਜਿਸ ਕੇ ਅੰਤਰ ਵਸ

ਨਾਲ ਸੋ ਰਾਗ ਸੋਹੀ ਮਹੱਲਾ ਪੰਜਵਾਂ ਘਰ ਪਹਿਲਾ ਹੀ ਕਿਉਂ ਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕ ਏਕ ਏਕ ਅੰਕਾਰਾ ਕਵਨ ਰੂਪ ਦ੍ਰਿਸ਼ਟਾਇਓ ਬਿਨਸਾਇਓ ਕਤ ਹੈ ਗਇਓ ਤੈ ਕਤੇ ਆਇਓ ਰਹਾਓ

ਤੇ ਏਕ ਅੰਕਾਰਾ ਸਹਿਸ ਘਟਾ ਮੈਂ ਏਕ ਆਕਾਸ ਘਟ ਫੂਟੈ ਤੇ ਉਹੀ ਪ੍ਰਗਾਸ ਪਰਮ ਲੋਭ ਮੈਂ ਮਾਇਆ ਵਿਕਾਰ ਪਰਮ ਛੁਟੈ ਤੇ ਏਕ ਅੰਕਾਰ ਓਏ ਅਵਨਾਸੀ ਬਿਨਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰਪੁਰੈ ਹਉਮੈ ਮਲ ਧੋਈ ਕੋ ਨਾਨਕ ਮੇਰੀ ਪਰਮ ਗਤ ਹੋਈ ਸੁਈ ਮਹਲਾ ਪੰਜਵਾ ਕੀਤਾ ਲੋੜੈ ਸੋ ਪ੍ਰਭ ਲੋ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੋਤ ਜਨ ਸੇਵੈ ਤਿਸ ਪੂਰਨ ਕਾਜ ਦਸ ਆਪਣੇ

ਆਪਣੇ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਾਂ ਨਾਨਕ ਪ੍ਰਭ ਸਦਾ ਧਿਆਏ ਸੁਹੀ ਮਹਲਾ ਪੰਜਵਾਂ ਤਨ ਸੁਹਾਗਣ ਜੋ ਪ੍ਰਭੁ ਪਛਾਨੈ ਮਾਨੇ ਹੁਕਮ ਤਜੇ ਅਭਿਮਾਨੈ ਪ੍ਰਿਆ ਸੋ ਰਾਤੀ ਰਲੀਆਂ ਮਾਨੈ ਸੁਣ ਸਖੀਐ ਪ੍ਰਭ ਮਿਲਨ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੁਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਪਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨ ਪਾਵੈ ਫਿਰ ਪਛਤਾਵੈ ਜਬ ਰਹਿਣ ਵਿਹਾਵੈ

ਸੁਣਤ ਆਲਸ ਮਨ ਕੀਨਾ ਦ੍ਰਿਸ਼ਟ ਨਹੀਂ ਰੇ ਪੇਖ ਤੰਦੇ ਛੋੜ ਜਾਏ ਝੂਠੇ ਸਭ ਧੰਦੇ ਰਾਉ ਕੋ ਨਾਨਕ ਪ੍ਰਭ ਬਖਸ਼ ਕਰੀਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਤੋ ਕਿਛ ਪਾਈਐ ਜੋ ਹੋਈਐ ਰੇਨਾ ਜਿਸੈ

ਸਤਿਗੁਰ ਸਾਧ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ ਕਿਤ ਹੀ ਕਾਮ ਨ ਧੌਲ ਹਰ ਜਿਤ ਹਰ ਵਿਸਰਾਏ ਰਹਾਉ ਹਨਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਬੜਪਨਾ ਮਾਇਆ ਲਪਟਾਏ ਪੀਸਨ ਪੀਸ ਊਡ ਕਾਮਰੀ ਸੁਖ ਮਨ ਸੰਤੋ ਖਾਏ ਐਸੋ ਰਾਜ ਨ ਕਿਤੇ ਕਾ ਜਿਤ ਨਹਿ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜਿਹ ਰਚ ਲੋਭਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਇਆ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਸੂਹੀ ਮਹੱਲਾ ਪੰਜਵਾਂ ਹਰ ਕਾ ਸੰਤ ਪ੍ਰਾਣ ਧਨ ਤਿਸ ਕਾ ਪਨਿਹਾਰਾ ਪਾਈ ਮੀਤ ਸੁਤ ਸਗਲ ਤੇ ਜੀਵ ਹੂੰ ਤੇ ਪਿਆਰਾ ਰਹਾਓ ਕੇਸਾ ਕਾ ਕਰ ਬੀਜਣਾ ਸੰਤ ਚੌਰ ਟਲਾਵੋ ਸੀਸ ਨਿਹਾਰੋ ਚਰਨ ਤਲ ਧੂਰ ਮੁਖ ਲਾਵੋ ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ ਤਾਜ ਅਭਿਮਾਨ ਸਰਣੀ ਪਰੋ ਹਰ ਗੁਣ ਨਿਦ ਪਾਈ ਅਵਲੋਕਨ ਪੁਨਹਿ ਪੁਨਹਿ ਕਰੋ ਜਨ ਕਾ ਦਰਸਾਰ ਅੰਮ੍ਰਿਤ ਬੰਜਨ ਮਨ ਮੈਂ ਸਿੰਚੋ ਬੰਦੋ ਬਾਰ ਬਾਰ ਚਿਤਵੋ ਮਨ ਆਸਾ ਕਰੋ ਜਨ ਕਾ ਸੰਗ ਮੰਗੋ ਨਾਨਕ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ ਸੁਹੀ ਮਹੱਲਾ ਪੰਜਵਾਂ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਓ ਰਾਖ ਲਿਓ ਇਹ ਬਿਖਈ ਜੀਓ ਦੇਹੋ ਆਪਣਾ ਨਾਓ ਰਹਾਓ ਜਾਂ ਤੇ ਨਾਈ ਕੋ ਸੁਖੀ ਤਾਂ ਕੈ ਪਾਛੇ ਜਾਓ ਛੋੜ ਜਾਏ ਜੋ ਸਗਲ ਕਹੋ ਫਿਰ ਫਿਰ ਲਪਟਾਓ ਕਰੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਰਾਗ ਸੂਹੀ ਮਹੱਲਾ ਪੰਜਵਾਂ ਕਰ ਪੰਜਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨੈ ਹੈ ਛਾੜ ਦੁਬਦਾ ਕੀ ਕੁਰੀਆ ਰਹਾਓ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟਵਰੀਆ ਨਿਜ ਮੰਦਰ ਪਿਰੀਆ ਤਾਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਜੁਰੀਆ ਬਹੁਵਿਧ ਫਿਰੀਆ ਪਰ ਕੋ ਹਿਰੀਆ ਬਿਖਨਾ ਘਿਰੀਆ ਅਬ ਸਾਧੂ ਸੰਗ ਪਰੀਆ ਹਰ ਦੁਆਰੇ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰੀਆ ਬਾਹੁਰ ਨ ਫਿਰੀਆ ਸੂਹੀ ਮਹੱਲਾ ਪੰਜਵਾਂ ਰਾਸ ਮੰਡਲ ਕੀਨੋ ਆਖਾਰਾ ਸਗਲ ਸਾਜ ਰੱਖਿਓ ਪਾਸਾਰਾ ਰਹਾਓ ਬਹੁਵਿਧ ਰੂਪ ਰੰਗ ਆਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨੇਰਾਰਾ ਵਰਨ ਚਿਹਨ ਨਾਈ ਮੁਖ ਨ ਮਸਾਰਾ ਕਹਿਣ ਨ ਜਾਈ ਖੇਲ ਤੁਹਾਰਾ ਰਾ ਨਾਨਕ ਰੇਣ ਸੰਤ ਚਰਨਾਰਾ ਸੂਹੀ ਮਹੱਲਾ ਪੰਜਵਾਂ ਤੋ ਮੈਂ ਆਇਆ ਸਰਨੀ ਆਇਆ ਭਰੋਸੈ ਆਇਆ ਕਿਰਪਾ ਆਇਆ ਜਿਉ ਭਾਵੇ ਤੋ ਰਾਖੋ ਸਵਾਮੀ ਮਾਰਗ ਗੁਰਹਿ ਪਠਾਇਆ ਰਹਾਓ ਮਹਾਂ ਦੁੱਤਰ ਮਾਇਆ ਜੈਸੇ ਪਵਨ ਚੁਲਾਇਆ ਸੁਨ ਸੁਨ ਹੀ ਡਰਾਇਆ ਕਰੋ ਧਰਮ ਰਾਇਆ ਗ੍ਰਹਿ ਅੰਧ ਕੂ ਪਾਇਆ ਪਾਵਕ ਸਗਰਾਇਆ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਕਰ ਛੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆ ਮਿਲੇ ਨਾਮ ਆਧਾਰਾ ਤੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮੱਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗੰਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕਉ ਬਲਿਹਾਰਾ ਰਾਗ ਸੂਹੀ ਮਹੱਲਾ ਪੰਜਵਾਂ
कर सतवा एक ओंकार सतगुर प्रसाद तेरा भाणा तू है मना है जिसनो है दयाला साहिब भग जो तुद भावै तू सर्ब जिया प्रतिपाला मेरे राम राय संतां टेक तुम्हारी जो तुद भावै सो प्रवान मन तन तू है आधारी रहाओ तू दयाल कृपाल कृपा निद मनसा पूरन हारा भगत तेरे सब प्राण प्रत प्रीतम तू भगतन का प्यारा तू अथाहो अपार अत ऊचा कोई अवन तेरी पात है यह अरदास हमारी स्वामी विसर नाही सुख दाते दिन रहन सा सास गुण गावा जे स्वामी तुद पावा नाम तेरा सुख नानक मंग साहिब तुठै पावा सूही महला पंजवा विसरै नाही जिंतु कबहू सो थान तेरा केहा आठ पैर जित तुद त्याई निर्मल होवै देहा मेरे राम हौ सो थान पालना आया खोजत खोजत पया साध संग तिन सरण आई पाया रहाओ वेद बड़े पढ़ ब्रह्मे हारे इक तिल नहीं कीमत पाई साधक सिद्ध फिरह बिल लाते ते पी मोह माई दस अवतार राजे होए वरते महादेव अवतूता तिन पी अंत न पाया तेरा लाए थके बेपूता सहज सुखा आनंद नाम रस हर संति मंगल गाया सवल दर्शन भेट्यो गुरु नानक ता मन तन हर हर त्याया सोही महला पंजवा करम धर्म पाखंड जो दिसै तिन जम जा गाती लूटै निर्वाण कीर्तन गावो करते का निमख सिमरत जित छूटै संतो सागर पार उतरियै जे को बचन कमावै संतन का सो गुर प्रसादी तरिये रहाओ कोट तीर्थ मज्जन इस नाना इस कल मैं मैल भरीजै साध संग जो हर गुण गावै सो निर्मल कर लीजै वेद कतेव सिमरत सब शास्त्र इन पढ़िया मुक्त न होई एक अखर जो गुरमुख जापै तिसकी निर्मल सोई खत्री ब्राह्मण सूद वैस उपदेश चहो वरना को सांझा गुरमुख नाम जपे उदरे सो कलमै कट कट नानक माजा सोही महला पंजवा जो किश करे सोई प्रभ माने ओए राम नाम रंग राते तिनकी सोभा सबनी थाई जिन प्रभ के चरण पराते मेरे राम हर संतां जीवन ना कोई भगतां बन आई प्रभ अपने स्यों जल थल महियल सोई रहाओ कोट अपराधी संत संग उदरै जम तां के नेड़ ना आवै जन्म जन्म का विछड़िया होवै तिन हर स्यों आण मिलावै माया मोह परम पौ काटे संत सरण जो आवै जिहा मनोरथ कर आराधै सो संतन ते पावै जन की महिमा कीर्तक बनो जो प्रभ अपने भाणे कहो नानक जिन सतगुर भेटिया से सब ते भए निकाणे सुही महला पंजवा महा अगंते तुद हाथ दे राखे पै तेरी सरणाई तेरा मान तान रिद अंतर होर दूजी आस चुकाई मेरे राम राय तुद चित आया उबरे तेरी टेक प्रभासा तुमरा जप नाम तुम्हारा उदरै रहाओ अंधकूप ते काढ़ लिए तुम आप पय कृपाला सार समाल सर्व सुख दिए आप करे प्रतिपाला अपनी नदर करे परमेसर बंधन काट छडाए अपनी भगत प्रभ आप कराई आपे सेवा लाए परम गया पै मोह बिनासे मिटिया सगले वे सूरा नानक दया करी सुखदाते भेटिया सतगुर पूरा सूही महला पंजवा जब कश न सियो तब क्या करता कवन कर्म कराया अपना खेल आप कर देखे ठाकुर रचन रचाया मेरे राम राय मुझदे कछु न होई आपे करता आप कराए सर्व निरंतर सोई रहा।

ਰਾਲੀ ਜੀ ਜੰਤ ਸਭ ਤੇਰੇ ਕੀਤੇ ਘਟ ਘਟ ਤੁਹੀ ਧਿਆਈਐ ਤੇਰੀ ਗਤ ਮਿਤ ਤੂੰ ਹੈ ਜਾਣੇ ਕੁਦਰਤ ਕੀਮ ਨਾ ਪਾਈਐ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਨ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੇ ਤੇਰਾ ਭਾਣਾ ਸੋਈ ਮਹੱਲਾ ਪੰਜਵਾਂ

ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕਉ ਬਲਿਹਾਰਾ ਮੇਰੇ ਰਾਮ ਰਾਏ ਜਿਉ ਰਾਖੈ ਤਿਉ ਰਹੀਏ ਤੁਧ ਭਾਵੈ ਤਾਂ ਨਾਮ ਜਪਾਵਹਿ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੁਗਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਾਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ।

ਦੀਨ ਦਇਆਲਾ ਕੁਰਬਾਨ ਜਾਈ ਉਸ ਬੇਲਾ ਸੁਹਾਵੀ ਜਿਤ ਤੁਮਰੈ ਦੁਆਰੇ ਆਇਆ ਨਾਨਕੋ ਪ੍ਰਭੇ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੋਹੀ ਮਹੱਲਾ ਪੰਜਵਾਂ ਤੁਧ ਚਿਤਾਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਦਇਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਓ ਚਰਨ ਧੂੜ ਤਿਰ ਜਨ ਕੀ ਹੋਵਾ ਤਿਰ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੇ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਦ ਤੁਧ ਪੈ ਸਾਰੀ ਤੁਧ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹਿ ਸੋ ਲਾਗੇ ਭਗਤ ਤੁਹਾਰਾ ਸੋਈ ਦੋ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਸੋਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦਮਾਤਾ ਮਰਨਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾਓ ਜੋ ਤੇਰਾ ਰੰਗ ਰਾਤੇ ਸੁਆਮੀ ਤਿਨਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ ਨਾ ਮੇਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪੈਰ ਆਰਾਧੈ ਤੇਰੀ ਸਰਣ ਤੇਰੇ ਪ੍ਰਭਾਸੈ ਪੰਚ ਦੁਸ਼ਟ ਲੈ ਸਾਧੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾਂ ਸਗਲ ਤਿਆਗ ਗੁਰਸਰਨੀ ਆਇਆ ਰਾਖੋ ਰਾਖਣ ਹਾਰੇ ਜਿਤ ਤੂੰ ਲਾਵੈ ਤਿਤ ਹਮ ਲਾਗੈ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ਕਰ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾਂ ਨਿਤ ਸੁਆਮੀ ਰਹਾਉ ਆਠ ਪੈਰ ਪ੍ਰਭ ਆਪਣਾ ਧਿਆਈਏ ਗੁਰ ਪ੍ਰਸਾਦ ਪਾਉ ਤਰੀਏ ਆਪ ਤਿਆਗ ਹੋਈਏ ਸਭ ਰੇਣਾ ਜੀਵਦਿਆਂ ਇਉ ਮਰੀਐ ਸਫਲ ਜਨਮ ਤਿਸਕਾ ਜਗ ਭੀਤਰ ਸਾਧ ਸੰਗ ਨਾਉ ਜਾਪੈ ਸਗਲ ਮਨੋਰ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਉਗੁਣ ਸਭ ਆਪ ਗਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮੇਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਢੰਗ ਨਾ ਮਿੱਠੇ ਬਹਿਣਾ ਰਹਾਉ ਸਹਿਜ ਸਿਗਾਰ ਕਾਮਣ ਕਰਾਵੈ ਨਾ ਤਾਂ ਸੁਹਾਗਣ ਜਾਂ ਕੰਤੈ ਭਾਵੈ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾ ਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਵੋ ਪਾਈ ਖਰੀ ਸਿਆਣੀ ਕੰਤ ਨ ਭਾਣੀ ਮਾਇਆ ਲਾਗੀ ਭਰਮ ਪੋਲਾਣੀ ਹੋਮੈ ਜਾਈ ਤਾਂ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਧ ਪਾਈ ਅਨਕ ਜਨਮ ਬਿਛਰਤ ਦੁੱਖ ਪਾਇਆ ਕਰ ਗਹਿ ਲਿਹੋ ਪ੍ਰੀਤਮ ਪ੍ਰਭ ਰਾਇਆ ਭਣਤ ਨਾਨਕ ਸੌ ਹੈ ਪੀ ਹੋਸੀ ਜੈ ਭਾਵੈ ਪਿਆਰਾ ਤੈ ਰਾਵੇਸੀ ਸੂਹੀ ਮਹੱਲਾ ਪਹਿਲਾ ਕਰ ਨੋਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਭ ਕੱਚਾ ਰੰਗ ਕੁਸੁੰਬ ਕਾ ਥੋਰੜਿਆਂ ਦਿਨ ਚਾਰ ਜੀਓ ਵਿਣ ਨਾਮੈ ਪ੍ਰਮ ਭੂਲੀਆ ਠੱਗ ਮੁੱਠੀ ਕੂੜ ਆਰ ਜੀਓ ਸੱਚੇ ਸੇਤੀ ਰੱਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਏ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਸੱਚੇ ਸਿਉਂ ਚਿਤ ਲਾਏ ਜੀਓ ਰਹਾਓ ਚਾਰੇ ਕੁੰਡਾਂ ਜੇ ਭਵੈ ਬਿਨ ਭਾਗਾਂ ਧਨ ਨਾਹੇ ਜੀਓ ਆਗੁਣ ਮੁੱਠੀ ਜੇ ਫਿਰੇ ਬਦਕ ਥਾਏ ਨਾ ਪਾਹੇ ਜੀਓ ਗੁਰ ਰਾਖੇ ਸੁਬਰੇ ਸਬਰ ਤੇ ਮਨ ਮਾਹੇ ਜੀਓ ਚਿੱਟੇ ਜਿਨ ਕੇ ਕੱਪੜੇ ਮੈਲੇ ਚੇਤ ਕਠੋਰ ਜੀਓ ਤਿੰਨ ਮੁਖ ਨਾਮ ਨਾ ਉਪਜੈ ਦੂਜੇ ਵਿਆਪੇ ਚੋਰ ਜੀਓ ਮੂਲ ਨਾ ਬੁੱਝੈ ਆਪਣਾ ਸੇ ਪਸੂਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁੱਖ ਜੀਓ ਕਰਤਾ ਚਿੱਤ ਨਾ ਆਵੇ ਫਿਰ ਫਿਰ ਲੱਗੈ ਦੁੱਖ ਜੀਓ ਸੁੱਖ ਦੁੱਖ ਦਾਤਾ ਮਨ ਵਸੈ
ਤਿਸ ਤਨ ਕੈਸੀ ਭੁੱਖ ਜੀਓ, ਬਾਕੀ ਵਾਲਾ ਤਲਬੀਏ ਸਿਰ ਮਾਰੇ ਜੰਦਾਰ ਜੀਓ, ਲੇਖਾ ਮੰਗੇ ਦੇਵਣਾ ਪੁੱਛੈ ਕਰ ਵਿਚਾਰ ਜੀਓ, ਸੱਚੇ ਕੀਲੇ ਬੋਬਰੇ ਬਖਸੇ ਬਖਸਣ ਹਾਰ ਜੀਓ, ਅਨਕੋ ਕੀਜੇ ਮਿੱਤੜਾ ਖਾਕ ਰਲੇ ਮਰ ਜਾਏ ਜੀਓ, ਬਹੁ ਰੰਗ ਦੇਖ ਭੁਲਾਇਆ ਭੁੱਲ ਭੁੱਲ ਆਵੈ ਜਾਏ ਜੀਓ, ਨਦਰ ਪ੍ਰਭੂ ਤੇ ਛੂਟੀਏ ਨਦਰ ਮੇਲ ਮੇਲ ਆਏ ਜੀਓ, ਗਾਫਲ ਗਿਆਨ ਬਿਹੂਣਿਆ ਗੁਰਬਿਨ ਗਿਆਨ ਨਾ ਭਾਲ ਜੀਓ, ਖਿੰਚੋ ਤਾਣ ਵਿਗੁੱਚੀਐ ਬੁਰਾ ਭਲਾ ਦੋਏ ਨਾਲ ਜੀਓ, ਬਿਨ ਸਬਦੇ ਭੈ ਰਤਿਆ ਸਭ ਜੋਹੀ ਜਮਕਾਲ ਜੀਓ, ਜਿਨ ਕਰ ਕਾਰਨ ਧਾਰਿਆ ਸਬਸੇ ਦੇ ਆਧਾਰ ਜੀਓ, ਸੋ ਕਿਉਂ ਮਨੋ ਵਿਸਾਰੀਏ ਜੋ ਸੋ ਕਿਉਂ ਮਨੋ ਵਿਸਾਰੀਏ ਸਦਾ ਸਦਾ ਤਾ ਤਾਰ ਜੀਓ, ਨਾਨਕ ਨਾਮ ਨ ਵਿਸਰੈ ਨੇ ਧਾਰਾਂ ਆਧਾਰ ਜੀਓ, ਸੋਹੀ ਮਹੱਲਾ ਪਹਿਲਾ ਕਾਫੀ ਕਰ ਦਸਵਾਂ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ ਮਾਨਸ ਜਨਮ ਦੁਰਲੰਭ, ਗੁਰਮੁਖ ਪਾਇਆ ਮਨ ਧਨ ਹੋਏ ਚੁਲੰਬ, ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ, ਵੱਖਰ ਸੱਚ ਲੈ ਪਤ ਪਾਏ ਦਰਬਾਰ, ਸਤਿਗੁਰ ਸਾਬਦ ਪੈ ਰਹਾਉ ਮਨ ਤਨ ਸੱਚ ਸਲਾਹੇ, ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ, ਹਉ ਜੀਵਾਂ ਗੁਣਸਾਰ ਅੰਤਰ ਤੂੰ ਵਸੈ, ਤੂੰ ਵਸੈ ਮਨ ਮਾਹੇ ਸਹਿਜੇ ਰਸ ਰਸੇ, ਮੂਰਖ ਮਨ ਸਮਝਾਏ ਆਖੋ ਕੀਤੜਾ, ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ, ਨਿਤ ਨਿਤ ਨਿਦੇ ਸਮਾਲ ਪ੍ਰੀਤਮ ਆਪਣਾ, ਜੇ ਚੱਲੇ ਗੁਣ ਨਾਲ ਨਾਹੀਂ ਦੁੱਖ ਸੰਤਾਪਣਾ, ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ, ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ, ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ, ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ, ਇੱਕ ਨਾਨਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੇ ਨਾਮ ਨਿਵਾਸ, ਹਰ ਗੁਣ ਗਾਵ ਸੀ ਸੂਹੀ ਮਹੱਲਾ ਪਹਿਲਾ, ਜੋ ਆਰਣ ਲੋਹਾ ਪਾਏ ਭੰਨ ਕਢਾਈਏ, ਤਿਉਂ ਸਾਗਤ ਜੋਨੀ ਪਾਏ ਭਵੈ ਭਵਾਈਐ, ਬਿਨ ਬੂਝੈ ਸਭ ਦੁੱਖ ਦੁੱਖ ਕਮਾਵਣਾ, ਹਉਮੈ ਆਵੈ ਜਾਏ ਭਰਮ ਭੁਲਾਵਣਾ ਰਾਹਾ, ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਧਿਆਈਐ, ਮੇਲੇ ਤੁਝੇ ਰਜਾਏ ਸ਼ਬਦ ਕਮਾਈਐ, ਤੂੰ ਕਰ ਕਰ ਵੇਖੇ ਆਪ ਦੇਹ ਸੋ ਪਾਈਐ, ਤੂੰ ਦੇਖੇ ਥਾਪ ਉਥਾਪ ਦਰ ਵੀ ਨਾਈਐ, ਦੇਈ ਹੋਵਕ ਖਾਕ ਪਵਨ ਉਡਾਈਐ, ਇਹੋ ਕਿੱਥੇ ਕਰ ਆਓ ਤਾਕ ਮਹਿਲ ਨਾ ਪਾਈਐ, ਦੇਹੋ ਦੇਹੋ ਦੀਵੀ ਅੰਧ ਘੋਰ ਗਵ ਮੋਹਾਈਐ, ਗਰਭ ਮੁਸੈ ਕਰ ਚੋਰ ਕਿਸ ਰੋ ਆਈਐ, ਗੁਰਮੁਖ ਚੋਰ ਨਾ ਲੱਗ ਹਰਨਾਮ ਜਗਾਈਐ, ਸ਼ਬਦ ਨਵਾਰੀ ਆਗ ਜੋਤ ਦੀ ਪਾਈਐ, ਲਾਲ ਰਤਨ ਹਰਨਾਮ ਗੁਰਸੁਰਤ ਬੁਝਾਈਐ, ਸਦਾ ਰਹੇ ਨਹਿਕਾਮ ਜੇ ਗੁਰਮਤ ਪਾਈਐ, ਰਾਤ ਦੇ ਹਰਨਾਉ ਮਨ ਵਸਾਈਐ, ਨਾਨਕ ਮੇਲ ਮਿਲਾਏ ਜੇ ਤੁਧ ਭਾਈਐ, ਸੂਹੀ ਮਹੱਲਾ ਪਹਿਲਾ, ਮਨੋ ਨ ਨਾਮ ਵਿਸਾਰ ਐਨਸ ਧਿਆਈਏ, ਜਿਉਂ ਰਾਖੇ ਕਿਰਪਾ ਧਾਰ ਤਿਵੈ ਸੁਖ ਪਾਈਏ, ਮੈਂ ਅੰਦਲੇ ਹਰ ਨਾਮ ਲਗਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ ਰਹਾਓ, ਜੈ ਦੇਖੋ ਤੈ ਨਾਲ ਗੁਰ ਦੇ ਖਾਲਿਆ, ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ, ਸੇਵੀ ਸਤਿਗੁਰ ਭਾਏ ਨਾਮ ਨਿਰੰਜਨਾ, ਤੁਧ ਭਾਵੈ ਤਿਵੇ ਰਜਾਏ ਭਰਮ ਪਾਉ ਭੰਜਨਾ, ਜਨਮਤ ਹੀ ਦੁੱਖ ਲਾਗੇ ਮਰਨਾ ਆਏ ਕੈ, ਜਨਮ ਮਰਨ ਪ੍ਰਵਾਨ ਹਰ ਗੁਣ ਗਾਏ ਕੈ, ਹਉ ਨਾ ਹੀ ਤੂੰ ਹੋਵੈ ਤੁਧ ਹੀ ਸਾਜਿਆ, ਆਪੇ ਥਾਪ ਉਥਾਪ ਸ਼ਬਦ ਨਿਵਾਜਿਆ, ਦੇਹੀ ਭਸਮ ਰਲਾਏ ਨਜਾਪੀ ਕਹਿ ਗਿਆ, ਆਪੇ ਰਹਿ ਸਮਾਏ ਸੋ ਬਿਸਮਾਦ ਭਇਆ, ਤੂੰ ਨਾ ਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਦੂਰ ਅੰਤਰ ਪੀ ਤੂੰ ਹੈ, ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ, ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਰਾਗ, ਸੂਹੀ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਨਾਮੇ ਹੀ ਤੇ ਸਭ ਕਿਛੁ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ, ਗੁਰ ਕਾ ਸ਼ਬਦ ਮਹਾਰਸ ਮਿੱਠਾ, ਬਿਨ ਚਾਖੇ ਸਾਧ ਨਾ ਜਾਪੈ, ਕੌਡੀ ਬਦਲੇ ਜਨਮ ਗਵਾਇਆ ਚੀਨਸ ਨਾਹੀ ਆਪੈ, ਗੁਰਮੁਖ ਹੋਵੇ ਤਾਂ ਇੱਕੋ ਜਾਣੇ ਹਉਮੈ ਦੁੱਖ ਨਾ ਸੰਤਾਪੈ, ਬਲਿਹਾਰੀ ਗੁਰੂ ਆਪਣੇ ਵਿੱਟੋ ਜਿਨ ਸਾਚੇ ਸਿਉ ਲਿਬਲਾਈ, ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਿਹਾ ਸਮਾਈ ਰਹਾਓ,
ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੈ ਜਿਉ ਪਿੰਡ ਸਭ ਗੁਰ ਤੇ ਉਪਜੇ ਗੁਰਮੁਖ ਕਾਰਜ ਸਵਾਰੈ ਮਨਮੁਖ ਅੰਧਾ ਅੰਤ ਕਮਾਵੈ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ਸਾਚਾ ਸਾਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲੇਪਤ ਸਾਚੇ ਰੰਗ ਰਾਤਾ ਗੁਰ ਕੇ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੇ ਬਿਖ ਬੀਜੇ ਬਿਖ ਖਾਏ ਜਮਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਨ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ ਬੁਝਾਏ ਅੜਸੜ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ ਸੱਚਾ ਸਭ ਸੱਚਾ ਹੈ ਨਿਰਮਲ ਨਾ ਮਲ ਲੱਗੇ ਨਾ ਲਾਏ ਸੱਚੀ ਸੇਵਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੈ ਤਾਂ ਨਿਰਮਲ ਹੋਵੈ ਹਮ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਏਕੋ ਸੱਚਾ ਸਭ ਮੈਂ ਵਰਤੇ ਵਿਰਲਾ ਕੋ ਵਿਚਾਰੇ ਆਪ ਮਿਲ ਲਏ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੇ ਜੰਮਣ ਮਰਨਾ ਹੁਕਮੋ ਵਰਤੇ ਗੁਰਮੁਖ ਆਪ ਪਛਾਣੈ ਨਾਮ ਧੈ ਤਾਂ ਸਤਿਗੁਰ ਭਾਏ ਜੋ ਇੱਛੇ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੈ ਜੈ ਵਿੱਚੋਂ ਆਪ ਗਵਾਏ ਸੋਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸੁਆਲਿਹੋ ਪਿਰ ਵਸੈ ਜਿਸ ਨਾਲੈ ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਾਗਤ ਸਦਾ ਰੰਗ ਰਾਤਾ ਹਉਮੈ ਵਿੱਚੋਂ ਜਾਲੈ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਓ ਕਾਇਆ ਅੰਦਰ ਸਭ ਕਿਛੁ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸੇ ਅਲੱਖ ਨ ਲਖਿਆ ਜਾਈ ਮਨ ਮੁਗਧ ਬੂਝੈ ਨਾਹੀ ਬਾਹਰ ਭਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲੱਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪੱਟਣ ਵਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਏ ਗੁਰ ਕੇ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ ਈ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੋਲ ਅਫਾਰਾ ਮੋਲ ਕਿਤ ਹੀ ਨਾਮ ਪਾਈਏ ਨਾਹੀ ਨਾਮ ਪਾਈਏ ਗੁਰ ਵਿਚਾਰਾ ਗੁਰਮੁਖ ਹੋਏ ਸੋ ਕਾਇਆ ਖੋਜੇ ਹੋਰ ਸਭ ਭਰਮ ਪੁਲਾਈ ਜਿਸ ਨੂੰ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਉ ਭਾਉ ਵਸੇ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਬਿਸ਼ਨ ਮਹੇਸਾ ਸਭ ਉਪਤ ਜਿਤ ਸੰਸਾਰਾ ਸੱਚੇ ਆਪਣਾ ਖੇਲ ਰਚਾਇਆ ਆਵਾ ਗਾਉਣ ਪਾ ਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨੇ ਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੇ ਸੱਚੇ ਆਪ ਸਵਾਰੇ ਬਿਣ ਨਾਵੈ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸ ਨੂੰ ਹਰ ਕਿਰਪਾ ਧਾਰੀ ਰਾਗ ਸੂਹੀ ਮਹੱਲਾ ਤੀਜਾ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਾ ਲਾਏ ਜੋ ਮਰ ਵੰਜ ਸੀ ਲੋਕਾਂ ਨਾ ਸਾ ਲਾਏ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਏ ਸੱਚਾ ਬੇਪਰਵਾਹ ਰਹਾਓ ਦੁਨੀਆਂ ਕੇਰੀ ਦੋਸਤੀ ਮਨਮੁਖ ਦੱਜ ਮਰਨ ਜੰਪੁਰ ਬੱਧੇ ਮਾਰੀਏ ਵੇਲਾ ਨਾ ਲਹਨ ਗੁਰਮੁਖ ਜਨਮ ਸਖਾਰਤਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵੀ ਸਾਰਿਆ ਦੂਜੇ ਭਾਏ ਰਚਨ ਤਿਸਨਾ ਭੁੱਖ ਨਾ ਉਤਰੈ ਅਨਦਿਨ ਜਲਤ ਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕਟੰਬ ਸਿਉ ਸਭਲੇ ਕੁੱਲ ਡੋਬਨ
ਨਿੰਦਾ ਭਲੇ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ ਇਹ ਮਨ ਜੈਸਾ ਸੇਵੈ ਤੈਸਾ ਹੋਵੇ ਤੇ ਹੇ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨ ਜਾਏ ਮਹਾਂਪੁਰਖ ਬੋਲਣਾ ਹੋਵੇ ਕਿਤੇ ਪਰਥਾਏ ਹੋਏ ਅੰਮ੍ਰਿਤ ਭਰੇ ਭਰਪੂਰ ਹਹ ਉਹਨਾਂ ਤਿਲ ਨ ਤਮਾਏ ਗੁਣਕਾਰੀ ਗੁਣ ਸੰਗਰੇ ਅਵਰਾ ਉਪਦੇਸ਼ਨ ਸੇਵੜ ਭਾਗੀ ਜੇ ਉਹਨਾਂ ਮਿਲ ਰਹੇ ਆਂਦਿਨ ਨਾਮ ਲੈਣ ਦੇਸੀ ਰਿਜਕ ਸਵਾਹੇ ਜਿਨ ਉਪਾਈ ਮੇਦਣੀ ਇੱਕੋ ਹੈ ਦਾ ਤਾਰ ਸੱਚਾ ਆਪ ਧਣੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਜ਼ਰ ਨਿਹਾਲ ਆਪੇ ਬਖਸ਼ ਮੇਲ ਲੈ ਸੋ ਪ੍ਰਭ ਸਦਾ ਸਮਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹਉਮੈ ਸ਼ਬਦ ਜਲਾਏ ਸੋ ਸੋ ਸੱਚਾ ਵਿਸਰੇ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਤਾਂ ਵਿਸਰੇ ਗੁਰਮਤੀ ਵਿਚਾਰ ਸਾਤ ਗੁਰ ਮੇਲੇ ਤਾਂ ਮਿਲ ਰਹਾਂ ਸੱਚ ਰੱਖਾਂ ਉਰਧਾਰ ਮਿਲਿਆ ਹੋਏ ਨਾ ਵਿਛੜੇ ਗੁਰ ਕੈ ਹੇਤ ਪਿਆਰ ਫਿਰ ਸਾ ਲਾਹੀ ਆਪਣਾ ਗੁਰ ਕੇ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾ ਬੰਤੀ ਨਾਰ ਮਨਮੁਖ ਮੰਨਣ ਭਿੱਜਈ ਅਤ ਮੈਲੇ ਚਿੱਤ ਕਠੋਰ ਸੱਪੈ ਦੁੱਧ ਪਿਆਈਐ ਅੰਦਰ ਵਿਸ ਨਿਕੋਰ ਆਪ ਕਰੇ ਕਿਸ ਆਖੀਏ ਆਪੇ ਬਖਸਣ ਹਾਰ ਗੁਰ ਸਭ ਦੀ ਮੇਲ ਉਤਰੈ ਤਾਂ ਸੱਚ ਬਣਿਆ ਸਿੰਗਾਰ ਸੱਚਾ ਸਾਹੋ ਸੱਚੇ ਵਣਜਾਰੇ ਉੱਥੇ ਕੂੜੇ ਨਾ ਟਿਕਨ ਉਹਨਾਂ ਸੱਚ ਨ ਭਾਵੇ ਦੁੱਖ ਮਾਹੇ ਪਚੰਨ ਹਉਮੈ ਮੈਲਾ ਜਗ ਫਿਰੇ ਮਰ ਜੰਮੇ ਵਾਰੋ ਵਾਰ ਪੈ ਕਿਰਤ ਕਮਾਵਣਾ ਕੋਈ ਨ ਮਿਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਸਾਹ ਲਾਹੀ ਸੱਚ ਮਨ ਦਰ ਸੱਚੇ ਸਚਿਆਰ ਗੁਰਪੂਰੇ ਪੂਰੀ ਮਤ ਹੈ ਐਨਸ ਨਾਮ ਧਿਆਏ ਹਉਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰ ਸਾ ਲਾਹੀ ਆਪਣਾ ਨਿਵ ਨਿਵ ਲਾਗਾਂ ਪਾਏ ਤਨ ਮਨ ਸੌਪੀ ਆਗੇ ਧਰੀ ਵਿੱਚੋਂ ਆਪ ਗਵਾਏ ਖਿੰਚੋ ਥਾਣ ਵਿਗੁਚੀਏ ਇੱਕ ਸਿਉਂ ਲਿਵਲਾਏ ਹਉਮੈ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਇਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੈ ਦਰ ਸੱਚੇ ਦੇ ਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਆਵਗਣ ਵਿਕਣ ਪੱਲਰਣ ਗੁਰ ਕੀ ਗੁਣ ਕੀ ਸਾਂਝ ਕਰਨ ਗੁਰ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵਣਾਂਜੇ ਗੁਰੂ ਸ਼ਬਦ ਸਿਉ ਲਾਹਾ ਨਾਮ ਲੈਨ ਸੋ ਇਹਨਾਂ ਰੂਪਾ ਪਾਪ ਕਰ ਕਰ ਸਾਂਚੀਐ ਚੱਲੇ ਨਾ ਚੱਲਦਿਆਂ ਨਾਲ ਵਿਨ ਨਾਮੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸੰਭਾਲ ਇਹੋ ਖਰਚ ਖੁੱਟ ਹੈ ਗੁਰਮੁਖ ਨਿਭ ਹੈ ਨਾਲ ਇਹ ਮਨ ਮੂਲੋ ਭੁੱਲਿਆ ਜਾਸੇ ਪੱਤ ਗਵਾਏ ਇਹ ਜਗਤ ਮੋਹਿ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ ਗੁਰ ਕੇ ਸ਼ਬਦ ਮਨ ਤਨ ਰਪਏ ਹਰ ਸਿਉਂ ਰਹੇ ਸਮਾਏ ਸੋ ਸੋ ਮੇਰਾ ਰੰਗਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾਂ ਚੜੇ ਜਾਂ ਪਿਰਕੇ ਅੰਕ ਸਮਾਏ ਚਿਰੀ ਵਿਛੁਨੈ ਪੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਾਵ ਨਿਧ ਨਾਮ ਹੈ ਖਾਨ ਖਰਚਨ ਨਾ ਨਿਖੁੱਟਈ ਹਰ ਗੁਣ ਸਹਿਜ ਰਵਨ ਨਾ ਓਏ ਜਨਮੈ ਨਾ ਮਰੈ ਨਾ ਓ ਦੁੱਖ ਸਹਨ ਗੁਰ ਰਾਖੇ ਸੇ ਉਬਰੇ ਹਰ ਸਿਉ ਕੀਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਅੰਦਨ ਮਿਲੇ ਰਹਨ ਇਸ ਜਗ ਮੈਂ ਵਿਰਲੇ ਜਾਣੀਏ ਨਾਨਕ ਸੱਚ ਲਹਨ ਸੂਈ ਮਹਲਾ ਤੀਜਾ ਹਰ ਜੀ ਸੁਖਮ ਗਮ ਹੈ ਕਿਤ ਵਿਦ ਮਿਲਿਆ ਜਾਏ ਗੁਰ ਕੇ ਸ਼ਬਦ ਭ੍ਰਮ ਕੱਟੀਏ ਅਚਿੰਤ ਵਸੇ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਉ ਤਿਨ ਕੇ ਬਲਿਹਾਰਨੇ ਮਰ ਹਰ ਗੁਰ ਸਦਾ ਰਵਨ ਰਹਾਓ ਗੁਰ ਸਰਵਰਮਾਨ ਸਰੋਵਰ ਹੈ ਬੜਭਾਗੀ ਪੁਰਖ ਲਹਨ ਸਿਵ ਗੁਰਮੁਖ ਖੋਜਿਆ ਸੇ ਹੌਂਸਲੇ ਨਾਮ ਲਹਨ ਨਾਮ ਧਿਆਨ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੇ ਲਿਖਿਆ ਗੁਰ ਭਾਣਾ ਮਨ ਲੈਣ ਉੜਭਾਗੀ ਗੁਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੇ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨ ਕੋਇ ਗੁਰਪ੍ਰਸਾਦੀ ਮਨ ਵਸੈ ਤਿਤ ਕਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੇ ਸਭ ਥਾਏ ਮੰਦਾ ਕਿਸ ਨੂੰ ਆਖੀਏ ਸਾਵਦ ਵੇਖੋ ਲਿਵ ਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ ਗੁਰਮੁਖ ਏਕੋ ਬੁੱਝਿਆ ਇੱਕ ਸਮਾਏ ਸੇਵਾ ਸਾ ਪ੍ਰਭ ਭਾਵ ਸੀ
ਜੋ ਪ੍ਰਭ ਪਾਏ ਥਾਏ ਜਾਂ ਨਾਨਕ ਹਰ ਆਰਾਧਿਆ ਗੁਰਚਰਨੀ ਚਿਤ ਲਾਏ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉਂ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੈ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਓ ਜੇ ਸੁਖ ਦੇਹੇ ਤਾਂ ਤੁਜਹਿ ਅਰਾਦੀ ਦੁੱਖ ਵੀ ਤੁਜੇ ਧਿਆਈ ਜੇ ਭੁੱਖ ਦੇਹੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵੈ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲ ਲਹਿਓ ਵਡਿਆਈ ਅੱਖੀ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੈ ਤਾਂ ਤੁਜੇ ਅਰਾਦੀ ਜੇ ਮਾਰ ਕੱਢੈ ਪੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੱਡ ਨਾ ਜਾਈ ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰੂ ਉੱਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦੀਵਾਨਾ ਹਰ ਤਉ ਦਰਸ਼ਨ ਕਹਿ ਤਾਈ ਚੱਖੜ ਚਾਂਗੀ ਮੀਹੋ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੰਘ ਲੰਘ ਗੁਰੂ ਪੈ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਵਰਸੈ ਤਿਉਂ ਸਿੱਖ ਗੁਰ ਮਿਲ ਬੇਗਸਾਈ ਸੇਵਕ ਕਾਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕੀ ਬਹਿ ਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੇ ਤੁਧ ਸੇਵੈ ਸੋ ਤੂੰ ਹੈ ਹੋਵੈ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸੇ ਦਿਵਾਈ ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਨਿਫਰ ਸਭ ਚਤੁਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੇ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਈ ਪਾਲਾ ਕੱਕਰ ਬਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨਸ ਗੁਰਚਰਨ ਅਰਾਦੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਿਹੋ ਹੈ ਜਤ ਕਤ ਤਾਤ ਗੋਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਹ ਗੁਰਪੁਰਤ ਪਾਇਆ ਅੰਮ੍ਰਿਤ ਅਗਮ ਅਥਾਹੋ ਰਹਾਓ ਹੋ ਸਤਿਗੁਰ ਵੇਖ ਵਿਗਸਿਆ ਹਰਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਅਨ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦੇਵ ਜੇ ਪੂਰਵ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜੇ ਪੀਏਓ ਸੁੱਤਿਆਂ ਗੁਰ ਸਾ ਲਾਹੀ ਹੈ ਉੱਠਦਿਆਂ ਪੀ ਗੁਰ ਆ ਲਾਓ ਕੋਈ ਐਸਾ ਗੁਰਮੁਖ ਜੇ ਮਿਲੇ ਹੋ ਤਾਂ ਕੇ ਧੋਵਾ ਪਾਓ ਕੋਈ ਐਸਾ ਸੱਜਣ ਲੋੜ ਲਹੋ ਮੈਂ ਪ੍ਰੀਤਮ ਦੇਹ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹੋ ਤਿਸ ਬਿਨ ਘੜੀ ਨਾ ਜੀਵੋ ਬਿਨ ਦੇਖੇ ਮਰ ਜਾਉ ਜਿਉਂ ਮਛਲੀ ਬਿਨ ਪਾਣੀਏ ਰਹੇ ਨਾ ਕਿਤੇ ਉਪਾਏ ਤਿਉ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮੈ ਮਰ ਜਾਏ ਮੈਂ ਸਤਿਗੁਰੂ ਸੇਤੀ ਪਿਰੜੀ ਕਿਉਂ ਗੁਰ ਬਿਨ ਜੀਵਾ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਹਰ ਹਰ ਨਾਮ ਰਤਨ ਹੈ ਗੁਰਤੁੱਠਾ ਦੇਵੇ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵੜਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦੜਾਏ ਜਿਸ ਪ੍ਰਾਪਤ ਸੂਲ ਹੈ ਗੁਰਚਰਨੀ ਲਾਗੇ ਆਏ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ
ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ, ਰਾਮ ਨਾਮ ਤਨ ਸੰਚਿਆ ਸਾਵਧ ਪੂੰਜੀ ਰਾਸ, ਨਾਨਕ ਦਰਗਹ ਮੰਨਿਆ ਗੁਰਪੂਰੇ ਸਾਵਾਸ, ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹੁਰਜ ਰਹੋ ਵਿਖਿਆ ਕਹਿ ਸੰਗਾ, ਮਨਹਿ ਵਿਆਪਤ ਅਨਕ ਤਰੰਗਾ, ਮੇਰੇ ਮਨ ਆਗਮ ਅਗੋਚਰ, ਕਤ ਪਾਈਏ ਪੂਰਨ ਪਰਮੇਸ਼ਰ ਰਹਾਓ, ਮੋਹ ਮਗਨ ਮੈਂ ਰਿਹਾ ਵਿਆਪੈ, ਅਤ ਤ੍ਰਿਸ਼ਨਾ ਕਬਹੂੰ ਨਹੀਂ ਧਰਾਪੈ, ਬਸੈ ਕ੍ਰੋਧ ਸਰੀਰ ਚੰਡਾਰਾ, ਅਗਿਆਨ ਨਾ ਸੂਜੇ ਮਹਾਂ ਗੋਵਾਰਾ, ਭ੍ਰਮਤ ਵਿਆਪੈ ਜਰੇ ਕਿਵਾਰਾ, ਜਾਣ ਨਾ ਪਾਈਏ ਪ੍ਰਭ ਦਰਬਾਰਾ, ਆਸਾ ਅੰਦੇਸਾ ਬੰਧ ਪਰਾਨਾ, ਮਹਿਲ ਨਾ ਪਾਵੈ ਫਿਰਤ ਬੇਗਾਨਾ, ਸਗਲ ਵਿਆਦ ਕਹਿ ਵਸ ਕਰ ਦੀਨਾ, ਫਿਰਤ ਪਿਆਸ ਜਿਉਂ ਜਲ ਬਿਨ ਮੀਨਾ, ਕਛੂ ਸਿਆਣਵ ਉਕਤ ਨਾ ਮੋਰੀ, ਏਕ ਆਸ ਠਾਕੁਰ ਪ੍ਰਭ ਤੋਰੀ, ਕਰੋ ਬੇਨਤੀ ਸੰਤਨ ਪਾਸੇ ਮੇਲ ਲਿਹੋ, ਨਾਨਕ ਅਰਦਾਸੇ ਭਇਓ ਕਿਰਪਾਲ, ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ, ਰਹਾਓ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਕਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰੋ ਹਰ ਨਾਗਰ, ਚਰਨ ਕਮਲ ਸਰਨਾਏ ਨਾਰਾਇਣ, ਦੀਨਾਨਾਥ ਭਗਤ ਪਰਾਇਣ, ਰਹਾਓ ਅਨਾਥਾਂ ਨਾਥ ਭਗਤ ਪੈ ਮੇਟਣ, ਸਾਧ ਸੰਗ ਜਮਦੂਤ ਨਾ ਭੇਟਣ, ਜੀਵਨ ਰੂਪ ਅਨੂਪ ਦਇ ਆਲਾ, ਰਵਣ ਗੁਣਾ ਕਟਿਆ ਜਮ ਜਾਲਾ, ਅੰਮ੍ਰਿਤ ਨਾਮ ਰਸਨਾ ਨਿਤ ਜਾਪੈ, ਰੋਗ ਰੂਪ ਮਾਇਆ ਨਾ ਵਿਆਪੈ, ਜਪ ਗੋਬਿੰਦ ਸੰਗੀ ਸਭ ਤਾਰੇ, ਪੋਹਤ ਨਾਹੀ ਪੰਚ ਬਟਵਾਰੇ, ਮਨ ਬਚ ਕ੍ਰਮ ਪ੍ਰਭ ਏਕ ਧਿਆਏ, ਸਰਵ ਭਲਾ ਸੋਈ ਜਨ ਪਾਏ, ਤਾਰ ਅਨੁਗ੍ਰਹੋ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ, ਆਦ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ, ਰਾਗ ਸੂਹੀ ਮਹੱਲਾ ਪੰਜਵਾ, ਆਸਪਦੀਆਂ ਕਰ ਨੌਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਨ ਡਿਠਿਆ ਮਨ ਰੈਸੀਏ ਕਿਉਂ ਪਾਈਏ ਤਿੰਨ ਸੰਗ ਜੀਓ, ਸੰਤ ਸਜਣ ਮਨ ਮਿੱਤਰ ਲੈ ਲਾਇਨ ਪ੍ਰਭ ਸਿਉ ਰੰਗ ਜੀਓ, ਤਿੰਨ ਸੋ ਪ੍ਰੀਤ ਨਾ ਟੁੱਟੇ ਕਬੋ ਨਾ ਹੋਵੇ ਭੰਗ ਜੀਓ, ਪਾਰ ਬ੍ਰਹਮ ਪ੍ਰਭ ਕਰ ਦਿਆ ਗੁਣ ਗਾਵਾਂ ਤੇਰੇ ਨਿੱਤ ਜੀਓ, ਆਏ ਮਿਲੋ ਸੰਤ ਸੱਜਣਾ ਨਾਮ ਜਪੈ ਮਨ ਮਿੱਤ ਜੀਓ, ਰਹਾਓ ਦੇਖੇ ਸੁਣੇ ਨਾ ਜਾਣੀ ਮਾਇਆ ਮੋਹਿਆ ਅੰਧ ਜੀਓ, ਕਾਚੀ ਦੇਹਾ ਬਿਨਸਣੀ ਕੂੜ ਕਮਾਵੈ ਧੰਦ ਜੀਓ, ਨਾਮ ਧਿਆਵੇ ਸੇ ਜਿਣ ਚਲੇ ਗੁਰਪੂਰੇ ਸੰਬੰਧ ਜੀਓ, ਹੁਕਮੈ ਜੁਗ ਮੈਂ ਆਇਆ ਚੱਲਣ ਹੁਕਮ ਸੰਜੋਗ ਜੀਓ, ਹੁਕਮੈ ਪ੍ਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ, ਜਿਸਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜੀਓ, ਆਪਣੜੇ ਪ੍ਰਭ ਭਾਣਿਆ ਦਰਗੈ ਪੈਦਾ ਜਾਏ ਜੀਓ, ਇੱਥੇ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਓ, ਆਦਰ ਦਿੱਤਾ ਪਾਰ ਬ੍ਰਹਮ ਗੁਰਸੇਵਾ ਸਤ ਭਾਏ ਜੀਓ, ਥਾਂ ਥਨਾਂਤਰ ਰਵ ਰਿਹਾ ਸਰਬ ਜੀਆਂ ਪ੍ਰਤਿਪਾਲ ਜੀਓ, ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨਮਾਲ ਜੀਓ, ਮਨ ਤੇ ਕਬੂ ਨਾ ਵਿਸਰੈ ਜਾਂ ਆਪੇ ਹੋਏ ਦਇਆਲ ਜੀਓ, ਆਵਣ ਜਾਣਾ ਰਹਿ ਗਏ ਮਨ ਬੁੱਠਾ ਨਿਰੰਕਾਰ ਜੀਓ, ਤਾਂ ਕਾ ਅੰਤ ਨ ਪਾਈਏ ਉੱਚਾ ਅਗਮ ਅਪਾਰ ਜੀਓ, ਜਿਸ ਪ੍ਰਭ ਆਪਣਾ ਵਿਸਰੇ ਸੋ ਮਰ ਜੰਮੇ ਲੱਖ ਵਾਰ ਜੀਓ, ਸੱਚ ਨੇਹੋ ਤਿੰਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜੀਓ, ਗੁਣ ਸਾਂਝੀ ਤਿੰਨ ਸੰਗ ਵਸੇ ਆਠ ਪੈਰ ਪ੍ਰਭ ਜਾਪ ਜੀਓ, ਰੰਗ ਰਤੇ ਪਰਮੇਸ਼ਰੈ ਬਿਨਸੇ ਸਗਲ ਸੰਤਾਪ ਜੀਓ, ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਓ, ਤੂੰ ਸਮਰੱਥ ਤੂੰ ਸਰਵਮੈ ਤੂੰ ਹੈ ਬੁੱਧ ਵਿਵੇਕ ਜੀਓ, ਨਾਨਕ ਨਾਮ ਸਦਾ ਜਪੀ।

ਸੋਹੀ ਮੁਹੱਲਾ ਪਹਿਲਾ ਸੁੱਚਤ ਜੀ ਜਾਤੂ ਤਾਂ ਮੈਂ ਸਭ ਕੋ ਤੂੰ ਸਾਹਿਬ ਮੈਂ ਮੇਰੀ ਆ ਰਾਸੀਓ ਤੁਧ ਅੰਤਰ ਹੋਂ ਸੁਖ ਵਸਾ ਤੂੰ ਅੰਤਰ ਵਸਾ ਵਾਸੀਓ ਭਾਣੇ ਤਖਤ ਵਡਿਆਈ ਆ ਪਾਣੇ ਪੀ ਕੋ ਦੱਸ ਜੀਓ ਪਾਣੇ ਥਲ ਸਿਰ ਸਰ ਵਹੇ ਕਮਲ ਫੁੱਲੇ ਆਕਾਸ਼ ਜੀਓ ਪਾਣੇ ਬਵਜ ਲੰਘੀ ਹੈ ਪਾਣੇ ਮੰਜ ਭਰੀ ਆਸ ਜੀਓ ਪਾਣੇ ਸੋ ਸੋ ਰੰਗਲਾ ਸਿਫਤ ਰਤਾ ਗੁਣ ਦੱਸ ਜੀਓ ਪਾਣੇ ਸੋਭੀ ਹਬਲਾ ਹੋ ਆਵਣ ਜਾਣ ਮੁਈ ਆਸ ਜੀਓ ਤੂੰ ਸੋ ਅਗਮੈ ਤੋਲ ਵਾ ਹੋ ਕਹਿ ਕਹਿ ਟਹਿ ਪਈ ਆਸ ਜੀਓ

ਜੈਸੀ ਐਸਾ ਤੈਸੀ ਮਨਸਾ ਪੂਰੇ ਹੈ ਭਰਪੂਰੇ। ਹਰ ਕੀ ਨਾਰਨ ਸੋ ਸਰਬ ਸੁਹਾਗਣ ਰਣ ਮੈਂ ਰਣ ਮੈਲੇ ਵੇਸੇ।

ਨਾਇਆ ਵੈ ਕਰ ਪਈਐ ਬਲਰਾਮ ਜੀਓ ਰਸੀ ਵੇਖ ਦੂਰ ਪਿਰਾ ਵੀ ਕਰ ਵਸੋਈਏ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੈ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਣ ਗਿਆਨੈ ਸਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਫਿਰ ਭਾਵ

ਪ੍ਰਸਾਦ ਹਮਕਰ ਸਾਜਨ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਤ ਸੇਤੀ ਜਿਸ ਸੇਤੀ ਮਨ ਲਾਇਆ

ਅਨਾਮ੍ਰਿਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖ ਪਛਾਣੇ ਪ੍ਰਭ ਜੈਸੇ ਅਵਨਾਸੀ ਕਿਉ ਅੰਕਾਰ ਸਤਿਗੁਰ ਪ੍ਰਸਾਦ ਰਾਗ ਸੁਹੀ ਸ਼ੰਤ ਮਹੱਲਾ ਪਹਿਲਾ ਕਰ ਚੌਥਾ।

ਮਨ ਰਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸੱਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸੱਚ ਭਾਵੈ ਸੱਚ ਕੀ ਮਤ ਕਿਉਂ ਟਲੈ ਇਸ਼ਨਾਨ ਦਾਨ ਗੁਸੋ ਗਿਆਨ ਮਜਨ ਆਪ ਛੱਲਿਓ ਕਿਉਂ ਛੱਲੈ ਪ੍ਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ

ਆਪੇ ਕੀਮਤ ਕੌਣ ਪਾਪੇ ਭਾਈ ਤਾਂਤ ਮੰਤ ਪਾਖੰਡ ਨ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਦਿੱਤ ਸਹਿ ਦੇ ਸੂਜੈ ਗੁਰ ਸ਼ਬਦੀ ਸਚ ਜਾਣਿਆ ਸਾਜਨ ਹੋਵਣੇ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੀ ਸੱਚ ਕੇ ਸੰਗੇ ਮਨ ਮਾਹੀ

ਤੰਦਲੀ ਦਿਨ ਰਾਤ ਚਾਨਣ ਜਾਓ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾ ਪਾਦਰ ਗੁਰਦਸੈ।

ਕੀਤਾ ਕਿਆ ਸਲਾਈ ਅਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਕੋਈ ਕੀਮਤ ਸੋ ਪਾਵੇ ਆਪ ਜਣਾਵੇ ਆਪ ਭੁਲਾਵੇ ਆਪ ਪੁੱਲ ਨਾ ਭੁਲਾਏ ਜੈ ਜੈਕਾਰ ਕਰੇ ਤੁਦ ਭਾਵੈ ਗੁਰ ਕੈ ਸ਼ਬਦ ਮੁਲਾਏ ਹੀਣੋ ਨੀਚ ਕਰੋ ਬੇਨੰਤੀ ਸੱਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੁਹੀ ਸ਼ੰਤ ਮਹਲਾ ਤੀਜਾ ਘਰ ਦੂਜਾ ਇੱਕਿਓ ਅੰਕਾਰ ਸਤ ਗੁਰ ਪ੍ਰਸਾਦ ਸੁਖ ਸੁਹਿਲਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੋ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹੇ ਸੁਣੋ ਜਨ ਪਾਈ ਸੁਖ

ਹਰ ਲਿਵ ਲਾਗਾ। ਜਿਨ ਕੋ ਕਿਰਪਾ ਕਰੀ ਮੇਰੇ ਸਵਾਮੀ, ਤਿਨ ਅਨਦਿਨ ਹਰ ਗੁਣ ਗਾਏ, ਸੁਣ ਮਨ ਪੀਨੇ ਸਹਿਜ ਪਾਏ, ਜੋਗ ਮੈਂ ਰਾਮ ਨਾਮ ਨਿਸਤਾਰਾ। ਗੁਰਦੇਵ ਜੇ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ, ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ।

ਗੁਣ ਪਛਾਣੇ ਰਾਮ, ਗੁਣ ਅਵਗੁਣ ਪਛਾਣੇ ਹਰ ਨਾਮ ਖਾਣੇ, ਭੈ ਭਗਤ ਮਿੱਠੀ ਲਾਗੀ, ਅਣਦਿਨ ਭਗਤ ਕਰੇ ਦਿਨ ਰਾਤੀ, ਕਰ ਹੀ ਮਾਹੇ ਬੈਰਾਗੀ, ਭਗਤੀ ਰਾਤੀ ਸਦਾ ਮਨ ਨਿਮਲ ਹਰ ਜਿਉ ਵੇਖ, ਸਦਾ ਨਾਲੇ ਨਾਨਕ ਸੇਧ ਭਗਤ।

ਓਟਮ ਦੇਖ ਨੇ ਪਛਾਣਿਆ ਹਰਨਾਮਾ ਸੱਚ ਸੋਈ ਨਾਨਕ ਨਾ ਮਿਲੇ ਵਡਿਆਈ ਦੂਜੇ ਭਾਈ ਪਤ ਖੋਈ ਭਗਤਾਂ ਕੇ ਕਰ ਕਾਰਜ ਸੱਚਾ ਹਰ ਗੁਣ ਸਦਾ ਵਿਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਅਖੁੱਟ ਕਦੇ ਨਾਨੇ ਖੁੱਟੇ ਹਰ ਦੀਆ ਸਹਿਜ ਸੁਪਾਇਆ ਹਰ ਜਨ ਉੱਚੇ ਸਦੀ ਉੱਚੇ ਗੁਰ ਕੈ ਸ਼ਬਦ ਸੁਹਾਇਆ।

ਪਸਰਿਆ ਵਰਨਾ ਦੂਜਾ ਕੋਈ ਸੱਚੇ ਉਪਜੇ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕੁਛ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਏ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਅੰਤਰ ਘੜੇ ਅੰਤਰ ਸਾਚੀ ਬਾਣੀ ਆ ਸੱਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸੱਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸੱਚੇ ਹੀ ਸੁਖ ਹੋਈ।

ਗੁਰਮਤੀ ਮਨ ਮਾਨਿਆ ਸਾਧਗੁਰ ਮਿਲਿਆ ਤਾਂ ਹਰ ਪਾਇਆ ਬਿਨ ਨਾਮੇ ਮੁਕਤ ਨ ਹੋਈ ਨਾਨਕ ਅਮਣ ਕੰਤਰ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀ ਹਰ ਵਰ ਪਾਵੈ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮਹਿਲਾ ਵੇਸ ਨਾ ਹੋਈ ਰਾਮ ਫਿਰ ਮਹਿਲਾ ਵੇਸ ਨਾ ਹੋਈ ਗੁਰਮੁਖ ਪੂਜੈ ਕੋਈ ਮੋਹਮੇ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰੇ ਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੁਭਾ ਹੋਈ ਨਾਨਕ ਆਮਣ ਫਿਰ ਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ ਰਾਮ ਸੋਏ ਪ੍ਰਭ ਰਿਹਾ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀ ਹਰ ਵਾਰ ਦੇਹ ਮਿਲਾਏ ਰਾਮ ਹਰ ਕੈ ਰੰਗ ਰਤਾ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਤਾਈ ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਾਇਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਜਾਣੇ ਗੁਰਮਤੀ ਹਰ ਪਾਏ ਸਾਧਨ ਬਾਲੀ ਤੁਰ ਮੇਲੀ ਮੇਰੇ ਪਾਪ ਆਪ ਮਿਲਾਈ ਰਾਮ

ਆਨੰਦਿਨ ਭਗਤ ਕਰੇ ਗੁਰਰਾਗੈ ਸਾਧਨ ਕੰਦ ਪਿਆਰੇ ਗੁਰ ਕਾ ਸ਼ਬਦ ਵਸਿਆ ਕਟੇ ਅੰਤਰ ਸੇਜਨ ਸ਼ਬਦ ਸੁਹਾਏ ਨਾਨਕ ਦਿਨ ਕਰ ਸਾਧੀ ਸੋਲਾ ਕਰ ਕਰ ਹਰ ਕਰ ਕਿਰਪਾ ਕਰ ਆਏ ਭਗਤਾ ਮਨ ਆਨੰਦ ਪਿਆ ਹਰ ਨਾਮ ਹਿਰਦੈ ਰਹੇ ਲਿਵਲਾਏ ਰਾਮ ਗੁਰਮੁਖੈ ਮਨ ਨਿਰਮਲ ਹੋਵਾ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜੈਨ ਮਨ ਵਸਿਆ ਸਹੀ ਜਾਨ ਨਿਸਤਰਾਏ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੇ ਸਹਿਜ ਸਮਾਵੇ ਸ਼ਬਦੇ ਮੇਲ ਮਿਲਾਵੇ ਨਾਨਕ

ਗੁਰਗਹਿ ਸ਼ਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦੀ ਸਾਚਾ ਜਿਨ ਆਪੇ ਆਪ ਮੇਲਾ ਉਪਾਇਆ ਨਾਨਕ ਸਦਾ ਫਿਰ ਰਾਵੇ ਆਪਣਾ ਜਿਨ ਗੁਰਚਰਣੀ ਚਿਤ ਲਾਇਆ।

ਮੰਤਨੋ ਗੁਰਮੁਖ ਪੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹਿ ਸੁਖ ਪਾਇਆ ਆ ਘਰ ਅਨਹਦ ਸੁਰਤ ਸਮਾਣੀ ਹਰ ਹਰੇ ਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੁਰੜ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਹਮ ਨੀ ਵੀ ਪ੍ਰਭਾ ਤੂਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰਮੇਲੀ ਬਾਪ ਕਿਰਪਾ ਧਾਰੀ ਹਰ ਕਹਿ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸੁਰੜੀਆਂ ਬਾਣੇ ਸੇ ਸੁਖਾਲੀ ਜਾਂ ਫਿਰ ਪਾਇਆ ਹਰ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾਵੜ ਭਾਗੀ ਜੇ ਚੱਲੈ ਸਤਿਗੁਰ ਪਾਏ ਹਮ ਨੀਵੀਂ ਪ੍ਰਭਿਆ ਤੇ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਇੱਕ ਵਸੈ ਇੱਕ ਨਾ ਮਨ ਆਧਾਰੋ ਰਾਮ ਇੱਕ ਨਾ ਮਨ ਆਧਾਰੋ ਸਿਰਜਣਹਾਰੋ ਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸਵਾਮੀ ਗੁਰਮੁਖ ਲਖ ਲਖਾਇਆ ਸਹਿਜੇ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ ਏਕ ਏਕੋ ਰਾਮ ਪਧਾਰੋ ਰਾਮ ਗੁਰ ਸੇਵਣ ਸਤਿਗੁਰ ਦਾਤਾ

ਦੀ ਸੁਖ ਰਹਿਣ ਵਿਹਾਣੀ ਗੁਰਮਤ ਨਾਮ ਪ੍ਰਗਾਸਾ ਹਰ ਹਰ ਆਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਟ ਲਗਾਏ ਗੁਰਸੇਵਨ ਸੁਖਦਾਤਾ ਸਤ ਗੁਰਦਾਤਾ ਹਰ ਨਾਮ ਸਮਾਈ।

ਪਾਤਾਲਾ, ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸਾਲਾ, ਆਪ ਉਪਾਏ ਖਪਾਇੰਦਾ ਸੱਚੇ ਦੀਨ ਦਿਆਲਾ, ਸਭਨਾ ਰਿਜਕ ਸਭਾਇੰਦਾ ਤੇਰਾ ਹੁਕਮ ਨਿਰਾਲਾ, ਆਪੇ ਆਪ ਵਰਦਾ ਆਪੇ ਪ੍ਰਤਿਪਾਲਾ, ਸਲੋਕ ਮਹੱਲਾ ਤੀਜਾ, ਸੁਹਬ ਤਾਂ ਸੁਹਾਗਣੀ ਜਾਮ ਮਨ ਲਹਿ ਸੱਚ ਨਾਵ,

ਐਨਸ ਲਾਗੇ ਭਾਉ ਨਾਨਕ ਸੁਹਾਗਣ ਕਾ ਕਿਆ ਚੇਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਹੇ ਸਮਾਏ ਮਹੱਲਾ ਤੀਜਾ ਲੋਕਾਂ ਵੇਹੋ ਸੂਬੀ ਸੂਹਾ ਵੇਸ ਕਰੀ ਵੇਸੀ ਸੋਹ ਨ ਪਾਈਏ ਕਰ ਕਰ ਵੇਸ ਰਹੀ ਨਾਨਕ ਤਿੰਨੀ ਸੋਹ ਪਾਇਆ ਜਿਨ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੇ ਸੋਥੀਏ ਇਨ ਵਿਦ ਕਾਂਤ ਮਿਲੀ ਪੌੜੀ ਹੁਕਮੀ ਸੇਸ਼ ਸਾਜਿਨ ਬਹੁ ਭਿਤ ਸੰਸਾਰਾ ਤੇਰਾ ਹੁਕਮ ਨ ਜਾਪੀ ਕੀਤੜਾ ਸੱਚੇ ਅਲੱਖ ਪਾਰਾ ਇਗਨਾ ਨੂੰ ਤੂੰ ਮੇਲ ਲਹਿ ਗੁਰੂ ਸ਼ਬਦ ਵਿਚਾਰਾ ਸੱਚ ਰਤੇ ਨਿਰਮਲੇ ਹਉਮੈ ਤਜ ਵੇਕਾਰਾ ਜਿਸ ਤੂੰ ਮੇਲੇ ਸੋ ਤੁਦ ਮਿਲੇ ਸੋਈ ਸਚਿਆਰਾ ਸਲੋਕ ਮਹੱਲਾ ਤੀਜਾ ਸੂਵੀਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨ ਮੈਂ ਝੂਠ ਸਭ ਬਿਨਸ ਜਾਏ ਜਿਉਂ ਟਿਕੇ ਨਾ ਬਿਰ ਕੀ ਛਾਉ ਗੁਰਮੁਖ ਲਾਲੋ ਲਾਹ ਲੈ ਜਿਉ ਰੰਗ ਮਜੀਤ ਸਚੜਾਉ ਉਲਟੀ ਸਾਖਤ ਸਿਵੇ ਕਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬੜੇ ਹਰੀ ਗੁਰੂ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾ ਰੰਗ ਵੇਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੀ ਰੰਡ ਬੈਠੀ ਦੂਜੇ ਪਾਏ ਮੁੰਦੇ ਆਣੀ ਦੁੰਮਣੀ ਸੂਹੇ ਵੇਸ ਲੁਭਾਏ ਸ਼ਬਦ ਸੱਚੇ ਰੰਗ ਲਾਲ ਕਰ ਭੈ ਪਾਏ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨ ਜਾਪੀ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੇ ਭਰਮਾਈ ਮਨਮੁਖ ਠੌਰ ਨ ਪਾਇਨੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋ ਥੀਏ ਸਭ ਚੱਲੇ ਰਜਾਈ ਸਲੋਕ ਮਹੱਲਾ ਤੀਜਾ ਸੂਹੇ ਬੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੇ ਪਤਾਰ ਸੁਹਾ ਵੇ ਸਭ ਉਤਾਰ ਧਰੈ ਗਲ ਪੈਰੇ ਖਿਮਾ ਸਿੰਗਾਰ ਪਈਏ ਸਹੁਰੇ ਬਹੁ ਸੁਭਾ ਪਾਏ ਤਿਸ ਪੂਜ ਕਰੇ ਸਭ ਸਹਿਸਾਰ ਹੋਰ ਲਾਈ ਕਿਸੇ ਦੀ ਨਾ ਰਲੈ ਜਿਸ ਰਾਵੈ ਸਿਰਜਣਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਿਨਾਸੀ ਪੁਰਖ ਪਰਤਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿੱਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਛਾਰ ਪੌੜੀ ਹੇ ਜਗ ਆਪ ਉਪਾਇਨ ਕਰ ਚੋਜ ਵਿਡਾਣ ਪੰਚ ਤਾਤ ਵਿੱਚ ਪਾਇਨ ਮੋਹ ਝੂਠ ਗੁਮਾਨ ਆਵੇ ਜਾਏ ਭਵਾਈਏ ਮਨਮੁਖ ਅਗਿਆਨ ਇਕਨਾ ਬੁਝਾਇਨ ਗੁਰਮੁਖ ਹਰ ਗਿਆਨ ਭਗਤ ਖਜਾਨਾ ਬਖਸ਼ਨ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੂਵੀਏ ਸੂਹਾ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੂਹੇ ਵੇਸ ਪਿਰ ਕਿਨੇ ਨਾ ਪਾਇਓ ਮਨਮੁਖ ਦਜ ਮੋਈ ਗਾਵਾਰ ਸਤਿਗੁਰ ਮਿਲਿਆ ਸੂਹਾ ਵੇਸ ਗਿਆ ਹੋਮੇ ਵਿੱਚੋਂ ਮਾਰ ਮਨ ਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਉਰ ਧਾਰ ਮਹੱਲਾ ਤੀਜਾ ਮੁੰਦੇ ਸੂਹਾ ਪਰ ਹਰ ਲਾਲ ਕਰੋ ਸ਼ਿੰਗਾਰ ਆਵਣ ਜਾਣਾ ਵਿਸਰੇ ਗੁਰ ਸ਼ਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਕਰ ਸਹਿਜ ਪਤਾਰ ਨਾਨਕ ਸਾ ਤਨ ਰਾਵੀਏ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰੱਤਾ ਹਉਮੈ ਮੇਰਾ ਕਰਮ ਹੋਏ ਕਿਸ਼ ਸਾਥ ਨਾ ਲਿੱਤਾ ਸਿਰ ਉਪਰ ਜਮਕਾਲ ਨ ਸੁਜੀ ਦੂਜੇ ਪਰਮਿਤਾ ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ ਜਿਹਾ ਤੁਰ ਲਿਖਿਆ ਪਾਇਨ ਸੇ ਕਰਮ ਕਮਿਤਾ ਸਲੋਕ ਮਹੱਲਾ ਤੀਜਾ ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ ਨਾਨਕ ਸਤੀਆਂ ਜਾਣੀਆਂ ਜੇ ਬ੍ਰਹਿ ਚੋਟ ਮਰਨ ਮਹੱਲਾ ਤੀਜਾ ਪੀ ਸੋ ਸਤੀਆ ਜਾਣੀਆਂ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸਮਾਰ ਲੈਨ ਮਹੱਲਾ ਤੀਜਾ ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਹੇ ਜੇ ਜਾਣੇ ਫਿਰ ਆਪਣਾ ਤਾਂ ਤਨ ਦੁੱਖ ਸਹਾਏ ਨਾਨਕ ਅੰਤ ਨ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੈ ਜੀਵੋ ਕੈ ਮਰੋ ਦੂਰੋ ਹੀ ਭੱਜ ਜਾਹੇ ਪੌੜੀ ਤੁਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੇ ਲਿਖਿਆ ਨਾਮ ਜੀਵੜ ਹੋਰ ਦਾਤ ਨਹੀਂ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਚ
ਚੱਲਣ ਸਾਰ ਨ ਜਾਣਣੀ ਕਾਜ ਸਵਾਰਣ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸਾਂਚੀਏ ਭਲਕੇ ਚੱਲਣ ਹੋਏ ਨਾਨਕ ਨਾਲ ਨ ਚੱਲੇ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੀ ਭਰੈ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਠ ਤਰਫ ਨ ਜੀਪੇ ਜੇ ਬਹੁਤਾ ਘਰ ਲੈ ਤਰਫ ਜਿਣੇ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨਕੀਆ ਸੋ ਜਾਣੇ ਸੋਈ ਆਪੇ ਸ੍ਰੇਸ਼ਟ ਉਪਾਇਨ ਆਪੇ ਫੁਨ ਗੋਈ ਜੁਗ ਚਾਰੇ ਸਭ ਭਾਵ ਥਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨ੍ਹਾਂ ਪਾਉ ਤਿਨਾ ਨਾਹੀ ਭਾਉ ਮੁੱਚ ਭਾਉ ਨਿਭ ਬਿਹਾ ਨਾਨਕ ਇਹ ਪਟੰਤਰਾ ਤਿੰਨ ਦੀ ਵਾਣ ਗਿਆ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉੱਡਦੇ ਕੋ ਉੱਡਦਾ ਜੀਵਦੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਨਾਨਕ ਸੋ ਸਾਹ ਲਾਈਏ ਜਿਨ ਕਾਰਨ ਕੀਆ ਪੌੜੀ ਸੱਚ ਧਿਆਨ ਸੇ ਸੱਚੇ ਗੁਰੂ ਸ਼ਬਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰਨਾਮ ਉਰਧਾਰੀ ਕੋਠੇ ਮੰਡਪ ਮਾੜੀਆਂ ਲੱਗ ਪਏ ਗਾਹ ਵਾਰੀ ਜਿਨ ਕੀਏ ਤਿਸੇ ਨ ਜਾਣਣੀ ਮਨ ਮੁਖ ਗੋਹ ਬਾਰੀ ਜਿਸ ਬੁਝਾਏ ਸੋ ਬੁਝਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤਉ ਸਿਗਾਰ ਕਰ ਜਾ ਪਹਿਲਾਂ ਕੰਤ ਮਨਾਏ ਮਤ ਸੇਜੇ ਕੰਤ ਨਾ ਆਵੇ ਏਵੇ ਬਿਰਥਾ ਜਾਏ ਕਾਮਣ ਪਿਰ ਮਨ ਮਾਨਿਆ ਤਉ ਬਣਿਆ ਸਿੰਗਾਰ ਕੀਆ ਤੋ ਪ੍ਰਵਾਨ ਹੈ ਜਾਂ ਸੋ ਧਰੇ ਪਿਆਰ ਪਾਉ ਸ਼ਿਗਾਰ ਤਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੌਂਪੇ ਕੰਤ ਕਉ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤਬੂਲ ਰਸ ਲੇ ਤਨ ਕੀਆ ਸ਼ਿਗਾਰ ਸੇਜੇ ਕੰਤ ਨਾ ਆਇਓ ਏਵੇ ਭਇਆ ਵੇਕਾਰ ਮਹੱਲਾ ਤੀਜਾ ਤਨ ਪਿਰ ਏ ਨਾ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਇ ਮੂਰਤੀ ਧਨ ਪਿਰ ਕਹੀਏ ਸੋਏ ਪੌੜੀ ਭੈ ਬਿਨ ਭਗਤ ਨ ਹੋਵਨੀ ਨਾਮ ਨਾ ਲੱਗੇ ਪਿਆਰ ਸਤਿਗੁਰ ਮਿਲਿਆ ਭਾਉ ਉਪਜੈ ਪੈ ਪਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਾਉ ਭਾਉ ਸਭ ਤਿਸਦਾ ਜੋ ਸੋ ਸੱਚ ਵਰਤੇ ਸੰਸਾਰ ਸਲੋਕ ਮਹੱਲਾ ਪਹਿਲਾ ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੁ ਆਪ ਖੜੋਵੇ ਆਪ ਕਰ ਆਪਣਿਨੈ ਆਪ ਆਹੁ ਗੁਰਮੁਖ ਸੇਵਾ ਥਾਇ ਪੈ ਉਨ ਮਨ ਤਤ ਕਮਾਓ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੁ ਨਾਨਕ ਪੁਰ ਦਰ ਵੇ ਪ੍ਰਵਾਹੋ ਤਉ ਦਰ ਊਣਾ ਨਾਹੇ ਕੋ ਸੱਚਾ ਵੇ ਪ੍ਰਵਾਹੁ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਾਲ ਆਹੀ ਸਦਾ ਸਦਾ ਤਨ ਮਨ ਸੌਂਪ ਸਰੀਰ ਗੁਰਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੇ ਰਵ ਰਿਹਾ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਇਹ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨ ਅੰਬੜੈ ਤਿਤ ਨਿਵੰਦੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਈ ਕੀਤੀ ਲਹਾਂ ਸਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਨ ਕਰ ਸੱਚ ਫੁਰਮਾਣ ਸਦਾ ਨਿਚਲ ਰਵ ਰਿਹਾ ਸੋ ਪੁਰਖ ਸੋ ਜਾਣ ਗੁਰਪ੍ਰਸਾਦੀ ਸੇਵੀਏ ਸੱਚ ਸ਼ਬਦ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਣ ਅਗੰਮ ਗੋਚਰ ਅਲੱਖ ਹੈ ਗੁਰਮੁਖ ਹਰ ਜਾਣ ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੜੀਅਸ ਹੋਰ ਬਾਹਰ ਧੋਤੀ ਤੂੰਬੜੀ ਅੰਦਰ ਵਿਸ ਨਿਕੋਰ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਇੰਦਾ ਜਗ ਧੰਦੇ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਦਿਸ ਏ ਮਨ ਧਾਮਦਾ ਗੁਰ ਠਾਕ ਰਹਾਇਆ ਨਾਵੇਂ ਨੂੰ ਸਭ ਲੋਚਦੀ ਗੁਰਮਤੀ ਪਾਇਆ
तुर लिखिया मेट न सकिए जो हर लिख पाया। श्लोक महला पहला। दोए दीवे चौदह हट नाले जेते जी तेते बन जारे खुले हट हुआ वापार जो पहुंचे सो चलन हार। धर्म दलाल पाए निशान नानक नाम लाहा प्रवान। कर आए वजी वादाई सच नाम की मिली वडाई। महला पहला। राती होवन कालियां सो पेदा से वन देहो बग्गा तपे कणा। कालिया काले वन अंधे अकली बारे मूर्ख अंध ज्ञान। नानक नदरी बारे कवे ना पावै मान पौड़ी। काया कोट रचाया हर सच्चे आपे एक दूजे पाए खुआयन होमे बिच व्यापै ए मान।

ਮਨਮੁਖ ਸੰਤਾਪੈ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੈ ਸਭ ਜਗ ਖੇਲ ਰਚਾਇਨ ਸਭ ਵਰਤੇ ਆਪੈ ਸਲੋਕ ਮਹੱਲਾ ਪਹਿਲਾ ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ ਸਿਫਤੀ ਸਾਰ ਨ ਜਾਣਨੀ

0: ਤਾਣ ਕੂੜਾ ਕੱਪੜ ਕੱਛੀਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਗਾ ਬੁਰਗੂ ਸਿੰਘਿਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਨਕ ਜੀ ਨੇ ਸੁਣ ਕੇ ਮੰਨਿਆ ਹੋਂ ਤਿਨਾ ਵਿੱਟੋਂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜ ਹੋਏ ਗਇਆ ਹਉਮੈ ਝਗੜਾ ਪਾਇਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਨ ਇੱਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਉ ਜਲ ਤਰ ਗਇਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਲੋਕ ਮਹੱਲਾ ਪਹਿਲਾ ਸਤਿਗੁਰ ਭਿਖਿਆ ਦੇਹ ਮੈਂ ਤੂੰ ਸਮਰੱਥ ਦਾਤਾਰ ਹਉਮੈ ਗਰਭ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਏ ਨਾ ਮਿਲੇ ਆਧਾਰ ਅਹਿਨਸ ਨਵਤਨ ਨਿਰਮਲਾ ਮੈਲਾ ਕਬੂ ਨਾ ਹੋਏ ਨਾਨਕ ਇਹ ਬਿਧ ਛੁਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆ ਜਿੱਤੀ ਦਰ ਖੜੀਆ ਨਾਨਕ ਕੰਤੇ ਰੱਤੀਆਂ ਪੁੱਛੇ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤ ਰੱਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਏਤੜੇ ਖਾਸ ਨਾ ਫੇਰੇ ਚਿੱਤ ਮਹੱਲਾ ਪਹਿਲਾ ਹੋਂ ਬਲਿਹਾਰੀ ਤਿੰਨ ਕੋ ਸਿਫਤ ਜਨਾ ਦਹਿ ਬਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲਿਹੋ ਮਿਲਾਏ ਜਨ ਪਾਵੈ ਨਾਮ ਹਰ ਅਨੰਦ ਸ਼ਬਦ ਵਜਾਏ ਜੋਤੀ ਜੋਤ ਧਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੇ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਵ ਸੁਨੇ ਘਰ ਕਾ ਪਾਉਣਾ ਜਿਉ ਆਇਆ ਤਿਉ ਜਾਓ ਮਹੱਲਾ ਪਹਿਲਾ ਸੌ ਉਲਾਮੇ ਦਿਲੇ ਕਹਿ ਸੌ ਉਲਾਮਹਿ ਦਿਨੇ ਕਹਿ ਰਾਤੀ ਮਿਲਨ ਸਹੱਸ ਸਿਫਤ ਸਲਾਹਣ ਛੱਡ ਗਏ ਕਰੰਗੀ ਲੱਗਾ ਹੰਸ ਫਿੱਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰਿਆ ਕਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕਉ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਪਤ ਦੇ ਵੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨ ਜਾਪੈ ਚੰਦ ਜੈ ਗਿਆਨ ਪ੍ਰਕਾਸ਼ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੈ ਵਿਚਾਰ ਬਿਨ ਬੁੱਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸਭ ਦੇ ਸਾਧਨਾ ਆਇਓ ਨਾਮ ਨ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਿਆ ਕਿਰਤ ਕਮਾਵਣਾ ਕੋਈ ਨ ਮਿਟਣ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਰ ਉਚਰੇ ਸੱਚਾ ਸੁਖ ਪਾਏ ਮੇਲ ਪਿਆ ਚਿਰੀ ਵਿਛੁੰਨਿਆ ਗੁਰਪੁਰਖ ਮਿਲਾਏ ਮਨ ਮੈਲਾਏ ਵਿਸ਼ੁੱਧ ਹੈ ਹਰ ਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ ਇਨੀ ਫੁੱਲੀ ਰਹੁ ਕਰੇ ਅਵਰ ਕੇ ਚੁਣੀਏ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰੇ ਵਸਿਆ ਕੰਤ ਜਿਨਕੇ ਕੰਤ ਦਿਸਾਪੁਰੀ ਸੇ ਐਨਸ ਫਿਰੈ ਜਲੰਤ ਪੌੜੀ ਆਪੇ ਬਖਸ ਦਇਆ ਕਰ ਗੁਰ ਸਤਿਗੁਰ ਬਚਨੀ ਆਂਦਨ ਸੇਵੀ ਗੁਣਰਵਾ ਮਨ ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਣੀ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੇ ਸੁਫਲ ਪਾਏ ਸੀ ਸਭ ਘਰੇ ਵਿੱਚ ਜਜਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੇ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲੀਏ ਤਿਸੇ ਨਾ ਮੌਲਿਓ ਕੋਈ ਮਹੱਲਾ ਦੂਜਾ ਪਹਿਲੇ ਬਸੰਤੇ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਾਲਾਹੀਏ ਜੇ ਸਭ ਸੀ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸਲਾਹੀਏ ਸਚਕਾਰ ਕਮਾਵੈ ਦੂਜੇ ਕਾਰੇ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੈ ਗੁਰ ਕੇ ਸਾਵਦ ਸਲਾਹੀਏ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵੈ ਫਲ ਪਾਵੈ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮਨ ਨਿਵਾਣੀ ਇੱਕ ਤੂੰ ਕਿਉਂ ਨਾ ਮਰੀਜੇ ਰੋਏ ਜਾਂ ਲਗ ਚੇਤਨਾ ਆਵੇ ਮਹੱਲਾ ਦੂਜਾ ਜਾਂ ਸੁਖ ਤਾਂ ਸੌ ਰਾਵਿਓ, ਦੁਖੀ ਪੀ ਸਮਾਲਿਓ ਹੋਏ। ਨਾਨਕ ਹੈ ਸਿਆਣੀਏ, ਇਹੋ ਕੰਤ ਮਿਲਾਵਾ ਹੋਏ ਪੌੜੀ। ਹਉ ਕਿਆ ਸਾ ਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਤੂੰ ਅਗੰਮ ਦਿਆਲ ਅਗੰਮ ਹੈ, ਆਪ ਲੇਹੇ ਮਿਲਾਈ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਿਖਾਈ। ਜੋ ਤੇਰੀ ਸਰਨਾਗਤੀ ਤਿਨ ਲੇਹੇ ਛਡਾਈ। ਨਾਨਕ ਵੇ ਪਰਵਾਓ ਹੈ, ਤਿਸ ਤਿਲ ਨਾ ਤਮਾਈ ਰਾਗ ਸੂਹੀ। ਬਾਣੀ ਸ੍ਰੀ ਕਬੀਰ ਜੀਓ, ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨਾ ਕਬਹੂੰ ਲੀਨਾ। ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜਾਏ ਬੇ ਕਉ ਕਿਆ ਕਰੋ ਅਭਾਗੇ ਰਹਾਓ। ਦੁੱਖ ਸੁੱਖ ਕਰ ਕੇ ਕੁਟੰਬ ਜੀਵਾਇਆ, ਮਰਤੀ ਬਾਰ ਇਕਸ ਦੁੱਖ ਪਾਇਆ। ਕੰਠ ਗਹਿਣ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਨਾ ਸਮਾਰਾ। ਸੁਹੀ ਕਬੀਰ ਜੀ ਥਰ ਹਰ ਕੰਪੇ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ। ਰਹਿਣ ਗਈ ਮਤ ਦਿਨ ਪੀ ਜਾਏ, ਪਵਰ ਗਏ ਬਗ ਬੈਠੇ ਆਏ ਰਹਾਓ। ਕਾਚੈ ਕਰਵੈ ਰਹੇ ਨ ਪਾਨੀ, ਹੰਸ ਚੱਲਿਆ ਕਾਇਆ ਕੁਮਲਾਨੀ। ਕੁਆਰ ਕੰਨਿਆ ਜੈਸੇ ਕਰਤ ਸੀਗਾਰਾ, ਕਿਉ ਰਲਿਆ ਮਾਨੈ ਬਾਜ ਪਤਾਰਾ। ਕਾਗ ਉਡਾਵਤ ਪੂਜਾ ਪਿਰਾਨੀ, ਕਹਿ ਕਬੀਰ ਏ ਕਥਾ ਸਿਰਾਨੀ। ਸੂਹੀ ਕਬੀਰ ਜੀਓ, ਅਮਲ ਸਿਰਾਨੋ ਲੇਖਾ ਦੇਨਾ। ਆਏ ਕਠਿਨ ਦੂਤ ਜਮ ਲੈਨਾ, ਕਿਆ ਤੈ ਖਟਿਆ ਕਹਾਂ ਗਵਾਇਆ। ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ। ਹਰ ਫੁਰਮਾਨ ਦਰਗਾਹ ਕਾ ਆਇਆ, ਰਹਾਓ ਕਰੋ ਅਰਦਾਸ ਗਾਵ ਕਿਛ ਬਾਕੀ। ਲਿਹੋ ਨਿਵੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਹਾਰਾ ਸਾਰੋ। ਸੁਬਹ ਨਿਵਾਸ ਸਰਾਏ ਗੁਜਾਰੋ, ਸਾਧ ਸੰਗ ਜਾਂ ਕੋ ਹਰ ਰੰਗ ਲਾਗਾ। ਧਨ ਧਨ ਸੋ ਜਨ ਪੁਰਖ ਸੁਭਾਗਾ, ਈਤ ਊਤ ਜਨ ਸਦਾ ਸੁਹੇਲੇ। ਜਨਮ ਪਦਾਰਥ ਜੀਤ ਅਮੁੱਲੇ, ਜਾਗਤ ਹੋਇਆ ਜਨਮ ਗਵਾਇਆ। ਮਾਲ ਧਨ ਜੋਰਿਆ ਭਇਆ ਪਰਾਇਆ, ਕਹੋ ਕਬੀਰ ਤੇਈ ਨਰ ਭੂਲੇ। ਖਸਮ ਵਿਸਾਰ ਮਾਟੀ ਸੰਗ ਰੂਲੇ, ਸੁਹੀ ਕਬੀਰ ਜੀਓ ਲਲਿਤ। ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕਸ ਮਾਇਆ। ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ ਰਹਾਓ। ਤਬ ਲਗ ਪ੍ਰਾਣੀ ਤਿਸੇ ਸਿਰੇ ਵਹੁ, ਜਬ ਲਵ ਘਟ ਮੈਂ ਸਾਸਾ। ਜੇ ਘਟ ਜਾਏ ਤਾਂ ਭਾਉ ਨਾ ਜਾਸੀ, ਹਰ ਕੇ ਚਰਨ ਨੇਵਾਸਾ। ਜਿਸ ਕੋ ਸ਼ਬਦ ਵਸਾਵੈ ਅੰਤਰ, ਚੂਕੇ ਤਿਸੇ ਪਿਆਸਾ। ਹੁਕਮੈ ਬੂਝੈ ਚੌਪੜ ਖੇਲੇ, ਮਨ ਜਿਨ ਢਾਲੈ ਪਾਸਾ। ਸੋ ਜਨ ਜਾਣੈ ਭਜੈ ਅਭਿਗਤ, ਕਹੋ ਤਿਨਕਾ ਕਛੂ ਨ ਨਾਸਾ। ਕਹੋ ਕਬੀਰ ਤੇ ਜਨ ਕਬੂ ਨ ਹਾਰ ਹੈ, ਢਾਲ ਜੋ ਜਾਣੈ ਪਾਸਾ। ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿੱਖ ਦਾਰਾ, ਪੰਚੇ ਮੰਗੇ ਹਾਲਾ। ਜੀਮੀ ਨਾਹੀਂ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ। ਹਰ ਕੇ ਲੋਗਾ ਮੋਕੋ ਨੀਤ ਦਸੇ ਪਟਵਾਰੀ, ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ। ਤਿੰਨ ਹੋ ਲੀਆ ਉਭਾਰੀ ਰਹਾਓ, ਨੌ ਡਾਸੀ ਦਸ ਮੁਨਸਬ ਧਾਵੈ, ਰਈਅਤ ਬਸਨ ਦੇਹੀ। ਡੋਰੀ ਪੂਰੀ ਮਾਪਹਿ ਨਾਹੀਂ, ਬਹੁ ਬਿਸਟਾਲਾ ਲੇਹੀ। ਬਹੱਤਰ ਕਰ ਇੱਕ ਪੁਰਖ ਸਮਾਇਆ, ਹੁੰਦੀਆ ਨਾਮ ਲਿਖਾਈ। ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜਮਨਾ ਕਾਈ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਬਿਬੇਕੋ। ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸਾ ਕੀ ਸਾਰ ਸੁਹਾਗਣ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ। ਤਨ ਮਨ ਦੇ ਨ ਅੰਤਰ ਰਾਖੈ, ਅਵਰਾ ਦੇਖ ਨਾ ਸੁਣੇ ਅਭਾਖੈ। ਸੋਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨ ਪਾਈ ਰਹਾਓ। ਦੁਖੀ ਦੁਹਾਗਣ ਦੋਏ ਪੱਖਹੀਨੀ, ਜਿਨ ਨਾਹਾ ਨਿਰੰਤਰ ਭਗਤ ਨ ਕੀਨੀ। ਪੁਰ ਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਮਨ ਅਕੇਲਾ। ਦੁਖੀਆ ਦਰਦ ਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉ ਜਾਨੋ ਤਿਉ ਕਰਗਤ ਮੇਰੀ ਸੂਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਪੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਕਿਆ ਤੂੰ ਸੋਇਆ ਜਾਗ ਏ ਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਰਹਾਓ ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ ਸਭ ਕਟ ਪਿੱਤਰ ਹਾਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਭਰੀ ਦੈ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਸੋਹੀ ਉੱਚੇ ਮੰਦਰ ਸਾਲ ਰਸੋਈ ਇਹ ਘਰੀ ਫੁਨ ਰਹਿ ਨਾ ਹੋਈ ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਏ ਘਾਸ ਰਲ ਗਏ ਮਾਟੀ ਰਹਾਓ ਭਾਈ ਬੰਦ ਕੁਟੰਬ ਸਹੇਰਾ ਹੋਈ ਵੀ ਲਾਗੇ ਕਾੜ ਸਵੇਰਾ ਘਰ ਕੀ ਨਾਰ ਉਰਹਿ ਤਨ ਲਾਗੀ ਉਹ ਤੋ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭੇ ਜਗ ਲੁਟਿਆ ਹਮ ਤੋ ਏਕ ਰਾਮ ਕਹਿ ਛੂਟਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੁਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਹਾਥ ਮਰੋਰੋ ਬਾਬਲ ਹੋਈ ਸੋ ਸੋ ਲੋਰੋ ਤੈ ਸਹਿ ਮਨ ਮੈਂ ਕੀਆ ਰੋਸ ਮੁਝ ਅਵਗੁਣ ਸਹਿ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ ਜੋਬਨ ਖੋਏ ਪਾਛੇ ਪਛਤਾਨੀ ਰਹਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿ ਹਾਉ ਬਿਰਹਿ ਜਾਲੀ ਪਿਰੇ ਬਿਹੂਨ ਕਥੈ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਦਣ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮਿਲੀ ਜਾਂ ਫਿਰ ਦੇਖਾਂ ਤਾਂ ਮੇਰਾ ਅਲਹੋ ਬੇਲੀ ਬਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੇਈਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦ ਪੰਥ ਸੰਹਾਰ ਸਵੇਰਾ ਸੂਹੀ ਲਲਿਤ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ ਪਰ ਸਰਵਰ ਜਬ ਉਛਲੈ ਤਬ ਤਰਨ ਦੇਲਾ ਹੱਥ ਨ ਲਾਏ ਖੁਸੰਭੜੇ ਜਲ ਜਾਸੀ ਢੋਲਾ ਰਹਾਓ ਇੱਕ ਆਪਣੇ ਪਤਲੀ ਸਹਿ ਕੀਰੇ ਬੋਲਾ ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ ਕਹੇ ਫਰੀਦ ਸਹੇਲੀਓ ਸੋ ਆ ਲਾਏ ਸੀ ਹੰਸ ਚੱਲ ਸੀ ਡੂਣਾ ਐ ਤਨ ਢੇਰੀ ਥਿਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰਗ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੇ ਰਹੋ ਰਜਾਈ ਰਹਾਓ ਜੋ ਕਿਛ ਹੋਆ ਸਭ ਕਿਛ ਤੁਝਦੇ ਤੇਰੀ ਸਭਾ ਸੁਣਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬਾ ਮੈਂ ਅੰਦਲੇ ਕਿਆ ਚਤੁਰਾਈ ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥਨਾ ਜਾਈ ਜੋ ਤੁਧ ਭਾਵ ਹੈ ਸੋਈ ਆਖਾ ਤਿਲ ਤੇਰੀ ਵਡਿਆਈ ਏਤੇ ਕੂਕਰ ਹਉ ਬੈਗਾਨਾ ਭੌਂਕਾ ਇਸ ਤਨਤਾਈ ਭਾਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾ ਇਹ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮਨਾਵਾਂ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗੰਮ ਅਗੋਚਰ ਅਲੱਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹਿਲ ਭਰਪੁਰ ਲੀਣਾ ਘੱਟ ਘੱਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾ ਤੇਰੇ ਤੁਝ ਬਿਨਾ ਵਰਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀਏ ਜਾਣਤ ਸਭ ਸਰਨ ਤੁਮਾਰੀ ਸਰਵ ਚਿੰਤ ਤੁਧ ਪਾਸੇ ਜੋ ਤੁਧ ਭਾਵ ਹੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸਭ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਣ ਆਪੇ ਕਰ ਕਰ ਵੇਖੇ ਤਾਣ ਤੂੰ ਦਾਤਾ ਨਾਮ ਪ੍ਰਵਾਨ ਐਸਾ ਨਾਮ ਨਿਰੰਜਨ ਦੇਵ ਹੋ ਜਾ ਜਗ ਤੂੰ ਅਲੱਖ ਅਭਿਓ ਰਹਾਓ ਮਾਇਆ ਮੋਹ ਤਰਕੱਟੀ ਨਾਰ ਭੂੰਡੀ ਕਾਮਣ ਕਾਮਣਿਆਰ ਰਾਜ ਰੂਪ ਝੂਠਾ ਦਿਨਚਾਰ ਨਾ ਮਿਲੇ ਚਾਨਣ ਅੰਧਿਆਰ ਚੱਕ ਛੋਡੀ ਸਹਿਸਾ ਨਹੀਂ ਕੋਏ ਬਾਪ ਦਿਸੇ ਵੇ ਜਾਤ ਨਾ ਹੋਏ ਇੱਕ ਕੋ ਨਾਹੀਂ ਪੋ ਕੋਏ ਕਰਤਾ ਕਰੇ ਕਰਾਵੇ ਸੋਏ ਸਾਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੀ ਧਾਰਿਆ ਅਵਰਨ ਸੂਜੇ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰ ਬਚਨੀ ਮਨ ਸਹਿਜ ਧਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਨਮੁਖ ਭਰਮ ਭੁੱਲੇ ਬਹੁ ਰਾਨੇ ਹਰ ਬਿਨ ਕਿਉਂ ਰਹੀਏ ਗੁਰੂ ਸ਼ਬਦ ਪਛਾਨੇ ਬਿਨ ਦਰਸ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੈ ਖਿਨ ਸਤਿਗੁਰ ਬੂਝ ਬੁਝਾਈ ਰਹਾਓ ਮੇਰਾ ਪ੍ਰਭ ਵਿਸਰੇ ਹੋ ਮਰੋ ਦੁਖਾਲੀ ਸਾਸ ਗਿਰਾਸ ਜਪੋ ਆਪਣੇ ਹਰ ਭਾਲੀ ਸਾਧ ਬੈ ਰਾਗਣ ਹਰ ਨਾਮ ਨਿਹਾਲੀ ਆਪ ਜਾਣੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰ ਭਾਏ ਪ੍ਰਭ ਅਗਾਮ ਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹੋਮੇ ਮੇਟ ਚਲੇ ਗੁਰ ਸ਼ਬਦ ਸਮਾਏ ਮਨਮੁਖ ਵਿਛੜੇ ਖੋਟੀ ਰਾਸ ਗੁਰਮੁਖ ਨਾ ਮਿਲੇ ਸਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਾਂ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਾਹਿਤ ਸਿਓ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨਕੇ ਤੈ ਦੁੱਖ ਨਿਵਾਰੇ ਰਹਾਓ ਤੂੰ ਦਿਆਲ ਦਇਆ ਪਤ ਦਾਤਾ ਕਿਆ ਏ ਜੰਤ ਵਿਚਾਰ ਮੁਕਤ ਬੰਦ ਸਭ ਤੁਝਦੇ ਹੋਏ ਐਸਾ ਆਖ ਵਖਾਣੇ ਗੁਰਮੁਖ ਹੋਵੇ ਸੁਮੁਕਤ ਕਹੀਏ ਮਨਮੁਖ ਬੰਦ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹਿ ਹਰ ਨਾਲੇ ਤਿਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੀ ਆਪ ਸਵਾਰੇ ਭਰਮ ਭੁੱਲੇ ਸੇ ਮਨਮੁਖ ਕਹੀਏ ਨਾ ਉਰਵਾਰ ਨਾ ਪਾਰੇ ਜਿਸ ਨੂੰ ਨਜ਼ਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਹਿ ਨਿਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਾਲ ਮਾਰ ਬਿਦਾਰੇ ਬਿਲਾਵਲ ਮਹੱਲਾ ਤੀਜਾ ਅਤੁੱਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਝੀ ਪਾਏ ਤਿਸ ਦੇ ਦੂਜਾ ਨਾ ਹੀ ਕੋਏ ਤਿਸ ਕੀ ਕੀਮਤ ਕੀ ਕੂ ਹੋਏ ਗੁਰ ਪ੍ਰਸਾਦ ਵਸੇ ਮਨ ਆਏ ਤਾਂ ਕੋ ਜਾਣੇ ਦੁਬਦਾ ਜਾਏ ਰਹਾਓ ਆਪ ਸਰਾਫ ਕਸਵੱਟੀ ਲਾਏ ਆਪ ਵੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਇੱਕੋ ਸੋਏ ਮਾਇਆ ਕਾ ਰੂਪ ਸਭ ਤਿਸ ਤੇ ਹੋਏ ਜਿਸ ਨੂੰ ਮੇਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲੱਗੇ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵਤਾਤ ਹੈ ਆਪੇ ਹਾ ਬੁਝਾਏ ਆਪੇ ਜਾਪੈ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵਕ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਮੈਂ ਏਕ ਸਮਾਨਾ ਸਤਿਗੁਰ ਪਰਚੇ ਹਰ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰੂ ਪਾਏ ਅੰਨ ਦਿਨ ਲਾਗੇ ਸਹਿਜ ਧਿਆਨਾ ਰਹਾਓ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ ਆਪੇ ਗੁਰਚੀਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉਂ ਆਪ ਚਲਾਏ ਤਿਵੇ ਕੋਈ ਚੱਲੈ ਜਿਉਂ ਹਰ ਭਾਵੈ ਭਗਵਾਨਾ ਕਹਿਤ ਨਾਨਕ ਤੂੰ ਸੱਚਾ ਸਾਹਿਬ ਕੌਣ ਜਾਣੇ ਤੇਰੇ ਕੰਮ ਇੱਕ ਨਾ ਕਰਮੈ ਦੇਵੜੇ ਇੱਕ ਭਰਮ ਪਵੈ ਅਭਿਮਾਨਾ ਬਿਲਾਵਲ ਮਹੱਲਾ ਤੀਜਾ ਪੂਰਾ ਥਾਟ ਬਣਾਇਆ ਪੂਰੇ ਵੇਖੋ ਏਕ ਸਮਾਨਾ ਇਸ ਪ੍ਰਪੰਚ ਮੇਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਹੋ ਜਾਣੇ ਤਿਸ ਅੰਤਰ ਰਵੈ ਹਰ ਨਾਮਾ ਰਹਾਓ ਚੌਂ ਜੁਗਾ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮੈਂ ਕੀਰਤ ਹਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਨਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪ੍ਰਵਾਨਾ ਕਹਿਤ ਨਾਨਕ ਸੱਚਿਓ ਸਿਉਂ ਪ੍ਰੀਤ ਲਾਏ ਚੁੱਕੇ ਮਨ ਅਭਿਮਾਨਾ ਕਹਿਤ ਸੁਣੋ ਤਾਂ ਸਵੇ ਸੁਖ ਪਾਵੇ ਮਾਨਤ ਪਾਹੇ ਨਿਧਾਨਾ ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹੋਂ ਤਿਨ ਬਲਿਹਾਰੇ ਜਿਨ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਏ ਹਰ ਗੁਣ ਗਾਵੇ ਸਹਿਜ ਸੁਭਾਏ ਰਹਾਓ ਸਦਾ ਰੰਗ ਰਾਤੇ ਤੇਰੇ ਚਾਏ ਹਰ ਜੀ ਆਵਸੇ ਮਨ ਆਏ ਆਪੇ ਸੋਭਾ ਸਦ ਹੀ ਪਾਏ ਗੁਰਮੁਖ ਮੇਲੇ ਮੇਲ ਮਿਲਾਏ ਗੁਰਮੁਖ ਰਾਤੇ ਸ਼ਬਦ ਰੰਗਾਏ ਨਿਜ ਕਰ ਵਾਸਾ ਹਰ ਗੁਣ ਗਾਏ ਰੰਗ ਚਲੁੱਲੇ ਹਰ ਰਸ ਭਾਏ ਇਹ ਰੰਗ ਕਦੇ ਨਾ ਉਤਰੇ ਸਾਚ ਸਮਾਏ ਅੰਤਰ ਸ਼ਬਦ ਮਿਟਿਆ ਗਿਆਨ ਅੰਧਾਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਜ ਤਿੰਨ ਬੌੜ ਨ ਫੇਰਾ ਨਾਨਕ ਨਾਮ ਦੜਾਏ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ
1: ਚਿੰਤ ਨਾਮ ਵਸਿਆ ਮਨਾਈ ਹਮੇ ਮਾਇਆ ਸ਼ਬਦ ਜਲਾਈ ਦਰ ਸਾਚੇ ਗੁਰ ਤੇ ਸੁਭਾ ਪਾਈ ਜਗਦੀਸ਼ ਸੇਵੋ ਮੈਂ ਵਰਨ ਕਾਜਾ ਆਂਦਨ ਆਨੰਦ ਹੋਏ ਮਨ ਮੇਰੇ ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹੋ ਮਨ ਕੀ ਵਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਵਜਾਈ ਜੀਵਨ ਮਰਨ ਕੋ ਸੰਸਰ ਵੇਖੇ ਬੌੜ ਨਾ ਮਰੇ ਨਾ ਜਮ ਪੇਖੇ ਘਰ ਹੀ ਮੈਂ ਸਭ ਕੋਟ ਨਿਦਾਨ ਸਤਿਗੁਰ ਦਿਖਾਏ ਗਿਆ ਅਭਿਮਾਨ ਸਦ ਹੀ ਲਾਗਾ ਸਹਿਜ ਧਿਆਨ ਅੰਦਨ ਗਾਵੇ ਕੋ ਨਾਮ ਇਸ ਯੁਗ ਮੈਂ ਵਡਿਆਈ ਬਾਈ ਗੁਰਪੁਰੇ ਤੇ ਨਾਮ ਦਿਆਈ ਜੈ ਦੇਖਾ ਤਹਿਰੇ ਅਸਮਾਈ ਸਦਾ ਸੁਖ ਦਾਤਾ ਕੀਮਤ ਨਹੀਂ ਬਾਈ ਪੂਰੇ ਪਾਗ ਗੁਰਪੁਰਾ ਪਾਇਆ ਅੰਤਰ ਨਾਮ ਨਿਦਾਨ ਦਿਖਾਇਆ ਗੁਰ ਕਾ ਸ਼ਬਦ ਅਤ ਮਿੱਠਾ ਲਾਇਆ ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖਵਾਇਆ ਰਾਗ ਬਲਾਵਲ ਮਹੱਲਾ ਚੌਥਾ ਕਰਤੀ ਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਵੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜਿਉਂ ਨਟੂਆ ਤੰਤ ਵਜਾਵੇ ਤੰਤੀ ਤਉਂ ਵਾਜੇ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੇ ਹਰ ਵਸਨਾ ਰਾਹੋ ਮਾਇਆ ਗ੍ਰੰਥ ਬ੍ਰਹਮ ਪ੍ਰਾਣੀ ਰੱਖ ਲੇਵੋ ਜਨ ਅਪਣਾ ਜਿਉਂ ਪ੍ਰਹਲਾਦ ਹਰਨਾਕ ਸੰਗ੍ਰਸਿਓ ਹਰ ਰਾਖਿਓ ਹਰ ਸਰਨਾ ਕਮਨ ਕਮਨ ਕੀ ਗਤ ਮਿਤ ਕਹੀਏ ਹਰ ਕੀਏ ਪਤਤ ਪੁਆਨਾ ਉਹ ਟੋਏ ਟੋਰ ਹਾਥ ਚਮਚਮਰੇ ਹਰ ਉਰਤਾਰਿਓ ਪਰਿਓ ਸਰਨਾ ਪ੍ਰਭ ਦੀਨ ਦਿਆਲ ਭਗਤ ਭਵਤਾਰਨ ਪਾਪੀ ਰਾਖ ਪਵਨਾ ਹਰ ਦਾਸਨ ਦਾਸ ਦਾਸ ਹਮ ਕਰਿਓ ਜਨ ਨਾਨਕ ਦਾ ਦਸੰਨਾ ਬਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਗਿਆਨਮਤੀ ਸਰਨਾਗਤ ਪੁਰਸ ਅਜਨਮਾ ਕਰ ਕਿਰਪਾ ਰਾਖੋ ਮੇਰੇ ਠਾਕੁਰ ਹਮ ਪਾਤਰ ਹੀਨ ਕਰਮਾ ਮੇਰੇ ਮਨ ਭਜ ਰਾਮ ਨਾਮੇ ਰਾਮਾ ਗੁਰਮਤ ਹਰਸ ਪਾਈਏ ਹੋਰ ਤਿਆਗੋ ਨਿਬਲ ਕੰਮ ਰਹੋ ਹਰਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖੋ ਮਾਂ ਤੁਜ ਬਿਨ ਵਰਨਾ ਕੋਈ ਮੇਰੇ ਠਾਕੁਰ ਹਰ ਜਪੀਏ

ਮਹਲਾ ਚੌਥਾ ਹਮਰਾ ਚੇਤਾ ਲਵਤ ਮੋਹੇ ਵਿਖਿਆ ਬਹੁ ਦੁਰਮਤ ਮੈਲ ਵਰਾ ਤੁਮਰੀ ਸੇਵਾ ਕਰ ਨਾ ਸਕੇ ਪ੍ਰਭ ਹਮ ਕਿਉਂ ਕਰ ਮੁਗਤਰਾ ਮੇਰੇ ਮਨ ਜਪ ਨਰਹਰ ਨਾਮ ਨਰਹਰਾ ਜਨ ਉਪਰ ਕਿਰਪਾ ਪ੍ਰਭਦਾਰੀ ਮਿਲ ਸਤਗੁਰ ਪਾਰ ਪਰਾਰਾ ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਹਰ ਦਿਉ ਮਤੀ ਜਸ ਕਰਾ ਤੁਮਰੇ ਸੰਗ ਲਾਗੇ ਸਿਉਂਦੇ ਜਿਉਂ ਸੰਗ ਕਾਸ਼ਟ ਲੋਦਰਾ ਸਾਕਤ ਨਰ ਹੋਸ਼ੀ ਮਤ ਮਤਮ ਜਿਨ ਹਰ ਹਰ ਸੇਵ ਨ ਕਰਾ ਤੇ ਨਰ ਪਾਘੀਣ ਦੋਚਾਰੀ ਓਏ ਜਨਮ ਮੂਏ ਫਿਰਮਰਾ ਜਿਨ ਕੋ ਤੁਮਹਾਰ ਮਿਲੋ ਸਵਾਮੀ ਤੇ ਨਾਏ ਸੰਤੋ ਗਸਰਾ ਦੁਰਮਤ ਮੈਲ ਗਈ ਹਰ ਬਜਿਆ

ਬਹੁਤ ਹੈ ਕਲ ਯੁਗ ਖੇਵਟ ਗੁਰ ਜੋ ਦਰੋ ਮੇਰੇ ਮਨ ਹਰ ਗੁਣ ਹਰ ਚਰੋ ਮਸਤਕ ਲਿਤਲ ਕੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਾਓ ਕਾਇਆ ਨਗਰ ਮੈਂ ਰਾਮ ਰਸ ਉੱਤਮ ਕਿਉਂ ਪਾਈਏ ਉਪਦੇਸ਼ ਜਨ ਕਰੋ ਸਤਿਗੁਰ ਸੇਵ ਸਫਲ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੈ ਚਾਗ ਦਿਖੋ ਗੁਰਮਤ ਹਰ ਰਸ ਮੀਠਾ ਲਾਗਾ ਤਿੰਨ ਬਿਸਰੇ ਸਭ ਵਿਗ੍ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਵਜੋ ਬਲਾਵਲ ਮਹਲਾ ਜੋਤਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਬੁਜੋ ਨਿਤ ਸੇਵੋ ਦਿਨਸ ਸਵਰਨੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ ਇਛੋ ਸੋਈ ਬਲਵਾਏ ਹਰ ਬੋਲੋ ਗੁਰਮਤ ਬੈਨੀ ਰਹੋ ਅਨਕ ਭਾਵ ਚਰਤੇ ਬਹੁ ਤੇਰੇ ਸਾ ਹੋਵੇ ਜੇ ਬਾਤ ਹੋਵੇ ਨੀ ਆਪਣਾ ਬਲਾ ਸਭ ਕਉ ਬਾਛੇ ਸੋ ਕਰੇ ਜੇ ਮੇਰੇ ਚਿਤ ਨਾ ਚਿਤੈ ਨੀ ਮਨ ਕੀ ਮਤ ਤਿਆਗੋ ਹਰਜਨ ਇਹਾ ਬਾਤ ਘਟੇ ਨੀ ਆਂਦਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈਨੀ ਮਤ ਸਮਤ ਤੇਰੇ ਵਸ ਸੁਆਮੀ ਹਮ ਜੰਤ ਤੋਂ ਪੁਰਖ ਜੈਤੈ ਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜੋ ਭਾਵੈ ਤਿਵੇਂ ਬਲੇਨੀ ਬਲਾਵਲ ਮਹਲਾ ਚੌਥਾ ਅਨੰਦ ਮੂਲ ਤਿਆਯੋ ਪੁਰਖੋਤਮ ਅੰਦਨ ਅਨੰਦ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁਕੇ ਜਮਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਵਡਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹੋ ਸਾਕਤ ਮੂੜ ਮਾਇਆ ਕੇ ਵਧਕ ਵਿੱਚ ਮਾਇਆ ਫਿਰੇ ਵਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ ਜੋ ਤੇਲੀ ਬਲਦ ਬੋਂਦੇ ਗੁਰਮੁਖ ਸੇਵ ਲਗੇ ਸੇ ਉਦਰੇ ਵਡਭਾਗੀ ਸੇਵਕ ਰੰਦੇ ਜਿਨ ਹਰ ਜਪਿਆ ਤਿੰਨ ਫਲ ਪਾਇਆ ਸਭ ਤੁਹਾਡੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਨ ਨਾਨਕ ਆਪੇ ਆਪ ਸਵਰਦੇ ਜਿਉ ਰਾਖੇ ਤਿਵੇਂ ਰਹਿੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦਿ

ਬਤੰਗਾ ਸੰਗਲ ਸਿੰਗਾਰ ਕਰੇ ਨਿਭਾਏ ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੇ ਹਾਂ ਫਿਰ ਉਹ ਦਾਸੀ ਮੈਂ ਇੱਕ ਰਤਨ ਸਾਇਆ ਨਿਰਮੋਲਕ ਹੀਰਾ ਮਿਲੇ ਨਾ ਉਬਾਇਆ

ਮਹੱਲਾ ਪੰਜਵਾਂ ਸਰਵ ਕਲਿਆਣ ਕੀਏ ਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਬਿਘਨ ਲਾਗੇ ਜਬ ਲਖ ਵੇਵ ਤਰਤ ਪਨੀਤ ਭਾਈ ਗੁਣ ਗਾਏ ਦੁਰਤ ਗਿਆ ਹਰ ਨਾਮ ਤਿਆਇ ਰਹਾਓ ਸਭਨੇ ਤਾਈ ਰਵਿਆ ਆਪ ਆਜ ਗਾਦ ਜਾਂ ਕਾਵੜ ਪ੍ਰਤਾਪ ਗੁਰਮਨ ਸਾਧ ਨਾ ਹੋਏ ਸੰਤਾਪ ਗੁਰ ਕੇ ਚੰਨ ਲਗੇ ਮਨ ਬੈਠੇ ਨਿਰਭਗਨ ਹੋਏ।

ਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂਦ ਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂਦ ਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾਹ

निसदिन जो नानक पजाए सफल होहि ते काम।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੀ ਸਹਾਏ ਅਰਜਨ, ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਜਿਸ ਰਿੱਠੇ ਸਬਦ ਹਜਾਏ, ਤੇਗ ਬਹਾਦਰ ਸਿਮਰਿਆ, ਕਰਨਾਉਣ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ। ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵਣ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਐਂਡ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਏ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੈ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ। ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਬੈ, ਜਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਬਕਾਲ, ਪੁਰਖ ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਤ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸੇਵਕ ਪਰਿਵਾਰ ਨੂੰ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ। ਜਿਹਾ ਚਿਰੀ ਲਿਖਿਆ ਇਹਾ ਹੁਕਮ ਕਮਾਏ, ਕੱਲਿਆ ਵੇ ਨਾਨਕਾ ਸੱਦੀ ਉੱਠ ਜਾਵਾਂ ਕੇ ਅਨੁਸਾਰ ਦਰਕਰ ਦੇ ਸੇਵਕ ਸੁਰਜੀਤ ਸਿੰਘ ਢਿੱਲੋਂ, ਸਤਿਗੁਰੂ ਜਿਨੀ ਆਪ ਜੀ ਨੇ ਉਹਨਾਂ ਨੂੰ ਆਯੂ ਬਖਸ਼ੀ ਸੀ, ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ ਪਿਛਲੇ ਰੋਜ਼ ਪ੍ਰਲੋਕ ਗਮਨ ਕਰ ਗਏ, ਉਹਨਾਂ ਦੇ ਨਿਮਿਤ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਉਪਰੰਤ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੀਆਂ ਸੰਪੂਰਨ ਦਾਵਾਂ ਹੋਈਆਂ, ਸ਼ਬਦ ਕੀਰਤਨ ਹੋਏ, ਛੇ ਬੁੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁਸਪਸ਼ਟ ਬਾਣੀ ਬਣਨ ਦਾ ਆਤਮਸ਼ਨੀ ਕਿਰਪਾ ਕਰਨੀ, ਸਤਿਗੁਰੂ ਜੀ ਵਿਛੜੀ ਆਤਮਾ ਨੂੰ ਚਰਨਾ ਚ ਨਿਵਾਸ ਬਖਸ਼ਣਾ, ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਵੱਲੋਂ ਇਸ ਸੰਬੰਧ ਵਿੱਚ ਸੋਹਣੇ ਰੁਮਾਲੇ ਭੇਟ ਕਰਦੇ ਹਨ, ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਅੱਗੇ ਬਖਸ਼ਵਾਈ, ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦੱਤੇ ਪ੍ਰਵਾਨ ਕਰਨੀ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾਂ ਬਖਸ਼ਣੀਆਂ, ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਰਾਮ ਕਲੀ ਸਤਬਾਣੀ ਕੀ ਅਰਦਾਸ, ਸ਼ਬਦ ਕੀਰਤਨ ਸਾਹਿਬ ਜੀ ਕੀ ਅਰਦਾਸ, ਬੋਲ ਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦੇ ਹਾਂ।

ਵਾਹਿਗੁਰੂ ਸਾਹਿਬ ਜੀਓ। ਜਿਹਾ ਚਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕ ਸੱਦੇ ਉੱਠੀ ਜਾਏ। ਸੋ ਕਹੋ ਟਲ ਗੁਰੂ ਸੇਵੀਐ ਐਨ ਸੋ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁੱਖ ਜਾਏ। ਹੋਵੇ ਸਿਵਤ ਖੈ ਸਮਦੇ ਨੁਰੇ ਅਰਸ਼ੋਂ ਕੁਰਸੋਂ ਝਟੀਐ,

ਦੁੱਖ ਦੀ ਘੜੀ ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਉਸ ਵਿਛੜੀ ਹੋਈ ਪਵਿੱਤਰ ਰੂਹ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਸਤਿਕਾਰਯੋਗ ਸਵਰਗ ਵਾਸੀ ਸਰਦਾਰ ਸਰਜੀਤ ਸਿੰਘ ਢਿੱਲੋਂ, ਪਿਛਲੇ ਦਿਨੀ ਜਿੰਨੀ ਕੁ ਅਕਾਲ ਪੁਰਖ ਨੇ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦੀ ਬਖਸ਼ਿਸ਼ ਕੀਤੀ, ਉਸ ਨੂੰ ਭੋਗ ਕਰਕੇ ਸਿੱਧੀ ਵੀ ਵਿਛੋੜਾ ਦੇ ਗਏ। ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਆਪਾਂ ਸਾਰੇ ਹੀ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਜੋ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬਰਾਗਮਈ ਕੀਰਤਨ ਹੋਇਆ ਹੈ, ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਪ੍ਰੀਤ ਸਿੰਘ ਜੀ, ਉਹਨਾਂ ਦਾ ਜਥਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੱਤੇ। ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਦੀ ਬਾਣੀ ਪੜ੍ਹੀ ਅਤੇ ਭੋਗ ਪਾਏ ਨੇ। ਸਤਿਕਾਰਯੋਗ ਗਿਆਨੀ ਨਰਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਗੁਰੂ ਜੀ ਦੇ ਹੁਕਮ ਸਰਵਣ ਕਰਾਏ ਨੇ, ਅਤੇ ਗਿਆਨੀ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਅੰਤਿਮ ਅਰਦਾਸ ਕੀਤੀ ਹੈ। ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਆਪ ਸੰਗਤਾਂ ਦਾ ਢਿੱਲੋਂ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਮੈਂ ਦੇਖਦਾ ਸੀ ਕਿ ਬਹੁਤ ਦੂਰੋਂ ਨੇੜਿਓਂ ਤੁਸੀਂ ਚੱਲ ਕੇ ਆਏ। ਪੁਲਿਸ ਫਰੰਟੀ ਦੇ ਪ੍ਰਬੰਧਕ ਵੀਰ ਕਾਲੋਂ ਸਾਹਿਬ, ਰੰਧਾਵਾ ਸਾਹਿਬ, ਢਿੱਲੋਂ ਸਾਹਿਬ, ਉੱਧਰੋਂ ਸਾਰੇ ਸੰਗਤ ਕਾਫੀ ਗਿਣਤੀ ਦੇ ਵਿੱਚ ਉੱਧਰੋਂ ਆਈ, ਟਰੇਸੀ, ਡਬਲਨ, ਸੈਨਮੋਨ ਅਤੇ ਹੋਰ ਵੱਖ ਵੱਖ ਸ਼ਹਿਰਾਂ ਦੇ ਵਿੱਚੋਂ ਸੰਗਤ ਇਸ ਦੁੱਖ ਦੀ ਘੜੀ 'ਚ ਸ਼ਰੀਕ ਹੋਈ। ਤੁਹਾਡਾ ਢਿੱਲੋਂ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਢਿੱਲੋਂ, ਇਹ ਦੋ ਭਰਾ, ਇਹਨਾਂ ਦੀ ਇੱਕ ਭੈਣ, ਵੱਡੇ ਇਹਨਾਂ ਦੇ ਭਰਾ ਤਾਂ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਅਤੇ ਇਹਨਾਂ ਦੀ ਸਿਸਟਰ

ਹੁਣ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੀ ਗੁਰੂ ਮਹਾਰਾਜ ਦੀ ਆਸ਼ੀਰਵਾਦ ਇਹ ਜੋ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਅਤੇ ਦੁੱਖ ਝੱਲਣ ਦੀ ਸਮਰੱਥਾ ਮਹਾਰਾਜ ਬਖਸ਼ਣ। ਮੈਂ ਸਰਦਾਰ ਸੁਖਜੀਤ ਸਿੰਘ ਉਹਨਾਂ ਦੇ ਸਪੁੱਤਰ ਜੋ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਮੱਥਾ ਟੇਕ ਕੇ ਗੁਰੂ ਘਰ ਵੱਲੋਂ ਜੋ ਗੁਰੂ ਦੀ ਬਖਸ਼ਿਸ਼ ਹੈ ਸੰਗਤ ਸਨਮਾਨ ਸਰੋਪਕ ਦੀ ਦਾਤ ਜੋ ਲੈ ਲੈਣ। ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਨਰਿੰਦਰਪਾਲ ਸਿੰਘ ਜੀ ਉਹ ਸਰਦਾਰ ਸੁਖਜੀਤ ਸਿੰਘ ਜੀ ਨੂੰ ਸਰੋਪਕ ਦੀ ਦਾਤ ਦੇਣ। ਮੈਂ ਬੇਨਤੀ ਕਰਦਾ ਕਿ ਸਰਦਾਰ ਸੁਰਜੀਤ ਸਿੰਘ ਢਿੱਲੋਂ ਜੀ ਦੇ ਸਪੁੱਤਰ ਸਰਦਾਰ ਸੁਖਜੀਤ ਸਿੰਘ ਜੀ ਆ ਕੇ ਮੱਥਾ ਟੇਕ ਕੇ ਗੁਰੂ ਘਰ ਵੱਲੋਂ ਜੋ ਗੁਰੂ ਦੀ ਬਖਸ਼ਿਸ਼ ਬਲੈਸਿੰਗ ਹੈ ਉਹ ਸਰੋਪਾ ਦੀ ਦਾਤ ਲੈ ਲੈਣ, ਮੱਥਾ ਟੇਕ ਕੇ ਅੱਗੇ ਆ ਕੇ ਸਰੋਪਾ ਲੈ ਲੈਣ।

ਜਿਵੇਂ ਵੀ ਪਰਿਵਾਰ ਦਾ ਇਹ ਡਿਸੀਜਨ ਹੁੰਦਾ ਹੈ ਕਿ ਕਿਸ ਨੂੰ ਜ਼ਿੰਮੇਵਾਰੀਆਂ ਦੇਣੀਆਂ, ਸੋ ਇਸ ਵਿੱਚ ਸੋ ਪਤਾ ਲੱਗਾ ਕਿ ਉਹਨਾਂ ਦਾ ਸਪੁੱਤਰ ਕਾਕਾ ਸਰਦਾਰ ਸੁਰਜੀਤ ਸਿੰਘ ਸੁਖਜੀਤ ਸਿੰਘ ਉਹ ਜੋ ਉਹਨਾਂ ਨੂੰ ਕੰਮ 'ਤੇ ਜਾਣਾ ਪੈ ਗਿਆ, ਅਤੇ ਇਹ ਜੋ ਉਹਨਾਂ ਦੀ ਆਸ਼ੀਰਵਾਦ ਹੈ ਉਹਨਾਂ ਦੇ ਤਾਇਆ ਜੀ ਸਰਦਾਰ ਰਣਜੀਤ ਸਿੰਘ ਜੀ ਉਹਨਾਂ ਨੇ ਇਸ ਰੂਪੋ ਦੀ ਦਾਤ ਲਈ ਹੈ, ਸੋ ਇਹ ਵੱਡੇ ਨੇ, ਇਹ ਸਾਰੇ ਪਰਿਵਾਰ ਨੂੰ ਇਹਨਾਂ ਨੇ ਹੌਸਲਾ ਦੇਣਾ ਹੈ, ਉਹਨਾਂ ਦਾ ਧਿਆਨ ਰੱਖਣਾ ਹੈ, ਰਹਿੰਦੀਆਂ ਜ਼ਿੰਮੇਵਾਰੀਆਂ ਉਸ ਬੱਚੇ ਦੇ ਨਾਲ ਹੋ ਕੇ ਇਹ ਸਾਰੀਆਂ ਨਿਭਾਉਣੀਆਂ। ਮੈਂ ਭੈਣ ਜੀ ਵਰਿੰਦਰ ਕੌਰ ਢਿੱਲੋਂ ਉਹਨਾਂ ਦੇ ਨਾਲ ਵੀ ਅਫਸੋਸ ਕਰਦਾ ਹੋਇਆ ਸਾਰੀ ਸੰਗਤ ਦਾ ਧੰਨਵਾਦ ਕਰਦਾ, ਅਤੇ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜੋ ਪਰਿਵਾਰ ਵੱਲੋਂ ਉਹਨਾਂ ਦੀ ਮਿੱਠੀ ਯਾਦ ਵਿੱਚ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤਾ ਹੋਇਆ ਹੈ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਕਿਸੇ ਵੀ ਪਰਿਵਾਰਕ ਮੈਂਬਰ ਨੇ, ਕਿਸੇ ਰਿਸ਼ਤੇਦਾਰ ਨੇ, ਜੇ ਕਿਸੇ ਨੇ ਬੋਲਣਾ ਤਾਂ ਉਹ ਜ਼ਰੂਰ ਸਟੇਜ 'ਤੇ ਆ ਸਕਦੇ, ਕਿਉਂਕਿ ਇਹ ਸਟੇਜ ਤੁਹਾਡੀ ਆਪਣੀ ਹੈ। ਕਿਸੇ ਨੇ ਵੀ ਕੁਛ ਸ਼ਰਧਾ ਦੇ ਫੁੱਲ ਭੇਟ ਕਰਨੇ ਹੋਣ ਜਾਂ ਸੰਗਤ ਦਾ ਧੰਨਵਾਦ ਕਰਨਾ ਹੋਵੇ ਤੁਸੀਂ ਸਟੇਜ 'ਤੇ ਆ ਸਕਦੇ, ਜੇ ਕਿਸੇ ਨੇ ਨਹੀਂ ਬੋਲਣਾ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ, ਗੁਰਬਾਣੀ ਦਾ ਪ੍ਰਮਾਣ ਹੈ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ, ਜਿਸ ਕਾ ਕੀਆ ਤਿੰਨ ਹੀ ਲੀਆ ਹੋਆ ਤਿਸੇ ਕਾ ਪਾਣਾ, ਇਹ ਪਾਣਾ ਉਸ ਦਾ ਅਕਾਲ ਪੁਰਖ ਦਾ ਹੈ। ਹਰੇਕ ਨੇ ਇਸ ਸੰਸਾਰ ਵਿੱਚੋਂ ਕੂਚ ਕਰਨਾ, ਆਪਣੀ ਆਪਣੀ ਵਾਰੀ ਦੇ ਨਾਲ ਇਸ ਸੰਸਾਰ 'ਚੋਂ ਜਾਈ ਜਾਣਾ, ਪਰ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੁੰਦਾ। ਜਿੱਥੇ ਪਰਿਵਾਰ ਲਈ ਇਹ ਦੁੱਖ ਦੀ ਘੜੀ 'ਤੇ ਘਾਟਾ ਪਿਆ ਹੈ, ਉੱਥੇ ਕਮਿਊਨਿਟੀ ਨੂੰ ਵੀ ਇਹੋ ਜਿਹੇ ਚੰਗੇ ਨੇਕ ਇਨਸਾਨ ਸੱਚੇ ਸੁੱਚੇ ਇਨਸਾਨਾਂ ਦਾ ਬਹੁਤ ਘਾਟਾ ਪੈਂਦਾ ਹੈ। ਸੋ ਮੈਂ ਕਈ ਵਾਰ ਕਹਿੰਦਾ ਹਾਂ ਕਿ ਜੋ ਇਹ ਸੰਸਾਰ ਚੱਲਦਾ ਹੈ ਇਹ ਇਹਨਾਂ ਦੇ ਜੋ ਸੱਚੇ ਸੁੱਚੇ ਇਨਸਾਨ ਇੱਕ ਪੀੜ੍ਹੀ ਹੈ ਜਿਹੜੀ ਆ ਇਹਨਾਂ ਦੇ ਸਿਰ 'ਤੇ ਚੱਲਦਾ ਹੈ, ਨਹੀਂ ਆਉਣ ਵਾਲਾ ਸਮਾਂ ਪਤਾ ਨਹੀਂ ਕਿਹੋ ਜਿਹਾ ਆਵੇ। ਮੈਂ ਫਿਨਰਲ ਹੋਮ ਦੇ ਵਿੱਚ ਧੱਕੇ ਮਾਰਦੇ ਲੋਕ ਦੇਖੇ ਇੱਕ ਦੂਜੇ ਨੂੰ, ਵੀ ਨਹੀਂ ਮੈਂ ਮੂੰਹ ਦੇਖਣ ਦੇਣਾ, ਪਰ ਇਹ ਕਲ ਯੁੱਗ ਆ। ਪਰ ਆ ਇਨਸਾਨ ਜਦੋਂ ਜਾਂਦੇ ਆ ਬੜੇ ਦੁੱਖ ਦੀ ਘੜੀ ਆ। ਸੋ ਮੈਂ ਬੋਲਦਿਆਂ ਕੋਈ ਗਲਤ ਬੋਲ ਗਿਆ ਹੋਵਾਂ, ਮੈਂ ਖੇਮਾ ਦਾ ਜਾਚਕਾਂ। ਅਖੀਰ ਵਿੱਚ ਗੁਰਬਾਣੀ ਦਾ ਫਰਮਾਨ ਹੈ, ਸੰਭਲ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜੇ ਹੋਏ ਸਾਫ ਸੁਮੇਲ। ਇਹਨਾਂ ਹੀ ਸ਼ਬਦਾਂ ਦੇ ਨਾਲ ਭੁੱਲ ਚੁੱਕ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਭਕੇ ਸਿਮਰਨ ਹੋਏ ਸੋ ਭਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਸਭਕਾ ਸਿਮਰਨ ਸਭ ਤੇ ਉੱਚਾ ਸਭਕੇ ਸਿਮਰਨ ਤ੍ਰਿਸ਼ਨਾ ਬੁਝੈ ਸਭਕੇ ਸਿਮਰਨ ਨਾਹੀ ਜਮ ਤ੍ਰਾਸਾ ਸਭਕੇ ਸਿਮਰਨ ਮਨ ਕੀ ਮਲ ਜਾਏ ਰਬ ਜੀ ਬਸੇ ਸਾਧ ਕੀ ਰਸਨਾ
1: ਸਭ
0: ਕੋ ਸਿਮਰੇ

ਸਭ ਸਿਮਰੇ ਸੇ ਸੁਖਵਾਸੀ ਸਿਮਰਨ ਤੇ ਲਾਗੇ ਜਨ ਆਪ ਦੇ ਅੱਲਾ ਸਭ ਕੋ ਸਿਮਰੇ ਸੇ ਪਰ ਉਪਕਾਰੀ ਸਭ ਕੋ ਸਿਮਰੇ ਸੇ ਮੁਖ ਸੁਹਾਵੇ ਸਭ

0: ਰਚਨਾ
1: ਕਈ ਕੋੜ ਸਿੱਧ ਜਦੀ ਜੋਗੀ
0: ਕਈ ਕੋੜ ਰਾਜੇ ਰਸ ਭੋਗੀ
1: ਕਈ ਕੋੜ ਪੰਖੀ ਸਰਪੋ ਪਾਏ
0: ਕਈ ਕੋੜ ਪਾਥਰ ਬਿਰਖ ਨ ਬਜਾਏ
1: ਕਈ ਕੋੜ ਪੌਣ ਪਾਣੀ ਬੇ ਸੰਤਰ
0: ਕਈ ਕੋੜ ਦੇਸ਼ ਭੂ ਮੰਡਲ
1: ਕਈ ਕੋੜ ਸਜੇਰ ਸੂ ਨਿਖੱਤਰ
0: ਕਈ ਕੋੜ ਦੇਵ ਦਾਨ
1: ਸਗਲ ਸਮਗਰੀ

ਨਾਨਕ ਤਪਸਿਆ ਕਰੇ ਅਹੰਕਾਰ ਅਨਕ ਜਤਨ ਕਰੇ ਆਤਮ ਨਹੀਂ ਦਰਵੈ ਆਪਸ ਕੋ ਜੋ ਭਲਾ ਕਹਾਵੈ ਸਭ ਕੀ ਰੇਨ ਜਾ ਕਾ ਮਨ ਹੋਏ ਜਬ ਲਗ ਜਾਣੇ ਮੁਝਤੇ।

ਕੋ ਰਖੈ ਨਾ ਕੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਸਰਪ ਜੋਨ

ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ।

ਸਰਗ ਕੁੰਡ ਮੁਕਤ ਮੋਖ ਪਾਏ ਅਨਕ ਰਾਜ ਭੋਗ ਵਡਿਆਈ ਬਹੁ ਭੋਜਨ ਕਾ ਪ੍ਰਸੰਗੀਤ ਫਲੀ ਸੁਕਰਣੀ।

0: ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਗੁਰੂ ਪਾਤਸ਼ਾਹ ਜੀਓ ਆਪ ਦੇ ਕਿਰਪਾ ਸਦਕਾ ਬੀਬੀਆਂ ਵੱਲੋਂ ਸੰਗਤੀ ਰੂਪ ਵਿੱਚ ਹਫ਼ਤਾਵਾਰਿਕ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਗੁਰੂ ਪਾਤਸ਼ਾਹ ਜੀ ਸਾਰੀ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਗੁਰੂ ਪਾਤਸ਼ਾਹ ਗੋਦ ਵਿੱਚ ਬੈਠਦਿਆਂ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਵਾਹਿਗੁਰੂ ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ ਅੱਗੇ ਤੋਂ ਸ਼ੁੱਧ ਬਾਣੀ ਸਪਸ਼ਟ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਿਸ਼ ਕਰਨਾ ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਗੁਰੂ ਪਾਤਸ਼ਾਹ ਜੀਓ ਬੀਬੀਆਂ ਵੱਲੋਂ ਸੰਗਤੀ ਰੂਪ ਅੱਜ ਦੀ ਸੇਵਾ ਗੁਰੂ ਪਾਤਸ਼ਾਹ ਜੀਓ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਦੀ ਗੁਰੂ ਪਾਤਸ਼ਾਹ ਜੀਓ ਜਨਮ ਦਿਨ ਨੂੰ ਦਿਹਾੜੇ ਗੁਰੂ ਪਾਤਸ਼ਾਹ ਸੇਵਾ ਲਈ ਗਈ ਹੈ ਸਾਰੀ ਸੰਗਤ ਦੀਆਂ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਗੁਰੂ ਪਾਤਸ਼ਾਹ ਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਮਨਮੋਹਨ ਸਿੰਘ ਭਾਟੀਆ ਵੱਲੋਂ ਆਪਣੇ ਪਿਤਾ ਨਰਿੰਦਰ ਸਿੰਘ ਭਾਟੀਆ ਦੀ ਸਾਲਾਨਾ ਯਾਦ ਵਿੱਚ ਗੁਰੂ ਪਾਤਸ਼ਾਹ ਜੀਓ ਸੁਖਮਣੀ ਸਾਹਿਬ ਦੇ ਜਾਪ ਦੀ ਸੇਵਾ ਲਈ ਗੁਰੂ ਪਾਤਸ਼ਾਹ ਜੀਓ ਸਰਦਾਰ ਨਰਿੰਦਰ ਸਿੰਘ ਭਾਟੀਆ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੋਂ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਭਾਣਾ ਮੰਨਣ ਦੀ ਬਲ ਤਾਕਤ ਉੱਦਮ ਬਖਸ਼ਿਸ਼ ਕਰਨਾ

ਸਤ ਚਰਨਾਂ ਦਾ ਪਿਆਰ, ਗੁਰਸਿੱਖ ਹੀ ਜੀਵਨ ਬਖਸ਼ਿਸ਼ ਕਰਨਾ ਗੁਰੂ ਪਾਤਸ਼ਾਹ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੇਰੇ ਚਰਨਾਂ ਨਾਲ ਬਣ ਆਵੇ, ਸਵਾਸਾਂ ਕੇਸਾਂ ਨਾਲ ਸਿੱਖੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨਾ ਗੁਰੂ ਪਾਤਸ਼ਾਹ ਜੀ, ਤੰਦਰੁਸਤੀ ਬਚ ਕੇ ਆਪਣੇ ਚਰਨਾਂ ਦੀ ਸੇਵਾ ਲਓ ਗੁਰੂ ਪਾਤਸ਼ਾਹ, ਆਪਣੇ ਦਰ ਘਰ ਦੀ ਪ੍ਰੀਤ ਬਖਸ਼ੋ ਗੁਰੂ ਪਾਤਸ਼ਾਹ, ਸੰਨੀ ਸਿਧਾਰਥ ਸੱਚ ਦੇਵਾ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਹਰਪ੍ਰੀਤ ਸਿੰਘ, ਕਰਨਜੀਤ ਕੌਰ ਤੇ ਨਵਾਇਆ ਉਬਰਾਏ ਵੱਲੋਂ ਮਾਤਾ ਗੁਰਸ਼ਰਨ ਕੌਰ ਉਬਰਾਏ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਹੈ। ਗੁਰੂ ਪਾਤਸ਼ਾਹ ਜੀ, ਮਾਤਾ ਗੁਰਸ਼ਰਨ ਕੌਰ ਉਬਰਾਏ ਨੂੰ ਚਰਨਾਂ ਵਿੱਚ ਨਿਵਾਸ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਸੁਖਬੀਰ ਸਿੰਘ ਤੇ ਪਰਮਿੰਦਰ ਕੌਰ ਵੱਲੋਂ ਸੰਤਾਨ ਦੀ ਪ੍ਰਾਪਤੀ ਲਈ ਅਰਦਾਸ ਬੇਨਤੀ ਹੈ। ਗੁਰੂ ਪਾਤਸ਼ਾਹ ਜੀ, ਆਪਣਾ ਕੋਈ ਸੇਵਕ ਬਖਸ਼ੋ ਜਿਹਦੇ ਨਾਲ ਤੇਰੇ ਚਰਨਾਂ ਨਾਲ ਪ੍ਰੀਤ ਬਣੀ ਰਹੇ। ਗੁਰੂ ਪਾਤਸ਼ਾਹ ਜੀ, ਪਿਆਰ ਬਖਸ਼ਿਸ਼ ਕਰੋ, ਗੁਰਸਿੱਖ ਸੇਵਾਦਾਰ ਬਖਸ਼ਿਸ਼ ਕਰੋ ਪਾਤਸ਼ਾਹ ਜੀ। ਬਿਕਰਮਜੀਤ ਸਿੰਘ ਘੁੰਮਣ ਤੇ ਰਵਨੀਤ ਕੌਰ ਵੱਲੋਂ ਗੁਰੂ ਪਾਤਸ਼ਾਹ ਜੀ, ਬੇਟੀ ਰਬਾਬ ਕੌਰ ਦੇ ਸਕੂਲ ਦਾਖਲਾ ਲੈਣ ਤੇ ਅਰਦਾਸ ਬੇਨਤੀ ਕਰਦੇ ਨੇ। ਬੱਚੀ ਨੂੰ ਉੱਚੀ ਵਿੱਦਿਆ ਦਾ ਦਾਨ, ਚਰਨਾਂ ਦਾ ਪਿਆਰ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਵਿਤਾ ਭਵਨਾਨੀ ਤੇ ਇੰਦਰੀਰਾ ਖੰਡਾਨੀ ਵੱਲੋਂ ਸਲਾਨਾ ਯਾਦ ਤੇ ਰੂਹ ਦੀ ਸ਼ਾਂਤੀ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਗੁਰੂ ਪਾਤਸ਼ਾਹ ਜੀ, ਸਵਿਤਾ ਭਵਨਾਨੀ ਤੇ ਇੰਦਰੀਰਾ ਖੰਡਾਨੀ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਗੋਪਾਲ ਦਾਸ ਚਗਰਾਨੀ ਦੀ ਸਲਾਨਾ ਯਾਦ ਵਿੱਚ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਹੈ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਤੇਰੇ ਚਰਨਾਂ ਨਾਲ ਬਣ ਆਵੇ, ਸਵਾਸਾਂ ਕੇਸਾਂ ਨਾਲ ਸਿੱਖੀ ਪ੍ਰੇਮਾ ਭਗਤੀ ਬਖਸ਼ਿਸ਼ ਕਰੋ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿੰਦ ਰਾਤ ਨਾਨਕ ਚਾਹੋ ਹੋ। ਇਹੋ ਗੁਰੂ ਪਾਤਸ਼ਾਹ ਜੀ, ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ, ਦਰ ਤੇ ਕੀਤੀਆਂ ਸੇਵਾਵਾਂ ਪ੍ਰਵਾਨ ਕਰਨੀਆਂ, ਸਾਰੀ ਸੰਗਤ ਨੂੰ ਸੰਪੂਰਨ ਦੇਹ ਰੁਗਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਪਰਿਵਾਰਾਂ ਵਿੱਚ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਉੱਚੀ ਵਿੱਦਿਆ ਦਾ ਦਾਨ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਪਾਤਸ਼ਾਹ ਜੀ, ਤੇਰੇ ਚਰਨਾਂ ਨਾਲ ਬਣ ਆਵੇ, ਸਵਾਸਾਂ ਕੇਸਾਂ ਨਾਲ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ। ਸਾਰੀ ਸੰਗਤ ਵੱਲੋਂ ਗੁਰੂ ਪਾਤਸ਼ਾਹ ਜੀ ਨੇ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਨੂੰ ਪੰਚਮ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਦੇ ਰਸਣੀ ਲਾਇਕ ਹੋਵੇ, ਜੋ ਛਕੇ ਤੇਰਾ ਨਾਮ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਗੁਰੂ ਪਾਤਸ਼ਾਹ ਜੀ, ਸੁਖਮਣੀ ਸਾਹਿਬ ਦੇ ਜਾਪ, ਗੁਰੂ ਪਾਤਸ਼ਾਹ ਜੀ ਚੌਪਾਈ ਸਾਹਿਬ ਦੇ ਪਾਠ ਦੀ ਅਰਦਾਸ, ਛੇ ਪੌੜੇ ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਕਾਟਾ ਪੁੱਲ ਚੁੱਕ ਮਾਫ ਕਰਨੀ, ਹਾਜ਼ਰੀ ਦਰ ਕਰ ਸੱਚਖੰਡ ਕੇ ਪ੍ਰਵਾਨ ਕਰਨੀ, ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਖਸ਼ ਕੇ ਕਿਰਤਾਰਥ ਕਰ ਲਓ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਸਹੀ ਪਿਆਰੇ ਜਨਮੇ ਲਓ, ਜਨਮ ਮਿਲੇ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਣ ਸਰਬਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ।

0: ਮਰੈ ਨਾ ਆਵੈ ਜਾਈ। ਚੂਕ ਚੁੱਕੀ ਪਿਆਸਾ ਪੂਰਨਾਸਾ ਗੁਰਮੁਖ ਮਿਲ ਨਿਰਗੁਣੀਐ ਕਹੋ ਨਾਨਕ ਕਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਣੀਐ ਰਾਮ ਕਲੀ ਮਹੱਲਾ ਪੰਜਵਾਂ ਹਰ ਹਰ ਧਿਆਏ ਮਨਾ ਖਿਨ ਨਾ ਵਿਸਾਰੀਏ ਰਾਮ ਰਾਮਾ ਰਾਮ ਰਮਾ ਕੰਠ ਉਰਧਾਰੀਏ ਉਰਤਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਣੋ ਪੈ ਦੂਰ ਕਰਤਾ ਪਾਪ ਹਰਤਾ ਦੁਸੈ ਦੁਖ ਪਵ ਖੰਡਣੋ ਜਗਦੀਸ਼ ਈਸ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨਸ ਰਹਿਣ ਚਿਤਾਰੀਏ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਕ ਭੰਡਾਰ ਨਾਮ ਅਨੰਤ ਧਰਾ ਨਾਮ ਨਰਹਰ ਨਿਧਾਨ ਜਿਨਕੈ ਰਸ ਭੋਗ ਏਕ ਨਾਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ ਕਿਲਵਿਖ ਹਰਣਾ ਨਾਮ ਪੁਨਹ ਚਰਣਾ ਨਾਮ ਜਨ ਕੀ ਤ੍ਰਾਸ ਹਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲ ਹੈ ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਇ ਨਾ ਜਾਣੀ ਗੁਣ ਬੇਅੰਤ ਸੁਆਮੀ ਤੇਰੇ ਕੋਇ ਨਾ ਜਾਣੀ ਦੇਖ ਚਲਤ ਦਿਆਲ ਸੁਣ ਭਗਤ ਵਖਾਨਈ ਜੀ ਜਨ ਸਭ ਤੁਝ ਧਿਆਵੈ ਪੁਰਖ ਪਤ ਪਰਮੇਸਰਾ ਸਰਵ ਜਾਚਕ ਏਕ ਦਾਤਾ ਕਰੁਣਾ ਮੈਂ ਜਗਦੀਸਰਾ ਸਾਧੂ ਸੰਤ ਸੁਜਾਨ ਸੋਈ ਜਿਸੇ ਪ੍ਰਭ ਜੀ ਮਾਨਈ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਝੇ ਪਛਾਨਈ ਮੋਹੇ ਨਿਰਗੁਣ ਅਨਾਥ ਸਰਣੀ ਆਇਆ ਬਲ ਬਲ ਗੁਰਦੇਵ ਬਲ ਬਲ ਬਲ ਗੁਰਦੇਵ ਜਿਨ ਨਾਮ ਦਿੜਾਇਆ ਗੁਰਨਾਮ ਦੀਆ ਕੁਸਲ ਥੀਆ ਸਰਬ ਇੱਛਾ ਪੁੰਨੀਆ ਜਲਨੇ ਬੁਝਾਈ ਸ਼ਾਂਤ ਆਈ ਮਿਲੇ ਚਿਰੀ ਚੁੰਨਿਆ ਆਨੰਦ ਹਰਗ ਸਹਿਜ ਸਾਚੇ ਮਹਾਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾਂ ਰੁਣ ਚੁਣੋ ਸ਼ਬਦ ਅਨਾਦ ਨਿਤ ਉਥ ਗਾਈਐ ਸੰਤਨ ਕੈ ਕਿਲਵਿਖ ਸਭ ਦੁੱਖ ਵਿਨਾਸ਼ਨ ਹਰ ਨਾਮ ਜਪੀਏ ਗੁਰਮੰਤਨ ਕੈ ਹਰ ਨਾਮ ਲੀਜੈ ਅਮਿਓ ਪੀਜੈ ਰਹਿਣ ਦਿਨਸ ਅਰਾਧੀਐ ਯੋਗਦਾਨ ਅਨੇਕ ਕਿਰਿਆ ਲਗ ਚਰਨ ਕਮਲੈ ਸਾਦੀਐ ਪਾਉ ਭਗ ਦਿਆਲ ਮੋਹਨ ਦੂਖ ਸਗਲੇ ਪਰਹਰੇ ਬਿਨਵੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰਹਰੇ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੇ ਗੁਣ ਤੇਰੀ ਰਾਮ ਆਨੰਦ ਮੰਗਲ ਗੁਣ ਗਾ ਆਨੰਦ ਮੰਗਲ ਗੁਰਚਰਨੀ ਲਾਗੇ ਪਾਏ ਸੁਖ ਘਨੇਰੀ ਰਾਮ ਸੁਖ ਨਿਧਾਨ ਮਿਲਿਆ ਦੁੱਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਭ੍ਰਮ ਪਉ ਪਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤ ਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੇ ਪ੍ਰਭ ਸਾਜਨਾ ਮਿਲ ਹਰ ਕੀਰਤਨ ਸੁਣੀਏ ਰਾਮ ਦਇਆਲ ਪ੍ਰਭ ਦਾ ਮੋਦਰ ਮਾਧੋ ਅੰਤ ਨ ਪਾਈਐ ਗੁਣੀਏ ਰਾਮ ਦਇਆਲ ਦੁਖ ਹਰ ਸਰਣ ਦਾਤਾ ਸਗਲ ਦੋਖ ਨਿਵਾਰਣੋ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਣੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਾਇਆ ਕੀਜੇ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ ਭਗਤ ਜਨਾ ਆਪਣੇ ਚਰਨੀ ਲਾਏ ਰਾਮ ਆਠ ਪਹਿਰ ਆਪਣਾ ਪ੍ਰਭ ਸਿਮਰੈ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਭਵ ਜਲ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮਿੱਠਾ ਭਾਣਾ ਸਭ ਇੱਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁੱਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾਂ ਸ਼ਾਂਤ ਸਲੋਕ ਚਰਨ ਕਮਲ ਸਰਨਾਗਤੀ ਆਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਆਰਾਧੀਏ ਬਿਪਤ ਨਿਵਾਰਨ ਰਾਮ ਸ਼ਾਂਤ ਪ੍ਰਭ ਬਿਪਤ ਨਿਵਾਰਨੋ ਤਿਸ ਬਿਨ ਅਵਰਨਾ ਕੋਈ ਜੀਉ ਸਦਾ ਸਦਾ ਹਰ ਸਿਮਰੀਏ ਜਲ ਥਲ ਮਹੀਅਲ ਸੋਏ ਜੀਉ ਜਲ ਥਲ ਮਹੀਅਲ ਪੂਰ ਰਿਹਾ ਇੱਕ ਨਿਮਖ ਮਨੋ ਨ ਵੀਸਰੈ ਗੁਰਚਰਨ ਲੱਗ ਗਏ ਦਿਨ ਸੁਭਾਗੇ ਸਰਬ ਗੁਣ ਜਗਦੀਸਰੈ ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੈ ਸੋ ਹੋਏ ਜੀਉ ਬਲ ਜਾਏ ਨਾਨਕ ਸੁਖੈ ਦਾਤੇ ਪ੍ਰਗਾਸ ਮਨ ਤਨ ਹੋਏ ਜੀਉ ਸਲੋਕ ਹਰ ਸਿਮਰ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ ਛੰਦ पै संकट काटे नारायण दयाल जियो हर गुण आनंद गाए प्रभ दीना नाथ प्रतिपाल जियो प्रतिपाल अच्युत पुरख एको तिसे स्यो रंग लागा कर चरण मस्तक मेल लीने सदा आंदिन जागा जियो पिंड गृह थान तिसका तन जोवन तन माल जियो साध सदा बल जाए नानक सर्व जिया प्रतिपाल जियो श्लोक रसना उचने रसना उचरे हर हरे गुण गोविंद वखियान नानक पकड़ी टेक एक परमेसर रखे निदान शांत सो स्वामी परव रख को अंचल ताके लाग जियो पज साधु संग दयाल देव मन की मत त्याग जियो एक ओट कीजे जियो दीजे आस एक तरणी तरै साध संगे हर नाम रंगै संसार सागर सब तरै जन्म मरण विकार छुटे फिर न लागे दाग जियो बल जाए नानक पुरख पूरन थिर जाका सोहाग जियो श्लोक धर्म अर्थ हर काम मोह मुक्त पदार्थ नाथ सगल मनोरथ पूरिया नानक लिखिया माथ शांत सगल इच्छ मेरी पुनिया मिलया निरंजन राय जियो आनंद भया वडभागियो गृह प्रगटे प्रभ आए जियो ग्रह लाल आए पुरब कमाए ताकि उपमा क्या गणा बेअंत पूर्ण सुख सहज दाता कवन रसना गुण पना आप मिलाए गय कंठ लाए तिस बिना नहीं जाए जियो बल जाए नानक सदा करते सब मैं रहा समाए जियो राग राम कली महला पंजमा रुण झुंझड़ा गाओ सखी हर एक त्यावो सतगुर तुम सेव सखी मन चिंदेड़ा फल पावो राम कली महला पंजमा रुति श्लोक एक ओंकार सतगुर प्रसाद कर बंधन प्रभ पार ब्रह्म बाछो साध है धूर आप निवार हर हर पजो नानक प्रभ पार पूर किल विख काटन पैहरण सुख सागर हर राय दीन दयाल दुख भंजनो नानक नीत त्याए शांत जस गाव वड भाग्यो कर किरपा भगवंत जियो रुति महामूरत कड़ी गुण उजरत शोभा वंत जियो गुण रंग राते धन तेजन जिनी एक मन त्याया सफल जन्म पया तिनका जिनी सो प्रभ पाया पुन दान न तुल किरिया हर सर्ब पापा हंत जियो विनवंत नानक सिवर जीवा जन्म मारण रहांत जियो श्लोक उद्यम अगम गोचरो चरण कमल नमस्कार कथनी सा तुद भावसी नानक नाम आधार संत सरण साजन परो स्वामी सिमर अनंत सुके ते हरिया थिया नानक जाप भगवंत शांत रुत सारस बसंत माह चीत वैसाख सुख मास जियो हर जियो नाहो मिलिया मौलिया मंतन सास जियो कर नाहो निश्चल आनंद सखिए चरण कमल प्रफुल्या सुंदर सुगड़ सुजान बेता गुण गोविंद अमुल्या बड़भाग पाया दुख गवाया भई पूरन आस जियो बिनवंत नानक सरण तेरी मिटी जमकी त्रास जियो श्लोक साध संगत बिन भ्रम मोई करती कर्म अनेक कोमल बंधन बाधिया नानक कर्म लेख जो पाणे से मेलिया वे छोड़े पी आप नानक प्राव शरनागति जाका वड प्रताप शांत ग्रीखम रुत अत गाखड़ी जेठ अखाड़े काम जियो प्रेम विशोह दुहागणी दृष्टन करी राम जियो न दृष्ट आवै मर्त हावै महागर्भ मुठिया जलबाज मछली तड़फड़ावै संग माया रुठिया कर पाप जोनी पै पीत होई दे सासन जाम जियो बिनवंत नानक ओट तेरी राख पूरन काम जियो श्लोक सरदा लागी संग प्रीत मैं एक तिल रहन न जाए मन तन अंतर राव रहे नानक सहज सुपाए कर गै लीनी साजन है जन्म जन्म के मीत चरण दासी कर लई नानक प्रभ हित चीत शांत रुत बरस सुहेलिया सावन भाद्रवे आनंद जियो कन उनवे बुठे जल थल पूर रहा मकरंद जियो ਪ੍ਰਭ ਪੂਰ ਰਹਿਆ ਸਰਬ ਠਾਈ, ਹਰ ਨਾਵ ਨਵ ਨਿਧ ਗ੍ਰਹਿ ਪਰੈ, ਸਿਮਰ ਸੁਅਮੀ ਅੰਤਰ ਜਾਮੀ, ਕੁਲ ਸਮੂਹਾ ਸਭ ਤਰੈ, ਪ੍ਰੈ ਰੰਗ ਜਾਗੈ ਨ ਛਿਦਰ ਲਾਗੈ, ਕਿਰਪਾਲ ਸਤਿਬਖ ਸਿੰਧ ਜੀਓ, ਬਿਨਵੰਤ ਨਾਨਕ ਹਰ ਕੰਤ ਪਾਇਆ, ਸਦਾ ਮਨ ਪਾਵੰਦ ਜੀਓ ਸਲੋਕ, ਆਸ ਪਿਆਸੀ ਮੈਂ ਫਿਰੋ ਕਬ ਪੇਖੋ ਗੋਪਾਲ, ਹੈ ਕੋਈ ਸਾਜਨ ਸੰਤ ਜਨ, ਨਾਨਕ ਪ੍ਰਭ ਮਿਲਣ ਹਾਰ, ਬਿਨ ਮਿਲਵੇ ਸ਼ਾਂਤ ਨਾ ਉਪਜੇ, ਤਿਲ ਪਲ ਰਹਿਣ ਨਾ ਜਾਇ, ਹਰ ਸਾਧੈ ਸਰਨਾਗਦੀ, ਨਾਨਕ ਆਸ ਪੁਜਾਏ ਸ਼ੰਤ, ਰੁੱਤ ਸਰਦ ਅਡੰਬਰੋ ਅਸੂ ਕਤਕੈ ਹਰ ਪਿਆਸ ਜੀਓ, ਖੋ ਜਾਂਤੀ ਦਰਸ਼ਨ ਫਿਰਤ, ਕਬ ਮਿਲੀਏ ਗੁਣਤਾਸ ਜੀਓ, ਬਿਨ ਕੰਤ ਪਿਆਰੇ ਨੈ ਸੁਖ ਸਾਰੇ, ਹਾਰ ਕੰਗਣ ਤ੍ਰਿਗ ਬਨਾ, ਸੁੰਦਰ ਸੁਜਾਨ ਚਤੁਰ ਬੇਤੀ, ਸਾਸ ਬਿਨ ਜੈਸੀ ਤਨਾ, ਈਤ ਉਤ ਦਹ ਦਿਸ ਅਲੋਕਨ, ਮਨ ਮਿਲਨ ਕੀ ਪ੍ਰਭ ਪਿਆਸ ਜੀਓ, ਬਿਨਵੰਤ ਨਾਨਕ ਧਾਰ ਕਿਰਪਾ, ਮਿਹਲੋ ਪ੍ਰਭ ਗੁਣਤਾਸ ਜੀਓ ਸਲੋਕ, ਜਲਨ ਬੁਜੀ ਸੀਤਲ ਪਏ, ਮਨ ਤਨ ਉਪਜੀ ਸ਼ਾਂਤ, ਨਾਨਕ ਪ੍ਰਭ ਪੂਰਨ ਮਿਲੇ, ਦੁਤੀਆ ਬਿਨਸੀ ਭਰਾਂਤ, ਸਾਧ ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ, ਨਾਨਕ ਭਰਮ ਪੈ ਮਿਟ ਗਏ, ਰਮਣ ਰਾਮ ਭਰਪੂਰ ਸ਼ਾਂਤ, ਰੁੱਤ ਸਿਸਿਅਰ ਸੀਤਲ ਹਰ ਪ੍ਰਗਟੇ ਮਗਰ ਪੋਹੇ ਜੀਓ, ਜਲਨ ਬੁਜੀ ਦਰਸ ਪਾਇਆ, ਬਿਨਸੇ ਮਾਇਆ ਧਰੋਹ ਜੀਓ, ਸਭ ਕਾਮ ਪੂਰੇ ਮਿਲ ਹਜੂਰੇ, ਹਰ ਚਰਨ ਸੇਵਕ ਸੇਵਿਆ, ਹਰ ਡੋਰ ਸਿਗਾਰ ਸਭ ਰਸ, ਗੁਣ ਗਾਓ ਅਲਖ ਭੇਵਿਆ, ਭਾਓ ਭਗਤ ਗੋਬਿੰਦ ਬਾਸ਼ਤ, ਜਾਮਨਾ ਸਾਕੇ ਜੋਹੇ ਜੀਓ, ਬਿਨਵੰਤ ਨਾਨਕ ਪ੍ਰਭ ਆਪ ਮੇਲੀ, ਤਹਿ ਨ ਪ੍ਰੇਮ ਵਿਸ਼ੋਹ ਜੀਓ ਸਲੋਕ, ਹਰ ਤਨ ਪਾਇਆ ਸੁਹਾਗਣੀ, ਡੋਲਤ ਨਾਹੀ ਚੀਤ, ਸੰਤ ਸੰਜੋਗੀ ਨਾਨਕਾ, ਗ੍ਰਹਿ ਪ੍ਰਗਟੇ ਪ੍ਰਭ ਮੀਤ, ਨਾਦ ਵਿਨੋਦ ਆਨੰਦ ਕੋੜ, ਪ੍ਰੇ ਪ੍ਰੀਤਮ ਸੰਗ ਬਣੈ, ਮਨ ਬਾਸ਼ਨ ਫਲ ਪਾਇਆ, ਹਰ ਨਾਨਕ ਨਾਮ ਭਨੈ ਸ਼ੰਤ, ਹਿਮਕਰ ਰੁੱਤ ਮਨ ਭਾਵਦੀ, ਮਾਘ ਫਗਣ ਗੁਣਵੰਤ ਜੀਓ, ਸਖੇ ਸਹੇਲੀ ਗਾਓ ਮੰਗਲੋ, ਗ੍ਰਹਿ ਆਏ ਹਰ ਕੰਤ ਜੀਓ, ਗ੍ਰਹਿ ਲਾਲ ਆਏ ਮਨ ਧਿਆਏ, ਸੇਜ ਸੁੰਦਰ ਸੋਹੀਆ, ਵਣ ਤ੍ਰਿਣ ਤ੍ਰਿਭਵਨ ਪਏ ਹਰਿਆ, ਦੇਖ ਦਰਸ਼ਨ ਮੋਹੀਆ, ਮਿਲੇ ਸੁਆਮੀ ਇਛਪੁਨੀ, ਮਨ ਜਪਿਆ ਨਿਰਮਲ ਮੰਤ ਜੀਓ, ਬਿਨਵੰਤ ਨਾਨਕ ਨਿਤ ਕਰੋ ਹੋ ਰਲੀਆਂ, ਹਰ ਮਿਲੇ ਸ੍ਰੀ ਧਰ ਕੰਤ ਜੀਓ ਸਲੋਕ, ਸੰਤ ਸਹਾਈ ਜੀ ਕੇ ਪਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਆ ਹੈ ਨਾਨਕ ਨਾਮ ਪਿਆਰ, ਜਿਨ ਜਾਣਿਆ ਸੇਈ ਤਰੇ, ਸੇ ਸੂਰੇ ਸੇ ਵੀਰ, ਨਾਨਕ ਤਿਨ ਬਲਿਹਾਰਨੇ, ਹਰ ਜਪ ਉਤਰੇ ਤੀਰ, ਸ਼ੰਤ ਚਰਨ ਬਿਰਾਜਤ ਸਭ ਉਪਰੈ, ਮਿਟਿਆ ਸਗਲ ਕਲੇਸ਼ ਜੀਓ, ਆਵਣ ਜਾਵਣ ਦੁੱਖ ਹਰੇ, ਹਰ ਭਗਤ ਕੀਆ ਪ੍ਰਵੇਸ਼ ਜੀਓ, ਹਰ ਰੰਗ ਰਾਤੀ ਸਹਿਜ ਮਾਤੇ, ਤਿਲ ਨਾ ਮੰਤੇ ਵੀਸਰੈ, ਤਜ ਆਪ ਸਰਨੀ ਪਰੈ ਚਰਨੀ, ਸਰਵ ਗੁਣ ਜਗਦੀਸਰੈ, ਗੋਬਿੰਦ ਗੁਣ ਨਿਧ ਸ੍ਰੀ ਰੰਗ ਸੁਆਮੀ, ਆਦਿ ਕਹੋ ਆਦੇਸ਼ ਜੀਓ, ਬਿਨਵੰਤ ਨਾਨਕ ਮਾਇਆ ਧਾਰ ਹੋ, ਜੁਗ ਜੁਗ ਹੋ ਇੱਕ ਵੇਸ਼ ਜੀਓ, ਰਾਮ ਕਲੀ ਮਹੱਲਾ ਪਹਿਲਾ, ਦੱਖਣੀ ਓਅੰਕਾਰ ਇੱਕ, ਓਅੰਕਾਰ ਸਤਿਗੁਰੂ ਪ੍ਰਸਾਦ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਯੁਗ ਪਏ, ਓਅੰਕਾਰ ਵੇਦ ਨਿਰਮੈ, ਓਅੰਕਾਰ ਸ਼ਬਦ ਉਦਰੈ, ਓਅੰਕਾਰ ਗੁਰਮੁਖ ਤਰੈ, ਹੁਣ ਮਨ ਅੱਖਰ ਸੁਣੋ ਵਿਚਾਰ, ਹੁਣ ਮਨ ਅੱਖਰ ਤ੍ਰਿਭਵਨ ਸਾਰ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਰਹਾਓ ਸੱਸੇ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੈ, ਚੁਣ ਲੈ ਮਾਨਕ ਮੋਤੀ, ਸਮਝੈ ਸੂਝੈ ਪੜ ਪੜ ਬੂਝੈ, ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੇ ਸਾਚ ਸੰਭਾਲੈ, ਬਿਨ ਸਾਚੀ ਜਗ ਕਾਚਾ, ਧੱਦੈ ਧਰਮ ਤਰੇ ਧਰਮਾਪੁਰ, ਗੁਣਕਾਰੀ ਮਨ ਧੀਰਾ, ਧੱਦੈ ਧੂਲ ਪੜੇ ਮੁਖ ਮਸਤਕ, ਕੰਚਨ ਪਏ ਮਨੂਰਾ, ਤਨ ਧਰਣੀ ਤਰ ਆਪ ਜੋਨੀ, ਤੂਲ ਬੋਲ ਸੱਚ ਪੂਰਾ, ਕਰਤੇ ਕੀਮਿਤ ਕਰਤਾ ਜਾਣੈ, ਕਹਿ ਜਾਣੇ ਗੁਰਸੂਰਾ, ਗਿਆਨ ਗਵਾਇਆ ਦੂਜਾ ਭਾਇਆ, ਗਰਭ ਗਲੇ ਬਿਖ ਖਾਇਆ, ਗੁਰਰਸ ਗੀਤ ਬਾਦ ਨਹੀਂ ਭਾਵੈ, ਸੁਣਿਐ ਗਹਿਰ ਗੰਭੀਰ ਗਵਾਇਆ, ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸਾਚ ਸੁਖਾਇਆ, ਆਪੇ ਗੁਰਮੁਖ ਆਪੇ ਦੇਵੇ, ਆਪੇ ਅੰਮ੍ਰਿਤ ਪੀ ਆਇਆ, एको एक कहे सब कोई, होमे गर्व व्यापै अंतर बाहर एक पछाणे, एक और मैल संजापै प्रभ नेड़े हर दूर न जान हो, एको श्रेष्ठ सुभाई एक अंकार अवर नहीं दूजा, नानक एक समाई इस करते को क्यों गए राखो, अफरयो तुल न जाई माया के देवाने प्राणी, झूठ ठगौरी पाई लभ लो मोहताज बिगुते, इव तब फिर पछताई एक सरेवै तां गत मित पावै, आवण जान रहाई एक आचार रंग एक रूप, पौन पानी अग्नि असरूप, एको पवर पवै तेह लोए, एको बूजे सूजे पत होए, ज्ञान ध्यान लै समसर रहे, गुरमुख एक बिरला को लहे, जिसनु दे कृपा ते सुख पाए, गुरु द्वारे आख सुनाए, ऊरम धूरम जोत उजाला, तीन पवन में गुर गोपाला, उगबया असरूप दिखावै, कर कृपा अपने कर आवै, उनवे वर्षे नीचर तारा, उत्तम शब्द सवारण हारा, इस एक का जाने पेओ, आपे करता आपे देव, उगवे सूर असुर संघारे, ऊचो देख शब्द विचारे, ऊपर आद अंत तेह लोए, आपे करे कथे सुने सोए, ओह विदाता मन तन दे, ओह विदाता मन मुख सोए, प्रभ जग जीवन अवर न कोय, नानक नाम रते पत होय, राजन राव रवै हितकार, रण मैं लूजै मनुआ मार, रात दिन तरहे रंग राता, तीन पवन जुग चारे जाता, जिन जाता सो तिस ही जिया, अत निरमायल सी जस देहा, रैसी राम हृदय कपाए, अंतर सावद साच लिबलाए, रोस न कीजे अमृत पीजे, रहन नहीं संसारे, राजे राय रंक नहीं रहना, आए जाए जुग चारे, रहन कहन ते रहे न कोई, किस पै करो बेनंती, एक शब्द राम नाम निरुद्ध, गुरदेवे पतमती, लाज मरंती मर गई, पूंगट खोल चली, सास दिबानी बावरी, सिरते संकटली, प्रेम बुलाई रली स्यों, मन में शब्द आनंद, लारल रती लाली पई, गुरमुख पई नचिंद, लाहा नाम रतन जप सार, लभ लोभ बुरा अहंकार, लाड़ी चाड़ी लाए तुबार, मनमुख अंधा मुगद गावार, लाहे कारण आया जग, होए मजूर गया ठगाए ठग, लाहा नाम पूंजी वेसाह, नानक सच्ची पत सच्चा पात साह, आए विगुता जग जम पांथ, आई न मेटन को समरथ, आथ सैर नीच कर होए, आथ देख निवे जिस दोए, आथ होए ता मुगद सियाना, भगत बिहुना जग बहुराना, सब मैं बरते एको सोय, जिसनु कृपा करे तिस प्रगट होए, जुग जुग थाप सदा निर्वैर, जन्म मरण नहीं तंदा तैर, जो दिसे सो आपे आप उपाय आपे कट थाप, आप गोचर तंदे लोई, जोग जुगत जग जीवन सोई, कर आचार सच सुख होई, नाम विहुणा मुगत किव होई, विण नावै विरोध शरीर, क्यों ना मिले काटै मन पीर, वाट बटाऊ आवे जाय, क्या ले आया क्या पल्ले पाए, विण नावै तोटा सब थाय, लाहा मिले जद दे बुझाए, वणज वापार वणज वापारी, विण नावै कैसी पत सारी, गुण विचारे ज्ञानी सोए, गुण में ज्ञान प्राप्त होए, गुण दाता विरला संसार, साची करनी गुर विचार, अगम अगोचर कीमत नहीं पाए, ता मिलिया जा ले मिलाए, गुणवंती गुण सारे नीत, नानक गुरमत मिलिए मीत, काम क्रोध काया को गाले, ज्यो कंचन सोहागा टाले, कस कस वटी सहे सोताओ, नदर सरावनी सचड़ाओ, जागत पशु अहंकार कसाई, कर करते करनी कर पाई, ਜਿਨ ਕੀਤਾ ਜਿਨ ਕੀਤੀ ਤਿਨ ਕੀਮਤ ਪਾਈ। ਹੋਰ ਕਿਆ ਕਹੀਏ, ਕਿਛ ਕਹਿਣ ਨਾ ਜਾਈ। ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਈ ਮਨ ਸਤਿਗੁਰ ਦੀਆ। ਖਰਾ ਖਰਾ ਆਖੇ ਸਭ ਖੋਏ, ਖਰਾ ਰਤਨ ਜੁਗ ਚਾਰੇ ਹੋਏ। ਖਾਤ ਪੀਏਤ ਮੋਹ ਨਹੀਂ ਜਾਣਿਆ, ਖਿਨ ਮੈਂ ਮੋਏ ਜਾਂ ਸ਼ਬਦ ਪਛਾਣਿਆ। ਅਸਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਣਿਆ। ਗਗਨ ਗਭੀਰ ਗਗਨਾਂਤਰ ਵਾਸ,
1: ਗੁਣ ਗਾਵੇ ਸੁਖ ਸਹਿਜ ਨਿਵਾਸ। ਗਿਆ ਨਾ ਆਵੇ ਆਏ ਨਾ ਜਾਏ, ਗੁਰਪ੍ਰਸਾਦ ਰਹਿ ਲਿਵਲਾਏ। ਗਗਨ ਅਗੰਮ ਅਨਾਥ ਅਜੂਨੀ, ਅਸਤਰ ਚੀਤ ਸਮਾਧ ਸੰਗੋਨੀ। ਹਰਨਾਮ ਚੇਤ ਫਿਰ ਪਵੇ ਨਾ ਜੂਨੀ, ਗੁਰਮਤ ਸਾਰ ਹਰਨਾਮ ਬਿਹੂਨੀ। ਘਰ ਦਰ ਫਿਰ ਥਾਕੀ ਬਹੁ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ। ਕਿਤੇ ਮਾਤ ਪਿਤਾ ਸੁਤ ਧੀਆ, ਕਿਤੇ ਗੁਰ ਚੇਲੇ ਫੁਨ ਹੂਆ। ਕਾਚੇ ਗੁਰ ਤੇ ਮੁਗਤ ਨਾ ਹੂਆ, ਕੇਤੀ ਨਾਰ ਵਰ ਏਕ ਸਮਾਲ। ਗੁਰਮੁਖ ਮਰਨ ਜੀਵਨ ਪ੍ਰਭ ਨਾਲ, ਦੈ ਦਿਸ ਢੂੰਡ ਘਰੇ ਮੈਂ ਪਾਇਆ। ਮਿਲ ਪਿਆ ਸਤਿਗੁਰੂ ਮੈਂ ਲਾਇਆ, ਗੁਰਮੁਖ ਗਾਵੇ ਗੁਰਮੁਖ ਬੋਲਾਏ। ਗੁਰਮੁਖ ਤੋਲ ਤੁਲਾਵੇ ਤੋਲੇ, ਗੁਰਮੁਖ ਆਵੇ ਜਾਏ ਨਿਸੰਗ। ਪਰ ਹਰ ਮੈਲ ਜਲਾਏ ਕਲੰਕ, ਗੁਰਮੁਖ ਨਾਦ ਬੇਦ ਵਿਚਾਰ। ਗੁਰਮੁਖ ਮੱਜਣ ਚਾਜੇ ਚਾਰ, ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ। ਨਾਨਕ ਗੁਰਮੁਖ ਪਾਵੇ ਪਾਰ, ਚੰਚਲ ਚੀਤ ਨਾ ਰਹੀ ਠਾਏ। ਚੋਰੀ ਮਿਰਗ ਅੰਗੂਰੀ ਖਾਏ, ਚਰਨ ਕਮਲ ਔਰ ਤਾਰੇ ਚੀਤ। ਚਿਰ ਜੀਵਨ ਚੇਤਨ ਨਿਤ ਨੀਤ, ਚਿੰਤਤ ਹੀ ਦਿਸੈ ਸਭ ਕੋਏ। ਚੇਤ ਏਕ ਤਹੀ ਸੁਖ ਹੋਏ, ਚੇਤ ਵਸੈ ਰਾਚੇ ਹਰਨਾਏ। ਮੁਕਤ ਭਇਆ ਪਤ ਸਿਉ ਘਰ ਜਾਏ, ਸ਼ੀਜੇ ਦੇ ਖੁੱਲੇ ਇੱਕ ਗੰਡ, ਛਿਆ ਨਿਤ ਦੇਖੋ ਜਗ ਹੰਡ। ਧੂਪ ਛਾਵ ਜੇ ਸਮ ਕਰ ਜਾਣੇ, ਬੰਧਨ ਕਾਟ ਮੁਕਤ ਘਰ ਆਣੇ। ਛਾਇਆ ਸ਼ੂਸ਼ੀ ਜਗਤ ਭੁਲਾਨਾ, ਲਿਖਿਆ ਕਿਰਤ ਧੁਰੇ ਪਰਵਾਨਾ। ਛੀਜੈ ਜੋਬਣ ਜਰੂਆ ਸਿਰਕਾਲ, ਕਾਇਆ ਛੀਜੇ ਭਈ ਸਿਬਾਲ। ਜਾਪੇ ਆਪ ਪ੍ਰਭੂ ਤਿਹੁ ਲੋਏ, ਜੁਗ ਜੁਗ ਦਾਤਾ ਵਰਣਾ ਕੋਏ। ਜਿਉ ਭਾਵੇ ਤਿਉ ਰਾਖੇ ਰਾਖ, ਜਸ ਜਾਚੋ ਦੇਵੈ ਪਤ ਸਾਖ। ਜਾਗਤ ਜਾਗ ਰਹੇ ਤੁਧ ਪਾਵਾ, ਜਾਂ ਤੂੰ ਮਿਲੈ ਤਾਂ ਤੁਝੇ ਸਮਾਵਾ। ਜੈ ਜੈਕਾਰ ਜਪੋ ਜਗਦੀਸ਼, ਗੁਰਮਤ ਮਿਲੀਏ ਬੀਸ ਅਕੀਸ। ਝੱਖ ਬੋਲਣ ਕਿਆ ਜਗ ਸਿਉਵਾਦ, ਝੂਰ ਮਰੇ ਦੇਖੇ ਪਰਮਾਦ। ਜਨਮ ਮੂਏ ਨੇ ਜੀਵਨ ਆਸਾ, ਆਏ ਚੱਲੇ ਭਏ ਆਸ ਨਿਰਾਸਾ। ਚੋਰ ਚੋਰ ਝੱਖ ਮਾਟੀ ਰਲ ਜਾਏ, ਪਾਲਣ ਜਾਪੇ ਹਰ ਗੁਣ ਗਾਏ। ਪਾਈ ਨਵਨਿਧ ਹਰ ਕੇ ਨਾਏ, ਆਪੇ ਦੇਵੇ ਸਹਿ ਸੁਭਾਏ। ਗਿਆਨੋ ਬੋਲੇ ਆਪੇ ਬੂਝੇ, ਆਪੇ ਸਮਝੇ ਆਪੇ ਸੂਝੇ। ਗੁਰ ਕਾ ਕਹਿਆ ਅੰਕ ਸੰਭਾਵੇ, ਨਿਰਮਲ ਸੂਚੇ ਸਾਚੋ ਭਾਵੇ। ਗੁਰਸਾਗਰ ਰਤਨੀ ਨਹੀਂ ਦੋਟ, ਲਾਲ ਪਦਾਰਥ ਸਾਚ ਅਖੋਟ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਨਾਨਕ ਗੁਰਮਤ ਸਾਚ ਸਮਾਵੋ, ਟੂਟੈ ਨਿਹੋ ਕੇ ਬੋਲੇ ਸਹੀ। ਟੂਟੈ ਬਾਦ ਦਿਸ ਗਈ ਟੂਟ ਪ੍ਰੀਤ, ਗਈ ਬੁਰਬੋਲ। ਦੁਰਮਤ ਪਰ ਹਰ ਛਾਡੀ ਢੋਲ, ਟੂਟੈ ਗੰਠ ਪੜੇ ਵਿਚਾਰ। ਗੁਰਸਬਦੀ ਘਰ ਕਾਰਜ ਸਾਰ, ਲਾਹ ਸਾਚ ਨਯਾਵੇ ਤੋਟਾ। ਤ੍ਰੈ ਭਵਨ ਠਾਕਰ ਪ੍ਰੀਤਮ ਮੋਟਾ, ਠਾਕ ਮਨੁਆ ਰੱਖ ਉਠਾਏ। ਠਕ ਮੋਈ ਅਵਗਣ ਪਛਤਾਏ, ਠਾਕਰ ਇੱਕ ਸੁਭਾਈ ਨਾਰ। ਬਹੁਤੇ ਵੇਸ ਕਰੇ ਕੂੜਿਆਰ, ਪਰ ਘਰ ਜਾਤੀ ਠਾਕ ਰਹਾਈ। ਮੈਲ ਬੁਲਾਈ ਠਾਕ ਨਾ ਪਾਈ, ਸਭ ਸਵਾਰੀ ਸਾਚ ਪਿਆਰੀ। ਸਾਈ ਸੁਹਾਗਨ ਠਾਕਰ ਧਾਰੀ, ਡੋਲਤ ਡੋਲਤੇ ਸਖੀ। ਫਾਟੇ ਚੀਰ ਸਿੰਗਾਰ, ਆਪਣ ਤਨ ਸੁਖ ਨਈ ਬਿਨ ਡਰ ਬਿਨ ਠੀ ਡਰ ਡਰਪਈ ਘਰ ਆਪਣੇ ਡਿਠੀ ਗੰਤ ਸੁਜਾਨ ਡਰ ਰੱਖਿਆ ਗੁਰ ਆਪਣੇ ਨਿਰਪਉ ਨਾਮ ਵਖਾਣ ਡੂੰਗਰ ਵਾਸ ਤਿਖਾ ਕਨੀ ਜਬ ਦੇਖਾ ਨਹੀਂ ਦੂਰ ਤਿਖਾ ਨਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਦੇਹ ਦੇ ਆਖੇ ਸਭ ਕੋਈ ਜੈ ਭਾਵੇਂ ਤੇ ਦੇ ਗੁਰੂ ਦੁਆਰੇ ਦੇਵਸੀ ਤਿਖਾ ਨਿਵਾਰੇ ਸੋਏ ਢੂੰਡਦਾ ਢੂੰਡਦਾ ਢੂੰਡਲਤਾ ਢੂੰਡਤ ਹਾਂ ਫਿਰੀ ਟਹਿ ਟਹਿ ਪਵਣ ਕੁਰਾਰ ਭਾਰੇ ਟਹਿ ਤੇ ਟਹਿ ਪੈ ਓਲੇ ਨਿਗਸੇ ਪਾਰ ਅੰਮ੍ਰਿਤ ਝਾਜੀ ਹਰ ਮਿਲੇ ਤਿਨਕੇ ਓਂ ਵਲ ਜਾਉ ਤਿਨਕੀ ਧੂੜ ਅਕੁਲੀਅ ਸੰਗਤ ਮਿਲ ਮਲਾ ਮਨ ਦੀਆ ਗੁਰ ਆਪਣੇ ਪਾਇਆ ਨਿਰਮਲ ਨਾਉ ਜਿਨ ਨਾਮ ਦੀਆ ਤਿਸ ਸਿਵ ਸਾਂ ਤਿਸ ਬਲਹਾਰੇ ਜਾਉ ਜੋ ਅਸਾਰੇ ਸੋ ਢਾਏ ਸੀ ਤਿਸ ਬਿਨ ਅਵਰ ਜੋ ਅਸਾਰੇ ਸੋ ਢਾ ਸੀ ਤਿਸ ਬਿਨ ਅਵਰ ਨਾ ਕੋਏ ਗੁਰ ਪ੍ਰਸਾਦੀ ਤੇ ਸੰਭਲਾ ਤਾਂ ਤਨ ਦੁੱਖ ਨਾ ਹੋਏ

ਕਲਰ ਕੰਧ ਗਿਰੰਤ ਵਿਨੜਾਵੇ ਕਿਉਂ ਛੁੱਟੀਏ ਜਾਏ ਰਸਾਤ ਲਯੰਤ ਗਣਤ ਗਣਾਵੇ ਅੱਖਰੀ ਅਗਣਤ ਸਾਚਾ ਸੋਏ ਅਗਿਆਨੀ ਮਤਹੀਨ ਹੈ ਗੁਰ ਬਿਨ ਗਿਆਨ ਨਾ ਹੋਏ ਟੂਟੀ ਤੰਤਰ ਬਾਬ ਕੀ ਵਾਜੇ ਨਹੀਂ ਵਜੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਯੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਚੁਕੇ ਮਿਲੇ ਕਿਸੇ ਤਿਨਕੋ ਫਾਸ ਨਾ ਰੰਚ ਉੱਡੇ ਤਾਂ ਬੈਗੁਲ ਬੈਗੁਲੇ ਤਾਕੇ ਚੁਗ ਘਨੀ ਪੰਖ ਤੁਟੇ ਫਾਹੀ ਪੜੀ ਅਵਗਣ ਭੀੜ ਬਣੀ ਬਿਨ ਸਾਚੇ ਕਿਉਂ ਛੁੱਟੀਏ ਹਰ ਗੁਣ ਕਰਮ ਮਣੀ ਆਪ ਛੁਡਾਏ ਛੁੱਟੀਐ ਵੱਡਾ ਆਪ ਤਣੀ ਗੁਰਪ੍ਰਸਾਦੀ ਛੁੱਟੀਐ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਆਂ ਜੈ ਭਾਵੇਂ ਤੈਂਦੇ ਥਰ ਥਰ ਕੰਪੇ ਜੀਅੜਾ ਥਾਣ ਵੀ ਹੋਣਾ ਸੋ ਹੋਏ ਥਾਣ ਮਾਣ ਸਚੇ ਕਹਿ ਕਾਜ ਨਾ ਫੀਟੇ ਕੋਏ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰ ਨਰ ਨਾਥ ਨਾਥ ਤੂੰ ਨਿਧਰ ਆਧਾਰ ਸਰਬੈ ਥਾਣ ਧਨੰਤਰੀ ਤੂੰ ਦਾਤਾ ਦਾਤਾਰ ਜੈ ਦੇਖਾਂ ਤਹ ਏਕ ਤੂੰ ਅੰਤ ਨਾ ਪਾਰਾ ਵਾਰ ਥਾਣ ਥਨੰਤਰ ਰਵ ਰਿਆ ਗੁਰਸਬ ਦੀ ਵਿਚਾਰ ਅਣਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ

ਗਿਆਨ ਧਿਆਨ। ਧਨ ਗਿਆ ਬਹਿ ਝੂਰੀ ਐ, ਧਨ ਮੈਂ ਚੀਤ ਗਵਾਰ, ਧਨ ਵਿਰਲੀ ਸੱਚ ਸੰਚਿਆ, ਨਿਰਮਲ ਨਾਮ ਪਿਆਰ। ਧਨ ਗਿਆ ਤਾਂ ਜਾਣ ਦੇ ਰਾਚੇ, ਜੇ ਰਾਚੇ ਰੰਗ ਏਕ, ਮਨ ਦੀਜੇ ਸਿਰ ਸੌਂਪੀਏ, ਭੀ ਕਰਤੇ ਕੀ ਟੇਕ। ਧੰਦਾ ਤਾਵਤ ਰਹਿ ਗਏ, ਮਨ ਮੈਂ ਸਬਦ ਆਨੰਦ, ਦੁਰਜਨ ਤੇ ਸਾਜਨ ਭਏ, ਭੇਟੇ ਗੁਰ ਗੋਬਿੰਦ। ਬਨ

ਕਾਰ ਨਾਨਕ ਪ੍ਰਿਓ ਪ੍ਰਿਓ ਜੇ ਕਰੀ ਮੇਲੇ ਮੇਲਨਹਾਰ ਜਿਨ ਵਿਛੋੜੀ ਸੋ ਮਿਲ ਸੀ ਗੁਰ ਕਹੇ ਤੇ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਾ ਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਤਿਸ ਸੋਗ ਵਿਜੋਗ ਸੰਤਾਪ ਨਰਕ ਪੜੰਤੋ ਕਿਉਂ ਰਹਿ ਕਿਉਂ ਬੰਚੇ ਜਮ ਕਾਲ ਕਿਉਂ ਆਮਣ ਜਾਣਾ ਵਿਸਰੈ ਝੂਠ ਬੁਰਾ ਖੈ ਕਾਲ ਮਨ ਜੰਜਾਲੀ ਵੇੜਿਆ ਪੀ ਜੰਜਾਲਾ ਮਾਹੇ ਵਿਰਣਾਵੇ ਕਿਉਂ ਛੁੱਟੀ ਹੈ ਪਾਪੇ ਪਜੇ ਪਚਾਏ ਫਿਰ ਫਿਰ ਫਾਹੇ ਫਾਸੇ ਕਊਆ ਫਿਰ ਪਛਤਾਨਾ ਅਬ ਕਿਆ ਹੂਆ ਫਾਥਾ ਜੋਗ ਚੁਗੇ ਨਹੀਂ ਬੂਝੈ ਸਤਿਗੁਰ ਮਿਲੈ ਤਾਂ ਆਖੀ ਸੂਝੈ ਜਿਉ ਮਛਲੀ ਫਾਥੀ ਜਮ ਜਾਲ ਵਿਣ ਗੁਰਦਾਤੇ ਮੁਕਤ ਨਾ ਭਾਲ ਫਿਰ ਫਿਰ ਆਵੈ ਫਿਰ ਫਿਰ ਜਾਏ

ਸਤਿਗੁਰ ਸੇਵੈ ਤੇ ਬਿਰਲੋ ਗਿਆਨੀ ਬੂਜਨੋ ਸਤਿਗੁਰ ਸਾਚ ਮਿਲੈ ਠਾਕੁਰ ਹਾਥ ਵਡਾਈਆਂ ਜੈ ਭਾਵੇਂ ਤੈਂਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਏ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਪਨ ਪਨ ਘੜੀਐ ਘੜ ਘੜ ਭੱਜੈ ਢਾਹੇ ਉਸਾਰੇ ਉਸਰੇ ਢਾਹੇ ਸਾਰ ਪਰ ਸੁਖ ਹੈ ਭੀ ਭਰ ਭੁਖ ਹੈ ਸਮਰੱਥ ਵੇ ਪਰਵਾਹੇ ਭਰਮ ਭੁਲਾਨੇ ਭਏ ਦੀਵਾ

ਘਰ ਵਾਸਾ ਪਾਈਏ, ਭਭੈ ਭਵ ਜਲ ਮਾਰਗ ਵਿਖੜਾ, ਸਰਾਸਾ ਤਰੀਐ ਗੁਰਪ੍ਰਸਾਦੀ ਆਪੋ ਚੀਨੈ, ਜੀਵਤ ਆਇਮ ਮਰੀਐ ਮਾਇਆ ਮਾਇਆ ਕਰ ਮੂਏ, ਮਾਇਆ ਕਿਸੇ ਨਾ ਸਾਥ ਅੰਸ ਚੱਲੇ ਉੱਠ।

ਜਿਨ ਹਰ ਪਾਇਆ ਧੰਦਾ ਮੂਹਾ ਵਿਗੁੱਤੀ ਮਾਇਆ ਜੋ ਦਿਸੇ ਸੋ ਚਲ ਸੀ ਕਿਸ ਕੋ ਮੀਤ ਕਰਿਓ ਜਿਉ ਸਮਪੋ ਆਪਣਾ ਤਨ ਮਨ ਆਗੇ ਦੇ ਉਸਤਰ ਕਰਤਾ ਤੂੰ ਤਨੀ ਤਿਸੀ ਕੀ ਮੈਂ ਓਟ ਗੁਣ ਕੀ ਮਾਰੀ ਹੋਮ ਹੋਈ ਸਬਦ ਰਤੀ ਮਨ ਚੋਟ

ਤੇ ਸਭ ਮਾਇਆ ਮਮਤਾ ਮੋਹਨੀ ਜਿਨ ਕੀਤੀ ਸੋ ਜਾਣ ਵਿਖਿਆ ਅਮ੍ਰਿਤੇ ਕਹਿ ਬੁਝੇ ਪੁਰਖ ਸੁਜਾਨ ਖਿਮਾ ਵਿਹੂਣੇ ਖੱਪ ਗਏ ਖੂਨ ਲੱਖ ਅਸੰਖ ਗਣਤ ਨਾ ਆਵੇ ਕਿਆ ਹੋ ਗਣੀ ਖੱਪ ਖੱਪ ਮੋਏ ਬੇਸੰਖ ਖਸਮ ਪਛਾਣੇ ਆਪਣਾ ਖੁੱਲੇ ਬੰਧ ਨਾ ਪਾਏ ਸਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ ਖਰਚ ਖਰਾ ਧਨ ਧਿਆਨ ਤੂੰ ਆਪੇ ਵਸੇ ਸਰੀਰ ਮਨ ਤਨ ਮੁਖ ਜਾਪੇ ਸਦਾ ਗੁਣ ਅੰਤਰ ਮਨ ਧੀਰ

ਪਰਿਵਾਰ ਸੇਟੇ ਪਿਓ ਨ ਜਾਣੇ ਕੋਏ ਸਿਸ਼ਟਾ ਕਰੇ ਸੋ ਨੇਚੋ ਹੋਏ ਸੰਪੈ ਕੋ ਈਸਰ ਧਿਆਈਏ ਸੰਪੈ ਪੁਰਬ ਲਿਖੇ ਕੀ ਪਾਈਏ ਸੰਪੈ ਕਾਰਨ ਚਾਕਰ ਚੋਰ ਸੰਪੈ ਸਾਥ ਨ ਚਾਲੇ ਹੋਰ ਬਿਨ ਸਾਚੇ ਨਹੀਂ ਦਰਗੇ ਮਾਨ ਅਰਸ ਪੀਵੇ ਛੁੱਟੇ ਨਿਦਾਨ

ਮਨ ਮੁਖ ਭੂਲੇ ਪਚ ਮੂਏ ਉਭਰੇ ਗੁਰ ਵਿਚਾਰ ਜੇ ਪੁਰਖਾ ਨਦਰ ਨ ਆਵਈ ਤਿਸ ਕਾ ਕਿਆ ਕਰ ਕਿਹਾ ਜਾਏ ਬਲਿਹਾਰੀ ਗੁਰ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ ਪਾਦਾ ਪੜਿਆ ਆਖੀਏ ਵਿਦਿਆ ਵਿਚਰੇ ਸਹਿਜ ਸੁਭਾਏ ਵਿਦਿਆ ਸੋਧੇ ਤਤ ਲਹਿ ਰਾਮ ਨਾਮ ਲਿਵਲਾਏ ਮਨਮੁਖ ਵਿਦਿਆ ਵਿਰਗਦਾ ਬੇਖਟੇ ਬੇਖਾਏ ਮੂਰਖ ਸ਼ਬਦ ਨਾ ਚੀਨੇ ਸੂਝ ਬੂਝ ਨ ਕਾਏ ਪਾਦਾ ਗੁਰਮੁਖ ਆਖੀਏ ਚਾਟੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗ੍ਰਹੋ ਲਾਹ ਜਗ ਮੇਲੇ ਸੱਚੀ ਪੱਟੀ ਸੱਚ ਮਨ ਪੜੀਏ ਸਭ

ਨਾਮ ਗਲ ਹਾਰ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਨ ਬੈਠੈ ਸੰਤ ਸਭਾ ਜੈਕਾਰੂ ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਪ੍ਰਿਯ ਪਾਰੂ ਮਸਤ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦੇਉ ਨਾਨਕ ਸੰਤ ਮਿਲੇ ਸਚ ਪਾਈਏ ਸਹਿਜ ਭਾਏ ਜਸ ਲਿਓ ਕਿਆ ਭਵੀਏ ਸੱਚ ਸੂਚਾ ਹੋਏ ਸਾਚ ਸ਼ਬਦ

ਘਟ ਘਟ ਵੈਸ ਨਿਰੰਤਰ ਰਹੀਏ, ਚਾਲੇ ਸਤਿਗੁਰ ਭਾਏ, ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾ ਰਜਾਏ, ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤਿ ਪਾਏ, ਗੁਰਮੁਖ ਬੂਜੇ ਆ ਪਛਾਣੇ, ਸੱਚੇ ਸੱਚ ਸਮਾਏ।

ਆਈਏ ਸਾਰ ਨਾਨਕ ਸਾਚਾ ਕਰੋ ਵਿਚਾਰ ਸਤਿਗੁਰ ਕਹਿ ਜਨਮੈ ਗਮਨ ਮਿਟਾਇਆ ਅਨਹਤ ਰਾਤੇ ਹੋ ਮਨ ਲਾਇਆ ਮਨਸਾ ਸਾ ਸਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮੇਟੇ ਖਾਈਏ ਸਾਰ ਨਾਨਕ ਤਾਰੇ ਤਾਰਨ ਹਾਰ ਆਦਿ ਕੋ ਕਵਣ ਵਿਚਾਰ ਕਥੀ ਅਲੇ ਸੁਨ ਕਹਾਂ ਕਰ ਵਾਸੋ ਗਿਆਨ ਕੀ ਮੁੰਦਰਾ ਕਵਨ ਕਥੀ ਅਲੇ ਘਟ ਘਟ ਕਵਣ ਨੇ ਵਾਸੋ ਕਾਲ ਕਠਿੰਗਾ ਕਿਉਂ ਜਲਾਈ ਅਲੈ ਕਿਉਂ ਨਿਰਭਉ ਘਰ ਜਾਈਏ ਸਹਿਜ ਸੰਤੋਖ ਆਸਣ ਜਾਣੇ ਕਿਉਂ ਛੇਦੇ ਬਹਿਰਾਈਏ ਗੁਰ ਕਾ ਸ਼ਬਦ ਹਉਮੈ ਬਿਖ ਮਾਰੇ ਤਾਂ ਨਿਜ ਕਰ ਹੋਵੇ ਵਾਸੋ ਜਿਨ ਰਚ ਰਚਿਆ ਤੇ ਸ਼ਬਦ ਪਛਾਣੇ ਨਾਨਕ ਤਾਂ ਕਾ ਦਾਸੋ ਕਹਾਂ ਤੇ ਆਵੇ ਕਹਾਂ ਉਹ ਜਾਵੇ

ਬੀਚਾਰ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸਬਦੇ ਪਾਈ ਆਦਿਕੋ ਬਿਸਮਾਦ ਵਿਚਾਰ ਕਥੀਏ ਲੈ ਸੁਨ ਨਿਰੰਤਰ ਵਾਸਰੀਆ ਕਲਪਤ ਮੁੰਦਰਾ ਗੁਰ ਗਿਆਨ ਬਚਿਆ ਵਿਚਾਰੀਏ ਲੈ ਘਟ ਘਟ ਸਾਚਾ ਸਰਬ ਜੀਆ ਗੁਰ ਬਚਨੀ ਅਵਗਤ ਸਮਾਈਏ ਤਤ ਨਿਰੰਜਨ ਸਹਿਜ ਲਹੇ ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸਿੱਖ ਸੋ ਖੋਜ ਲਹੇ ਹੁਕਮ ਬਿਸਮਾਦ ਹੁਕਮ ਪਛਾਣ ਜੀ ਜੁਗਤ ਸੱਚ ਜਾਣੇ ਸੋਈ ਆਪ ਮੇਟ ਨਿਰਾਲਮ ਹੋਵੇ ਅੰਤਰ ਸਾਚ ਜੋਗੀ ਕਈ ਐ ਸੋਈ ਅਵਗਤੋ ਨਰ ਮਾਇਲ ਉਪਜੇ ਨਿਰਗੁਣ ਤੇ ਸਰ ਗੁਣ ਥੀਆ ਸਤਿਗੁਰ ਪਰਚੇ ਪਰਮ ਪਦ ਪਾਈਏ ਸੱਚ ਸਾਚੇ ਸ਼ਬਦ ਸਮਾਇਲੀਆ ਏਕੇ ਕਉ ਸੱਚ ਏਕਾ ਜਾਣੇ ਹੋਮੇ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੇ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੇ ਤਾਂ ਸਭ ਕਿਛ ਸੁਜੇ ਅੰਤਰ ਜਾਣੇ ਸਰਬ ਦਇਆ ਨਾਨਕ ਤਾਂ ਕੋ ਮਿਲੇ ਵਡਾਈ ਆਪ ਪਛਾਣੇ ਸਰਬ ਜੀਆ ਸਾਚੋ ਉਪਜੇ ਸਾਚ ਸਮਾਵੀ।

ਗੁਣ ਮਿਟੇ ਗੁਰ ਸਬਦੀ ਆਪੇ ਪਰਖੇ ਬਖਸ਼ ਲਿਆ ਏਕਾ ਬੇਦਨ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ ਸੋ ਬੁਝੇ ਜਿਸ ਆਪ ਬੁਝਾਏ ਗੁਰ ਕੈ ਸ਼ਬਦ ਸੁਮੁਗਤ ਪਿਆ ਨਾਨਕ ਤਾਰੇ ਤਾਰਨ ਹਾਰਾ ਹਉਮੈ ਦੂਜਾ ਪਰ ਹਰਿਆ ਮਨਮੁਖ ਭੂਲੇ ਜਮ ਕੀ ਕਾਣ ਪਰ ਘਰ ਜੋ ਹੈ ਹਾਣੇ ਹਾਣ ਮਨਮੁਖ ਭਰਮ ਭਵੇ ਬੇਬਾਨ ਵਿਮਾਰਗ ਮੂਸਰ ਮੰਤਰ ਵਿਮਾਰਗ ਮੂਸੇ ਮੰਤਰ ਪਛਾਣ ਸ਼ਬਦ ਨਾ ਚੀਨੇ ਲਵੇ ਕੁਬਾਨ ਨਾਨਕ ਸਾਚਰ ਤੇ ਸੁਖ ਜਾਣ ਗੁਰਮੁਖ ਸਾਚੇ ਕਾ ਪਉ ਪਾਵੇ ਗੁਰਮੁਖ ਪਾਣੀ ਘੜ ਘੜਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਿਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰਮੁਖ ਸਾਧ ਸੁਮਾਵੇ ਗੁਰਮੁਖ ਪਰਚੇ ਵੇਦ ਵਿਚਾਰੀ ਗੁਰਮੁਖ ਪਰਚੇ ਧਰੀਏ ਤਾਰੀ ਗੁਰਮੁਖ ਪਰਚੇ ਸੋ ਸ਼ਬਦ ਗਿਆਨੀ ਗੁਰਮੁਖ ਪਰਚੇ ਅੰਤਰ ਬਿਦ ਜਾਨੀ ਗੁਰਮੁਖ ਪਾਈਏ ਅਲਾਖੇ ਅਪਾਰ ਨਾਨਕ

0: ਮੁਖਾ ਮੇਲ ਮਲਾਏ, ਗੁਰਮੁਖ ਸਾਸਤ੍ਰ ਸਿਮਰਤ ਬੇਦ, ਗੁਰਮੁਖ ਪਾਵੇ ਘੱਟ ਘੱਟ ਭੇਦ, ਗੁਰਮੁਖ ਵੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ, ਬਿਨ ਗੁਰ ਪਰਮੇ ਆਵੇ ਜਾਏ, ਬਿਨ ਗੁਰ ਕਾਲ ਨਾ ਪਵੀ ਥਾਏ, ਬਿਨ ਗੁਰ ਮਨੁਆ ਅਤ ਡੁਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ, ਬਿਨ ਗੁਰ ਬਸੀਅਰੈ ਡਸੈ ਮਰ ਵਾਟ, ਨਾਨਕ ਗੁਰ ਬਿਨ ਘਾਟੇ ਘਾਟ, ਤਿਸ ਗੁਰ ਮਿਲੈ ਤਿਸ ਪਾਰੇ ਉਤਾਰੇ, ਜਿਸ ਗੁਰ ਮਿਲੈ ਤਿਸ ਪਾਰੇ ਉਤਾਰੇ, ਅਵਗਣ ਮਿਟੇ ਗੁਣ ਨਿਸਤਾਰੇ, ਮੁਗਤ ਮਹਾ ਸੁਖ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨਾ ਆਵੇ ਹਾਰ, ਤਨ ਹੱਟੜੀ ਇਹੋ ਮਨ ਵਣ ਜਾਰਾ, ਨਾਨਕ ਸਹਿਜੇ ਸੱਚ ਵਪਾਰਾ, ਗੁਰਮੁਖ ਵਾਧਿਓ ਸੇਤ ਵਧਾਤੇ, ਲੰਕਾ ਲੁੱਟੀ ਦੈਂਤ ਸੰਤਾਪੇ, ਰਾਮ ਚੰਦ ਮਾਰਿਓ ਹੈ ਰਾਵਣ, ਭੇਦ ਵਿਖਣ ਗੁਰਮੁਖ ਪਰਚਾਇਨ।
1: ਸਲੋਕ ਮਹਲਾ ਤੀਜਾ। ਸਤਿਗੁਰ ਸਹਿਜੇ ਦਾ ਖੇਤ ਹੈ, ਜਿਸ ਨੂੰ ਲਾਏ ਭਾਉ, ਨਾਉ ਬੀਜੇ ਨਾਉ ਉਗਵੈ ਨਾ ਮੈਂ ਰਹੈ, ਸਮਾਏ ਹੋ ਮੇ ਹੋ ਬੀਜੈ, ਸਹਿਸਾ ਗਿਆ ਵਿਲਾਏ, ਨਾ ਕਿਸ ਬੀਜੇ ਨਾ ਉਗਵੈ, ਜੋ ਬਖਸੈ ਸੋ ਖਾਏ, ਅੰਬੈ ਸੇਤੀ ਅੰਬ ਲਲਿਆ, ਬਹੁ ਨ ਨਿਕਸਿਆ ਜਾਏ, ਨਾਨਕ ਗੁਰਮੁਖ ਚਲਤ ਹੈ, ਵੇਖੋ ਲੋਕ ਆਏ, ਲੋਕ ਕੇ ਵੇਖੈ ਬਫੜਾ, ਜਿਸਨੂੰ ਸੋਜੀ ਨਾਹੇ, ਜਿਸ ਵਿਖਾਲੇ ਸੋ ਵੇਖੇ, ਜਿਸ ਵਸਿਆ ਮਨ ਮਾਹੇ, ਮਹਲਾ ਤੀਜਾ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੈ ਦੁੱਖ ਖਾਏ, ਦੁੱਖ ਵਿੱਚ ਜੰਮੈ ਦੁੱਖ ਮਰੈ, ਹਉਮੈ ਕਰਤ ਵਿਹਾਏ, ਆਵਣ ਜਾਣ ਨਾ ਸੁਜੈ, ਅੰਧਾ ਅੰਧ ਕਮਾਏ, ਜੋ ਦੇਵੈ ਤਿਸੇ ਨਾ ਜਾਣੇ, ਦਿੱਤੇ ਕੋਲ ਬਟਾਏ, ਨਾਨਕ ਪੂਰਵ ਲਿਖਿਆ ਕਮਾ ਬਣਾ ਨਾ ਕਰਨਾ ਜਾਏ। ਮਹਲਾ ਤੀਜਾ। ਸਤਿਗੁਰੁ ਮਿਲਿਆ ਸਦਾ ਸੁਖ, ਜਿਸ ਨੂੰ ਆਪੇ ਮਿਲੇ ਸੋਏ, ਸੁਖੇ ਹੋਬਾ ਵੇਖੈ ਅੰਤ ਨਿਰਮਲ ਹੋਏ, ਅਗਿਆਨ ਕਾ ਭਰਮ ਘਟੀਐ ਗਿਆਨ ਪ੍ਰਾਪਤ ਹੋਏ, ਨਾਨਕ ਏਕੋ ਨਦਰੀ ਆਇਆ, ਜਾ ਦੇਖਾ ਤੈ ਸੋਏ, ਪੌੜੀ ਸੱਚੈ ਤਖਤ ਰਚਾਇਆ, ਬੈਸਣ ਕੋ ਜਾਈ, ਸਭ ਕਿਸੇ ਆਪੇ ਆਪੇ ਗੁਰੂ ਸ਼ਬਦ ਸੁਣਾਈ, ਆਪੇ ਕੁਦਰਤ ਸਾਜਿਅਨ ਕਰ ਮਹਿਲ ਸਰਾਈ, ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ, ਆਪੇ ਵੇਖਾਇਆ ਸੁਣੇ ਆਪ ਗੁਰ ਸ਼ਬਦ ਧਿਆਈ, ਵਾਹੋ ਆਹ ਸੱਚੇ ਪਾਤ ਸਾਤ ਸੱਚੇ ਨਾਈ, ਰਹਾਓ

ਪਰ ਕਰ ਭੋਜਨ ਕਰੇ ਨ ਉਧਰੈ ਕਾਰਨ ਆਪਣੇ ਬਹਿਲ ਭੇਖ ਕਰੇ ਨ ਅਭਿਆਗਤ ਸਹੀ ਨਾਨਕਾ ਦੇ ਆਤਮ ਗੌਣ ਕਰੇ ਨ ਭਾਲਹਿਨ ਸਹੁ ਆਪਣਾ ਨਿਜ ਕਰ ਰਹਿਣ ਕਰੇ ਨ ਪੌੜੀ ਅੰਬਰ

ਮਹੱਲਾ ਤੀਜਾ ਸਹਿਜੇ ਸਤਿਗੁਰੂ ਨਾ ਸੇਵਿਓ ਵਿੱਚ ਹੋਮੇ ਜਨਮ ਬਿਨਾਸੋ ਰਸਨਾ ਰਸ ਨਾ ਚੱਖਿਓ ਕਮਲ ਨਾ ਹੋਇਓ ਪਰਗਾਸ ਬਿਖ ਖਾਦੀ ਮਨ ਮੁਖ ਮੁਆ ਮਾਇਆ ਮੋਹ ਬਿਨਾਸੋ ਇੱਕ ਸੋ ਹਰਿ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ ਜਾਂ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਾਸਨ ਦਾਸ ਤਾਂ ਆਨ ਦਿਨ ਸੇਵਾ ਕਰੇਗਾ ਸਤਿਗੁਰੂ ਕੀ ਕਬੇ ਨਾ ਛੋੜੇ ਪਾਸ

ਲੇਖਾ ਰੱਬ ਮੰਗੇ ਸਿਆ ਬੈਠਾ ਕੱਢ ਵਾਏ ਤਲਵਾਂ ਪੌਸਨ ਆਕੀਆਂ ਬਾਕੀ ਦਿਨਾ ਰਾਹੇ ਅਜ਼ਰਾਇਲ ਫਰੇਸਾ ਹੁਸਿਆਏ ਤਈ ਆਵਣ ਜਾਣਨਾ ਸੁਜੈ ਭੀੜੀ ਗਲੀ ਪਾਏ ਕੂੜਨ ਕੁੱਟ ਨਾਨਕਾ ਉੜ ਸੱਚ ਰਹੇ ਪੌੜੀ ਹਰਕਾ

ਪਾੜੇ ਸੋ ਇਹ ਧਾਗਾ ਸੇਵੈ ਇਉਂ ਪਤ ਪਾਟੇ ਸਿਵਤੇ ਸੇਪੈ ਨਾਨਕ ਜੀਵਤ ਦੇਵੈ ਹੋਏ ਪੁਰਾਣਾ ਕੱਪੜ ਪਾਟੇ ਸੋ ਇਹ ਧਾਗਾ ਗੰਢੈ ਮਾ

ਸਦਾ ਗੁਰਮੁਖ ਪਤੀ ਆਯਨ ਇੱਕ ਆਪੇ ਉਜੜ ਪਾਇਨ ਇੱਕ ਭਗਤੀ ਲਾਇਨ ਜਿਸ ਆਪ ਜਾਏ ਸੁਭ ਸੇ ਆਪੇ ਨਾਏ ਲਾਇਨ ਨਾਨਕ ਨਾਮ ਤੇ ਆਈ ਹੈ ਸੱਚੀ ਵਡਿਆਈ ਸੋਜ ਰਾਮ ਕਲੀ ਕੇ ਵਾਰ ਮਹੱਲਾ ਪੰਜਵਾਂ ਕਿਉਂ ਕਰ ਸਤਿਗੁਰੂ ਪ੍ਰਸਾਦ ਸਲੋਕ ਮਹੱਲਾ ਪੰਜਵਾਂ